ਅਨੰਗ ਭੋਗ ਵਿਖਿਆ ਕੇ ਕਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਨਾਮ ਰੰਗ ਸਰਬ ਸੁਖ ਹੋਏ।

0: ਦੁੱਖ ਤੈ ਤੇ ਨਾਸੇ,
1: ਤਪਤ ਮਾਏ ਠਾਂਡ ਵਰਤਾਈ,
0: ਨਾਦ ਬਿਆ ਦੁੱਖ ਨਾਟੇ ਪਾਈ,
1: ਜਨਮ ਮਰਨ ਕੇ ਮਿਟੇ ਅੰਦੇਸੈ,
0: ਸਾਧੂ ਕੇ ਪੂਰਨ ਉਪਦੇਸੈ,
1: ਹੋ ਚੁਕਾ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਜਿਨ੍ਹਾਂ ਨੇ ਰਹਿਮਤ ਕਰਕੇ ਆਪਣਾ ਜਾਪ ਆਪ ਕਰਵਾਇਆ। ਆਈ ਸੰਗਤ ਦਾ ਤਿਲ ਤੋਂ ਧੰਨਵਾਦੀ ਹਾਂ। ਸਤਿਗੁਰ ਰਹਿਮਤ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਸਾਰੇ ਹੀ ਮਾਈ ਭਾਈ ਦਾ ਭਾਈ ਜੋ ਚੱਲ ਕੇ ਆਏ ਹੋ, ਸਤਿਗੁਰੂ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਆਓ ਜੋ ਥੋੜ੍ਹਾ ਸਮਾਂ ਆਪਣਾ ਬਾਕੀ ਰਹਿ ਗਿਆ ਹੈ ਉਸ ਨੂੰ ਵੀ ਆਪਾਂ ਵੱਧ ਚੜ੍ਹ ਕੇ ਪੂਰਾ ਕਰੀਏ। ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਗ੍ਰੀਨ ਵਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਸੋ ਆਓ, ਇਹ ਮਹਾਨ ਇੱਕ ਕਿਸਮ ਦਾ ਜੱਗ ਹੈ ਜੋ 40 ਦਿਨ ਲਗਾਤਾਰ ਹੋਣਾ ਹੈ। ਇਹ ਗੁਰੂ ਕੀ ਰਹਿਮਤ ਹੈ, ਉਸ ਦੀ ਰਹਿਮਤ ਦੇ ਨਾਲ ਹੀ ਇਹ ਸਾਰੇ ਕਾਰਜ ਹੋਇਆ ਕਰਦੇ ਨੇ। ਸੋ ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜਨ। ਫੁੱਲਾਂ ਚੁੱਕਾਂ ਦੀ ਖਿਮਾ, ਅਖੰਡ ਪਾਠ ਚੱਲ ਰਹੇ ਨੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣੇ ਨੇ, ਸਾਰੇ ਹੀ ਮਾਏ ਪਾਏ ਆ ਕੇ ਪਈ ਲੰਗਰਾਂ ਦੀ ਸੇਵਾ, ਪਾਠ ਦੀ ਸੇਵਾ, ਸਫਾਈ ਦੀ ਸੇਵਾ ਵੱਧ ਚੜ੍ਹ ਕੇ ਆ ਕੇ ਕਰਿਆ ਕਰੀਏ, ਤਾਂ ਕਿ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਣ। ਇੱਥੇ ਹੀ ਖਿਮਾ ਦਾ ਜਾਚਕ ਹਾਂ। ਹੁਣ ਆਪਾਂ ਰਹਿਰਸ ਦਾ ਪਾਠ 6 ਵਜੇ ਸ਼ੁਰੂ ਕਰਨਾ ਹੈ। ਧੰਨਵਾਦੀ ਹਾਂ ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਕਰਕੇ ਹਾਜਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਂ ਦੇ ਅਨੇਕ ਸੰਖਾਂ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰਿ ਸਿਉ ਕਹੀ ਹੈ।

ਆਖ ਬਖਾਣ ਜੋ ਸੇਵਹ ਜੋ ਸੇਵਹ ਤੁਧ ਜਿਹੀ ਜਨ ਨਾਨਕ ਤਿਨ ਕੁਰਬਾਣ ਹਰ ਧਿਆਵਹ ਹਰ ਧਿਆਵਹ ਤੁਧ ਜਿਹੀ ਸੇ ਜਨ ਜੁਗ ਮੈਂ ਸੁਖ ਵਾਸੀ।

बोले सो निहाल सत

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ, ਸੋਧਾ ਰਹਿਰਾ ਸਾਹਿਬ ਜੀ ਦੇ ਪਾਠ, ਅਰਦਾਸ ਗੁਰਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਆਓ ਹੁਣ ਸ਼ਾਮ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ, ਜੋ ਹਰ ਸਾਲ ਸਮੂਹ ਸੰਗਤਾਂ ਵੱਲੋਂ, ਪੰਥਕ ਜਥੇਬੰਦੀਆਂ ਵੱਲੋਂ ਅਤੇ ਸਮੂਹ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਹੁੰਦੇ ਹਨ ਸਨ ਫਰਾਂਸਿਸਕੋ ਵਿਖੇ। ਸਵੈ ਸਵਾਰੀ ਵੀ ਦਿਨ ਸ਼ਨਿਚਰਵਾਰ 6 ਜੂਨ ਨੂੰ ਹੋ ਰਹੇ ਹਨ। ਸੋ ਆਪ ਸੰਗਤਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਅਤੇ ਨਾਲ ਨਾਲ ਗੁਰੂ ਘਰ ਵਿਖੇ ਵੀ ਇਸੇ ਸੰਬੰਧ ਵਿੱਚ ਜੋ ਬੀਬੀਆਂ ਵੱਲੋਂ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ, ਨਾਲ ਨਾਲ ਸਹਿਜ ਪਾਠ ਚੱਲ ਰਹੇ ਹਨ, ਸਭ ਸੰਗਤਾਂ ਇਸ ਵਿੱਚ ਵੀ ਹਾਜ਼ਰੀ ਭਰਿਆ ਕਰੋ ਜੀ ਐਤਵਾਰ ਨੂੰ। ਸੋ ਸਾਡੇ ਸਤਿਕਾਰਯੋਗ ਸੱਚਖੰਡ ਵਾਸੀ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਬੰਬੇ ਵਾਲੇ, ਜੋ ਆਪਾਂ ਨੂੰ ਪਿਛਲੇ ਸਾਲ ਵਿਛੋੜਾ ਦੇ ਗਏ ਸਨ, ਉਹਨਾਂ ਦੀ ਯਾਦ ਵਿੱਚ ਦੀਵਾਨ ਹੋਣੇ ਹਨ। ਆਪ ਸੰਗਤਾਂ ਨੇ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

0: परम सम्मान योग चुक चुक अटल चवर शतर तख्त दे मालक धन धन श्री गुरु ग्रंथ साहिब सच्चे पातशाह जी दी पावन पवित्र हजूरी अंदर सुभाए मान गुरु रूप गुरु प्यारी साध संगत जीओ अते मीडिया राही गुरु चरणा नाल जुड़ बैठी साध संगत जीओ आप सारे ही वडभागी हो धनता दे योग हो जो सतगुरां दी पावन बाणी अमृतमई बाणी सरवण करके आत्मक आनंद बाण रहे हो अपना ये मनुखा जन्म सफला कर रहे हो। आओ अज इतिहासक बहुत वड्डा दिहाड़ा है सर हिंद फतेह दिवस जो बाबा बंदा सिंह बहादुर जी की अगुवाई विच सिखा ने अज दे दिन वजीरे नूं सोधा ला के ते सर हिंद फतेह कीती। आओ विचार आरंभ करन तों पहलां सतगुरां दी बख्शी हुई फतेह प्रवान करो जी। वाहिगुरु जी का खालसा वाहिगुरु जी की फतेह। कल आपां विचार कीती सी कि जदों सरसा नदी ते विछोड़ा हुंदा है सतगुरां दा परिवार तीन हिस्सों विच वंडिया गया। छोटे साहिबजादे दादी मां दे नाल ने अगे जाके पहली रात कुंभे मासके दी झोंपड़ी च रहिंदे ने। फिर अगले दिन गंगू मिलता है। ये गंगू गुरु घर चे रसोईया है। ये मिल गया ते माता जी नूं कहिंदा माता जी इत्थे मुगलिया फौज तुहानूं लभदी पई है तुसी मेरे नाल चलो मेरे घर चलो उथे तुसी महफूज रहोगे। अजे तक इस गंगू दे मन विच कोई लालच नहीं अजे कोई लालच नहीं। एक खेड़ी पिंड अपने घर ले गया ले जाके शाम नूं लंगर पानी छकिया छोटे साहिबजादे ते माता जी सो गए ने। माता जी दे कोल सोने दियां मोहरां दियां एक थैली है कुछ गहने ने। इस गंगू ने देखिया भी माता जी दे कोल तां सोने दियां मोहरां भी हैगियां नाल कुछ होर भी सोने दे गहने हैगे। जे किते इन्हां नूं मैं चुरा लवां अपने हवाले कर लवां ते एक तां मैनूं इह लाभ होएगा ते दूजा मन विच लालच आया भी वजीर खान ने यह अनाउंस किया होया है कि गुरु गोबिंद सिंह जां उन्हां दे बच्चे उन्हां दी माता उन्हां दी महल उन्हां दे परिवार चो कोई भी जे किते किसे नूं कोई नज़र आउंदा है ओह पुलिस नूं फौज नूं ओह इतला करे खबर देवे उसनूं इनाम दिता जाएगा। इस दे मन विच दोहरा लालच आ गया दोहरा लालच। इसने ओ मोहरा चोर लिया गहने चुरा ले। जद सवेरे माता जी दी अख खुली ते माता जी ने आखिया गंगू इत्थे सोने दियां मोहरां दियां जिहड़ी थैली सी ओ नहीं है साढ़े गहने भी नहीं है गे। जे तैनू कोई लोड़ सी तू साढ़े कोलो मंग लेंदा असी तैनू दे देंदे। माता जी बड़े प्यार नाल इनू समझा रहे ने पुछ रहे ने ਸ਼ਾਇਦ ਅਜੇ ਮਾਤਾ ਜੀ ਸੋਚ ਰਹੇ ਨੇ ਵੀ ਸ਼ਾਇਦ ਗੰਗੂ ਨੇ ਕਿਤੇ ਸਾਂਭ ਕੇ ਰੱਖ ਦੀਏ ਹੁਣ, ਵੀ ਬੜਾ ਵਫਾਦਾਰ ਹੈ ਸਾਡਾ। ਮਾਤਾ ਜੀ ਬੜੇ ਪਿਆਰ ਨਾਲ ਗੱਲ ਕਰਨ ਤੇ ਇਹ ਉੱਚੀ ਉੱਚੀ ਬੋਲੇ, ਉੱਚੀ ਉੱਚੀ ਬੋਲੇ, ਕਹਿਣ ਲੱਗੇ ਇੱਕ ਤਾਂ ਮੈਂ ਤੁਹਾਨੂੰ ਆਪਣੇ ਘਰ 'ਚ ਪਨਾਹ ਦਿੱਤਾ, ਮੈਂ ਖਤਰਾ ਮੁੱਲ ਲਿਆ ਤੇ ਨਾਲ ਹੀ ਤੁਸੀਂ ਮੈਨੂੰ ਚੋਰ ਬਣਾਈ ਜਾ ਰਹੇ ਹੋ। ਮਾਤਾ ਜੀ ਕਹਿੰਦੀ ਗੰਗੂ ਧੀਰੇ ਬੋਲ, ਇਹ ਹੋਰ ਉੱਚੀ ਬੋਲੀ ਜਾਵੇ। ਇੱਥੇ ਇਹ ਨਹੀਂ ਰੁਕਿਆ, ਇਸਨੇ ਮੁਰਿੰਡੇ ਜਾ ਕੇ ਸ਼ਿਕਾਇਤ ਲਾ ਦਿੱਤੀ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਦੋਨੋਂ ਪੁੱਤਰ ਤੇ ਉਹਨਾਂ ਦੇ ਮਾਤਾ ਉਹ ਮੇਰੇ ਘਰ 'ਚ ਹੈਗੇ, ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਓ। ਮੁਗਲੀਆ ਪੁਲਿਸ ਆ ਗਈ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਕੈਦ ਕਰ ਲਿਆ ਗਿਆ ਤੇ ਮੁਰਿੰਡੇ ਥਾਣੇ ਲੈ ਕੇ ਚੱਲੇ ਗਏ। ਇੱਕ ਰਾਤ ਮੁਰਿੰਡੇ ਥਾਣੇ 'ਚ ਰੱਖਿਆ ਤੇ ਅਗਲੇ ਦਿਨ ਉਹਨਾਂ ਨੂੰ ਸਰਹਿੰਦ ਲੈ ਕੇ ਜਾਇਆ ਗਿਆ। ਤੇ ਜਿਹੜਾ ਠੰਡਾ ਬੁਰਜ ਹੈ ਉਹ ਇਸ ਵਾਸਤੇ ਬਣਾਇਆ ਹੋਇਆ ਸੀ ਕਿ ਉਹਦੇ ਥੱਲਿਓਂ ਦੀ ਦਰਿਆ ਵਗਦਾ ਹੈ ਤੇ ਲਾਹੌਰ ਤੋਂ ਦਿੱਲੀ ਜਦੋਂ ਇਹ ਮੁਗਲੀਆ ਹਾਕਮ ਜਾਂਦੇ ਨੇ, ਸ਼ਾਸਨ ਵਾਲੇ ਜਿਨ੍ਹਾਂ ਦਾ ਸ਼ਾਸਨ ਹੈ ਰਾਜ ਹੈ, ਤੇ ਸਰਹੰਦ ਵਿਚਕਾਰ ਪੈਂਦਾ ਹੈ। ਇਹਨਾਂ ਨੇ ਜਦੋਂ ਲਾਹੌਰ ਤੋਂ ਆਉਣਾ ਤੇ ਸਰਹਿੰਦ ਰੁਕ ਕੇ ਫਿਰ ਅੱਗੇ ਦਿੱਲੀ ਵੱਲ ਜਾਣਾ, ਤੇ ਜਦੋਂ ਦਿੱਲੀ ਤੋਂ ਆਉਣਾ ਫਿਰ ਸਰਹਿੰਦ ਰੁਕ ਕੇ ਫਿਰ ਅੱਗੇ ਲਾਹੌਰ ਵੱਲ ਨੂੰ ਜਾਣਾ। ਹੁਣ ਗਰਮੀਆਂ ਦੇ ਦਿਨਾਂ 'ਚ ਉੱਥੇ ਇਹਨਾਂ ਨੇ ਟਿਕਾ ਕਰਨਾ। ਉਸ ਵਗਦੇ ਹੋਏ ਪਾਣੀ ਦੀਆਂ ਗਰਮੀਆਂ 'ਚ ਠੰਡੀਆਂ ਲਹਿਰਾਂ ਨਿਕਲਦੀਆਂ ਤੇ ਫਿਰ ਉੱਥੇ ਬਹੁਤੀ ਗਰਮੀ ਦਾ ਅਹਿਸਾਸ ਨਹੀਂ ਸੀ ਹੁੰਦਾ, ਇਸ ਕਰਕੇ ਉਹ ਠੰਡਾ ਬੁਰਜ ਬਣਾਇਆ ਹੋਇਆ ਸੀ। ਇੱਥੇ ਗਰਮੀ ਆਪਣਾ ਅਸਰ ਨਾ ਪਾ ਸਕੇ, ਉੱਤੇ ਠੰਡ ਦਾ ਅਹਿਸਾਸ ਹੁੰਦਾ ਸੀ। ਤੇ ਇਹ ਜ਼ਾਲਮ ਵਜ਼ੀਰ ਖਾਨ ਕਹਿੰਦੇ ਵੀ ਇਹਨਾਂ ਨੂੰ ਠੰਡੇ ਬੁਰਜ 'ਚ ਰੋਕਿਆ ਜਾਵੇ। ਹੁਣ ਦਸੰਬਰ ਦਾ ਮਹੀਨਾ ਹੈ, ਉਹ ਵੀ ਅਖੀਰ ਹੈ, ਦਸੰਬਰ ਮਹੀਨੇ ਦਾ ਅਖੀਰ ਹੈ, ਪੋਹ ਦੀ ਠੰਡ ਪੈ ਰਹੀ ਹੈ, ਅੱਤ ਦੀ ਠੰਡ ਪੈ ਰਹੀ ਹੈ ਤੇ ਠੰਡਾ ਹਵਾਵਾਂ ਵੀ ਠੰਡੀਆਂ ਆ ਰਹੀਆਂ, ਨਾਲ ਕੱਪੜਾ ਵੀ ਕੋਈ ਨਹੀਂ, ਉੱਥੇ ਕੈਦ 'ਚ ਰੱਖਿਆ ਗਿਆ। ਮਾਤਾ ਜੀ ਨੇ ਆਪਣੇ ਦੋਨੋਂ ਪੋਤਰਿਆਂ ਨੂੰ ਆਪਣਾ ਨਿੱਘ ਦਿੱਤਾ, ਆਪਣੇ ਸੀਨੇ ਨਾਲ ਲਾ ਕੇ ਰੱਖੇ, ਰਾਤ ਕੱਟੀ ਗਈ। ਸਵੇਰਾ ਹੋਇਆ, ਵਜ਼ੀਰ ਖਾਂ ਸਿਪਾਹੀ ਭੇਜਦਾ ਹੈ, ਕਚਹਿਰੀ ਲੱਗੀ ਹੈ, ਤੁਸੀਂ ਜਾਓ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੋਂ ਲਾਲਾਂ ਨੂੰ ਲੈ ਕੇ ਆਓ, ਉਹਨਾਂ ਦੇ ਪੁੱਤਰਾਂ ਨੂੰ ਲੈ ਕੇ ਆਓ, ਅਸੀਂ ਉਹਨਾਂ ਨੂੰ ਡਰਾਵਾਂਗੇ, ਲਾਲਚ ਦੇਵਾਂਗੇ, ਭਾਓ ਕਿਸੇ ਵੀ ਤਰੀਕੇ ਨਾਲ ਕੋਸ਼ਿਸ਼ ਕਰਾਂਗੇ ਕਿ ਉਹ ਇਸਲਾਮ ਕਬੂਲ ਕਰ ਲੈਣ। ਸਾਹਿਬਜ਼ਾਦਿਆਂ ਨੂੰ ਜਦੋਂ ਲੈ ਕੇ ਆਏ ਨੇ ਤੇ ਦੇਖਦੇ ਨੇ ਇੱਕ ਬਿਉਂਤਬੰਦੀ ਬਣਾਈ ਗਈ, ਵੱਡਾ ਗੇਟ ਜਿਹੜਾ ਵੱਡਾ ਦਰਵਾਜ਼ਾ ਹੈ ਉਹ ਬੰਦ ਕੀਤਾ ਗਿਆ, ਛੋਟੀ ਜਿਹੜੀ ਤਾਕੀ ਹੈ, ਅਲਮਾਰੀ, ਛੋਟੀ ਖਿੜਕੀ ਕਹਿ ਲਈਏ, ਉਹ ਖੁੱਲੀ ਗਈ। ਇਹਦੇ ਵਿੱਚੋਂ ਦੀ ਜਦੋਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਲੰਘ ਕੇ ਆਉਣਗੇ, ਉਹ ਸਿਰ ਝੁਕਾ ਕੇ ਇਹਦੇ ਚੋਂ ਲੰਘ ਕੇ ਆਉਣਗੇ ਤੇ ਅਸੀਂ ਸਹਿਜੇ ਹੀ ਕਹਿ ਦਿਆਂਗੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਈਨ ਮੰਨ ਲਈ, ਉਹਨਾਂ ਨੇ ਸਾਡੇ ਸਾਹਮਣੇ ਸੀਸ ਝੁਕਾ ਦਿੱਤਾ ਜੀ। ਪਰ ਇਹ ਵਜ਼ੀਰ ਖਾਨ ਨਹੀਂ ਜਾਣਦਾ, ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਨੇ, ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਨੇ, ਇਹ ਈਨ ਮੰਨਣ ਵਾਲੇ ਨਹੀਂ। ਗੁਰੂ ਦੇ ਤਾਂ ਸਿੰਘਾਂ ਨੇ ਈਨ ਨਹੀਂ ਮੰਨੀ, ਉਹਨਾਂ ਨੇ ਇਸਲਾਮ ਕਬੂਲ ਨਹੀਂ ਕੀਤਾ, ਫਿਰ ਗੁਰੂ ਦੇ ਲਾਲ ਕਿਵੇਂ ਈਨ ਮੰਨ ਲੈਣਗੇ। ਦਾਦੀ ਨੇ ਬੜੀਆਂ ਸਾਖੀਆਂ ਸੁਣਾਈਆਂ ਹੋਈਆਂ ਨੇ, ਅੰਦਰ ਨੂੰ ਬੜਾ ਪਰਪੱਕ ਕੀਤਾ ਹੋਇਆ ਹੈ। ਸਾਹਿਬਜ਼ਾਦਿਆਂ ਨੇ ਪਹਿਲਾਂ ਆਪਣੇ ਪੈਰ ਅੱਗੇ ਕੱਢੇ ਤੇ ਜੁੱਤੀ ਦੀ ਨੋਕ ਵਜ਼ੀਰੇ ਨੂੰ ਦਿਖਾਈ। ਵਜ਼ੀਰੇ ਤੂੰ ਕਹਿੰਦਾ ਸਾਡੇ ਸਿਰ ਝੁੱਕ ਜਾਣ, ਪਰ ਅਸੀਂ ਵੜਦਿਆਂ ਹੀ ਤੈਨੂੰ ਜੁੱਤੀ ਦੀ ਨੋਕ ਦਿਖਾਉਂਦੇ ਹਾਂ। ਅੱਗੇ ਲੰਘ ਕੇ ਆਏ, ਕਚਹਿਰੀ ਲੱਗੀ ਹੋਈ ਹੈ, ਆ ਕੇ ਸਾਹਿਬਜ਼ਾਦਿਆਂ ਨੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਰੇ ਸੰਨ ਰਹਿ ਗਏ ਤੇ ਵਜ਼ੀਰ ਖਾਨ ਕਹਿੰਦਾ ਤੁਹਾਨੂੰ ਡਰ ਨਹੀਂ ਲੱਗਦਾ, ਤੁਸੀਂ ਇੱਥੇ ਫਤਿਹ ਬੁਲਾ ਰਹੇ ਹੋ, ਸਾਨੂੰ ਸਲਾਮ ਕਰੋ। ਤੇ ਸਾਹਿਬਜ਼ਾਦੇ ਕਹਿੰਦੇ ਸਲਾਮ ਤਾਂ ਅਕਾਲ ਪੁਰਖ ਵਾਹਿਗੁਰੂ ਨੂੰ ਕਰਦੇ ਹਾਂ ਜਾਂ ਆਪਣੇ ਸਤਿਗੁਰੂ ਨੂੰ ਕਰਦੇ ਹਾਂ, ਹੋਰਨਾਂ ਨੂੰ ਅਸੀਂ ਸੀਸ ਝੁਕਾ ਕੇ ਸਲਾਮ ਨਹੀਂ ਕਰਦੇ। ਕਹਿਣ ਲੱਗੇ ਤੁਹਾਨੂੰ ਡਰ ਨਹੀਂ ਲੱਗਦਾ? ਕਹਿਣ ਲੱਗੇ ਨਹੀਂ ਲੱਗਦਾ, ਡਰਦੇ ਹਾਂ, ਅਕਾਲ ਪੁਰਖ ਤੋਂ ਡਰਦੇ ਹਾਂ, ਗੁਰਦੇਵ ਪਿਤਾ ਤੋਂ ਡਰਦੇ ਹਾਂ, ਹੋਰ ਕਿਸੇ ਤੋਂ ਅਸੀਂ ਨਹੀਂ ਡਰਦੇ। ਜਦੋਂ ਪਹਿਲਾਂ ਬਹੁਤ ਸਾਰੇ ਲਾਲਚ ਦਿੱਤੇ ਗਏ, ਉਸ ਤੋਂ ਬਾਅਦ ਜਦੋਂ ਕਿਸੇ ਵੀ ਲਾਲਚ 'ਚ ਸਾਹਿਬਜ਼ਾਦੇ ਨਹੀਂ ਡੋਲੇ ਤੇ ਫਿਰ ਡਰਾਵਾ ਦਿੱਤਾ ਗਿਆ ਵੀ ਡਰਾਏ ਜਾਣ। ਤੇ ਕਹਿੰਦੇ ਨੇ, ਕਹਿਣ ਲੱਗੇ ਜਦੋਂ ਈਨ ਨਹੀਂ ਮੰਨੀ, ਨਹੀਂ ਡਰੇ ਤੇ ਫਿਰ ਹੋਰ ਇਹਨਾਂ ਦੇ ਮਨ ਵਿੱਚ ਇੱਕ ਖਿਆਲ ਆਇਆ ਕਿ ਸ਼ੇਰ ਮੁਹੰਮਦ ਜਿਹੜਾ ਮਲੇਰਕੋਟਲੇ ਦਾ ਨਵਾਬ ਹੈ, ਉਹਦਾ ਭਰਾ ਤੇ ਉਹਦਾ ਭਤੀਜਾ ਚਮਕੌਰ ਦੀ ਗੜੀ ਵਿੱਚ ਜੰਗ ਵਿੱਚ ਮਾਰੇ ਗਏ ਸਤਿਗੁਰੂ ਜੀ ਦੇ ਹੱਥੋਂ, ਤੇ ਇਸ ਨੂੰ ਕਹਿੰਦੇ ਵੀ ਇਹ ਇਹਨਾਂ ਦੇ ਪਿਤਾ ਨੇ ਤੇਰੇ ਭਰਾ ਤੇ ਤੇਰੇ ਭਤੀਜੇ ਨੂੰ ਮਾਰਿਆ, ਤੂੰ ਇੱਕ ਕੰਮ ਕਰ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਤੁਹਾਡੇ ਹਵਾਲੇ ਕਰਦੇ ਹਾਂ, ਤੁਸੀਂ ਇਹਨਾਂ ਤੋਂ ਆਪਣਾ ਬਦਲਾ ਲੈ ਲਓ। ਇਹ ਸ਼ੇਰ ਮੁਹੰਮਦ ਇਹ ਕਹਿੰਦਾ, ਕਹਿਣ ਲੱਗੇ ਇਹ ਨਿਆਂ ਨਹੀਂ ਹੈ, ਮੇਰੀ ਇਹਨਾਂ ਬੱਚਿਆਂ ਨਾਲ ਕੋਈ ਦੁਸ਼ਮਣੀ ਨਹੀਂ। ਹਾਂ, ਜੇ ਕਿਤੇ ਇਹਨਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਉਹ ਕਿਤੇ ਮੈਨੂੰ ਜੰਗ 'ਚ ਮਿਲਦਾ ਤਾਂ ਮੈਂ ਜੰਗ 'ਚ ਉਹਦੇ ਨਾਲ ਜੰਗ ਕਰਦਾ, ਫਿਰ ਤਾਂ ਮੈਂ ਕਹਿ ਵੀ ਸਕਦਾ ਸੀ ਵੀ ਜੰਗ ਕਰਕੇ ਮੈਂ ਬਦਲਾ ਲੈਣਾ, ਪਰ ਇਹਨਾਂ ਬੱਚਿਆਂ ਨੂੰ ਮਾਰਨਾ ਉਹ ਬਹੁਤ ਵੱਡਾ ਇੱਕ ਜ਼ੁਲਮ ਹੈ, ਇੱਕ ਪਾਪ ਹੈ। ਤੇ ਉਹ ਉੱਥੋਂ ਉੱਠ ਕੇ ਵੀ ਚਲਾ ਗਿਆ, ਇਸ ਨੂੰ ਜਿਸ ਨੂੰ ਕਹਿੰਦੇ ਵੀ ਸ਼ੇਰ ਮੁਹੰਮਦ ਖਾਨ ਨੇ ਹਾਦਾ ਨਾਰਾ ਮਾਰਿਆ ਸੀ, ਇਹੀ ਸੀ ਉਹ ਹਾਦਾ ਨਾਰਾ। ਫਿਰ ਸਾਹਿਬਜ਼ਾਦਿਆਂ ਨੂੰ ਕਹਿੰਦੇ ਵੀ ਇਹਨਾਂ ਨੂੰ ਛੱਡ ਦਿੱਤਾ ਜਾਵੇ, ਕਿਉਂਕਿ ਬੱਚਿਆਂ ਨੂੰ ਮਾਰਨਾ ਕਿਤੇ ਕੁਰਾਨ 'ਚ ਨਹੀਂ ਲਿਖਿਆ। ਕਾਜ਼ੀ ਨੂੰ ਪੁੱਛਿਆ, ਕਿਤੇ ਇਸ ਤਰ੍ਹਾਂ ਦਾ ਕੋਈ ਹਵਾਲਾ ਹੈ ਕੁਰਾਨ 'ਚ ਜੇ ਕਿ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਮਾਰ ਦਿੱਤਾ ਜਾਵੇ, ਉਹਨਾਂ ਨੂੰ ਇਹ ਸਜ਼ਾ ਮੁਕਰਰ ਕਰ ਦਿੱਤੀ ਜਾਵੇ? ਕਾਜ਼ੀਆਂ ਨੇ ਆਖਿਆ, ਨਹੀਂ, ਛੋਟੇ ਬੱਚਿਆਂ ਨੂੰ ਨਹੀਂ ਮਾਰਿਆ ਜਾ ਸਕਦਾ, ਇਹਨਾਂ ਨੇ ਤਾਂ ਅਪਰਾਧ ਕੋਈ ਨਹੀਂ ਕੀਤਾ, ਪਰ ਜੇ ਕਿਤੇ ਕੋਈ ਅਪਰਾਧ ਵੀ ਕਰ ਦੇ ਤਾਂ, ਕਹਿਣ ਲੱਗੇ ਬੱਚਿਆਂ ਨੂੰ ਤਾਂ ਵੀ ਨਹੀਂ ਮਾਰਿਆ ਜਾ ਸਕਦਾ। ਕਹਿਣ ਲੱਗੇ ਫਿਰ ਇਹਨਾਂ ਨੂੰ ਛੱਡ ਦਿਓ। ਜਦੋਂ ਹੀ ਛੱਡਣ ਦੀ ਗੱਲ ਆਈ, ਇਹ ਵਜ਼ੀਰ ਖਾਨ ਕਹਿੰਦਾ, ਕਹਿਣ ਲੱਗੇ ਬੱਚੋ ਅਸੀਂ ਤੁਹਾਨੂੰ ਛੱਡਦੇ ਹਾਂ, ਤੁਸੀਂ ਜਾ ਸਕਦੇ ਹੋ, ਤੇ ਨਾਲ ਹੀ ਸੁੱਚਾ ਆਨੰਦ ਬੈਠਾ ਹੈ। ਸੁੱਚਾ ਆਨੰਦ ਕਹਿੰਦਾ, ਕਹਿਣ ਲੱਗੇ ਨਹੀਂ, ਕਿੰਨਾਂ ਨੂੰ ਛੱਡ ਰਹੇ ਹੋ ਤੁਸੀਂ? ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੇ ਦੋਨੋਂ, ਤੇ ਦੇਖੋ ਹੁਣੇ ਤੁਹਾਡੇ ਸਾਹਮਣੇ ਮੈਂ ਪੁੱਛਦਾ ਇਹਨਾਂ ਨੂੰ ਸਵਾਲ ਕੁਝ। ਇਹ ਸੁੱਚਾ ਆਨੰਦ ਕਹਿੰਦਾ, ਕਹਿਣ ਲੱਗੇ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੁਸੀਂ ਕੀ ਕਰੋਗੇ? ਸਾਹਿਬਜ਼ਾਦੇ ਨਿਡਰ ਹੋ ਕੇ ਕਹਿੰਦੇ ਨੇ, ਕਹਿਣ ਲੱਗੇ ਅਸੀਂ ਜੰਗਲਾਂ ਨੂੰ ਜਾਵਾਂਗੇ, ਸਿੱਖਾਂ ਨੂੰ ਇਕੱਠੇ ਕਰਾਂਗੇ, ਫਿਰ ਜ਼ੁਲਮ ਤੇ ਜ਼ਾਲਮ ਦਾ ਟਾਕਰਾ ਕਰਾਂਗੇ, ਲੜਾਂਗੇ, ਆਪਣੇ ਜੋਹਰ ਵਿਖਾਵਾਂਗੇ। ਕਹਿਣ ਲੱਗੇ ਤੁਸੀਂ ਫਿਰ ਪਕੜੇ ਜਾਓਗੇ ਤੇ ਫਿਰ ਤੁਹਾਨੂੰ ਫਿਰ ਛੱਡ ਦਿੱਤਾ ਜਾਵੇ, ਫਿਰ ਤੁਸੀਂ ਕੀ ਕਰੋਗੇ? ਕਹਿਣ ਲੱਗੇ ਫਿਰ ਅਸੀਂ ਜਾਵਾਂਗੇ, ਆਪਣੇ ਸਿੱਖਾਂ ਨੂੰ ਇਕੱਤਰ ਕਰਾਂਗੇ, ਜ਼ੁਲਮ ਤੇ ਜ਼ਾਲਮ ਦਾ ਟਾਕਰਾ ਕਰਾਂਗੇ। ਕਹਿੰਦੇ ਤੁਸੀਂ ਫਿਰ ਫੜੇ ਗਏ, ਫਿਰ ਕੀ ਕਰੋਗੇ? ਕਹਿਣ ਲੱਗੇ ਜਦੋਂ ਤੱਕ ਜ਼ੁਲਮ ਤੇ ਜ਼ਾਲਮ ਨੂੰ ਮਿਟਾ ਨਹੀਂ ਦਿੰਦੇ ਜਾਂ ਸ਼ਹੀਦ ਨਹੀਂ ਹੋ ਜਾਂਦੇ, ਉਦੋਂ ਤੱਕ ਅਸੀਂ ਜ਼ੁਲਮ ਤੇ ਜ਼ਾਲਮ ਦਾ ਟਾਕਰਾ ਕਰਦੇ ਰਵਾਂਗੇ। ਫਿਰ ਇਹ ਸੁੱਚਾ ਆਨੰਦ ਕਹਿੰਦਾ, ਬੋਲ ਬਹੁਤ ਗੰਦੇ ਬੋਲ ਸੁੱਚਾ ਆਨੰਦ ਨੇ ਕਹੇ, ਕਹਿੰਦਾ ਇਹ ਦੇਖ ਲਓ ਜੀ ਇਹਨਾਂ ਨੂੰ, ਇਹ ਸੱਪ ਦੇ ਬੱਚੇ ਨੇ, ਉਸਨੂੰ ਤੁਸੀਂ ਮਾਰਨ ਦੀ ਗੱਲ ਕਰਦੇ ਹੋ, ਇਹਨਾਂ ਨੂੰ ਤੁਸੀਂ ਛੱਡਣ ਦੀ ਗੱਲ ਕਰਦੇ ਹੋ, ਇਹ ਅੱਗੇ ਵੱਡੇ ਹੋ ਕੇ ਫਿਰ ਤੁਹਾਡੇ ਨਾਲ ਟਾਕਰਾ ਕਰਨਗੇ, ਇਸ ਤੋਂ ਚੰਗਾ ਇਹ ਹੈ ਇਹਨਾਂ ਨੂੰ ਹੁਣੀ ਮਾਰ ਦਿੱਤਾ ਜਾਵੇ। ਫੈਸਲਾ ਇਹ ਹੋਇਆ ਕਿ ਇਹਨਾਂ ਨੂੰ ਕਤਲ ਤਾਂ ਨਹੀਂ ਕੀਤਾ ਜਾ ਸਕਦਾ, ਪਰ ਕੋਈ ਤਰੀਕਾ ਇਹੋ ਜਿਹਾ ਹੋਏ ਜਿਹਦੇ ਕਰਕੇ ਇਹਨਾਂ ਦਾ ਖੂਨ ਵੀ ਨਾ ਡੁੱਲੇ ਤੇ ਇਹਨਾਂ ਦੀ ਮੌਤ ਵੀ ਹੋ ਜਾਵੇ, ਇਹਨਾਂ ਨੂੰ ਮਾਰਿਆ ਵੀ ਜਾ ਸਕੇ। ਤੇ ਹੁਕਮ ਕੀਤਾ, ਕਹਿਣ ਲੱਗੇ ਇਹਨਾਂ ਛੋਟਾ ਬੱਚਿਆਂ ਨੂੰ ਦੋਹਾਂ ਨੂੰ ਨੀਹਾਂ ਵਿੱਚ ਚਿਣ ਕੇ ਇਹਨਾਂ ਨੂੰ ਮਾਰ ਦਿੱਤਾ ਜਾਵੇ। ਕੋਈ ਤਿਆਰ ਨਾ ਹੋਵੇ। ਅਗਲੇ ਦਿਨ ਦਾ ਦਿਨ ਮੁਕਰਰ ਕੀਤਾ ਗਿਆ, ਸਾਹਿਬਜ਼ਾਦਿਆਂ ਨੂੰ ਠੰਡੇ ਬੁਲ ਤੇ ਛੱਡਿਆ ਗਿਆ, ਜਾ ਕੇ ਦਾਦੀ ਮਾਂ ਨੂੰ ਸੁਣਾਉਂਦੇ ਨੇ। ਦਾਦੀ ਮਾਂ, ਜ਼ਾਲਮਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਅਸੀਂ ਡੋਲੇ ਨਹੀਂ, ਅਸੀਂ ਡੋਲੇ ਨਹੀਂ, ਬੜੇ ਲਾਲਚ ਦਿੱਤੇ, ਬੜੀ ਕੋਸ਼ਿਸ਼ ਕੀਤੀ, ਬੜਾ ਸਾਨੂੰ ਡਰਾਇਆ ਪਰ ਅਸੀਂ ਡੋਲੇ ਨਹੀਂ। ਦਾਦੀ ਮਾਂ, ਜ਼ਾਲਮਾਂ ਨੇ ਹੁਕਮ ਕੀਤਾ ਹੈ ਕੱਲ ਸਾਨੂੰ ਨੀਹਾਂ ਵਿੱਚ ਚਿਣਿਆ ਜਾਵੇਗਾ ਤੇ ਸਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ। ਦਾਦੀ ਮਾਂ ਸਾਰੀ ਰਾਤ ਸਾਖੀਆਂ ਸੁਣਾਉਂਦੀ ਹੈ, ਵੀਰ ਰਸ ਦੀਆਂ ਸਾਖੀਆਂ ਸੁਣਾਉਂਦੇ ਨੇ। ਸਵੇਰੇ ਸਿਪਾਹੀ ਆਉਂਦੇ ਨੇ, ਮਾਤਾ ਜੀ ਆਪਣੇ ਆਪ ਦੋਨੋਂ ਸਾਹਿਬਜ਼ਾਦਿਆਂ ਦਾ ਮੂੰਹ ਧੋਂਦੇ ਨੇ, ਕੇਸਾਂ ਨੂੰ ਕੰਘੀ ਕਰਦੇ ਨੇ, ਸੋਹਣੇ ਕੱਪੜੇ ਪਾਏ ਤੇ ਸੋਹਣਾ ਦੁਮਾਲਾ ਸਜਾ ਕੇ, ਅੱਜ ਕਲਗੀ ਵੀ ਲਾਈਆਂ, ਕਿਉਂਕਿ ਬੱਚਿਓ ਅੱਜ ਮੈਂ ਤੁਹਾਨੂੰ ਇਸ ਕਰਕੇ ਤਿਆਰ ਕਰਕੇ ਭੇਜ ਰਹੀ ਕਿ ਤੁਸੀਂ ਹੁਣ ਵਾਪਸ ਨਹੀਂ ਆਓਗੇ, ਅੱਜ ਤੁਸੀਂ ਮੌਤ ਨੂੰ ਵਿਆਉਣ ਜਾ ਰਹੇ ਹੋ, ਅੱਜ ਤੁਸੀਂ ਮੌਤ ਨੂੰ ਵਿਆਉਣ ਚੱਲੇ ਹੋ, ਕਿਤੇ ਮਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੁੱਲੇ ਤਾਂ ਬਣਾ ਲਵਾਂ। ਸਜਾ ਕੇ ਭੇਜਿਆ। ਦਾਦੀ ਮਾਂ ਦੇਖਦੇ ਰਹੇ, ਸਾਹਿਬਜ਼ਾਦੇ ਵੀ ਕਈ ਵਾਰ ਮੁੜ ਕੇ ਪਿੱਛੇ ਦੇਖਦੇ ਨੇ। ਅੱਜ ਅਸੀਂ ਸੂਬੇ ਦੀ ਕਚਹਿਰੀ ਵਿੱਚ ਜਾ ਰਹੇ ਹਾਂ, ਮੁੜ ਕੇ ਵਾਪਸ ਨਹੀਂ ਆਉਣਾ। ਕਚਹਿਰੀ 'ਚ ਪਹੁੰਚੇ ਨੇ, ਹੁਣ ਕੋਈ ਵੀ ਸਾਹਿਬਜ਼ਾਦਿਆਂ ਨੂੰ ਨੀਂਹ ਵਿੱਚ ਚਿਣਨ ਦਾ ਜਿਗਰਾ ਨਾ ਕੋਈ ਕਰੇ, ਕੋਈ ਹਾਮੀ ਨਾ ਭਰੇ। ਇਹ ਸਾਸਲ ਬੇਗ ਤੇ ਬਾਸਲ ਬੇਗ, ਇਹ ਦੋ ਜਲਾਦ ਨੇ, ਇਹਨਾਂ ਦਾ ਕੇਸ ਚੱਲ ਰਿਹਾ, ਕੋਈ ਮੁਕੱਦਮਾ ਚੱਲਦਾ ਪਿਆ। ਤੇ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਨੀਚੇ ਚਿਣ ਕੇ ਸ਼ਹੀਦ ਕਰ ਦਓਗੇ, ਇਹ ਕਹਿੰਦੇ ਕਰ ਤਾਂ ਦਿਆਂਗੇ, ਕੰਮ ਤਾਂ ਬਹੁਤ ਮੁਸ਼ਕਲ ਹੈ, ਪਰ ਜਿਹੜਾ ਸਾਡਾ ਕੇਸ ਕਿ ਸਾਡਾ ਮੁਕੱਦਮਾ ਜਿਹੜਾ ਤੁਹਾਡੇ ਕੋਲ ਚੱਲਦਾ ਪਿਆ, ਜੇ ਤੁਸੀਂ ਉਸਦਾ ਹੁਕਮ ਉਸਦਾ ਫੈਸਲਾ ਸਾਡੇ ਹੱਥ 'ਚ ਕਰ ਦਿਓ, ਫਿਰ ਅਸੀਂ ਇਹਨਾਂ ਨੂੰ ਸ਼ਹੀਦ ਕਰ ਦਿਆਂਗੇ। ਉਹਨਾਂ ਦੇ ਹੱਕ ਵਿੱਚ ਵਜ਼ੀਰ ਖਾਨ ਨੇ ਫੈਸਲਾ ਦੇ ਦਿੱਤਾ ਤੇ ਉਹਨਾਂ ਨੂੰ ਉਹ ਕੰਮ ਦਿੱਤਾ ਗਿਆ। ਇੱਟਾਂ ਮੰਗਾਈਆਂ ਗਈਆਂ, ਮਸਾਲਾ ਤਿਆਰ ਕੀਤਾ ਗਿਆ, ਨੀਂਹ ਚਿਣੀ ਜਾਣ ਲੱਗੀ, ਸਾਹਿਬਜ਼ਾਦਿਆਂ ਨੂੰ ਵਿਚਕਾਰ ਖੜਾ ਕਰ ਲਿਆ, ਉਹ ਦੀਵਾਰ ਚਿਣਨੀ ਸ਼ੁਰੂ ਕਰ ਦਿੱਤੀ ਗਈ। ਜਦੋਂ ਦੀਵਾਰ ਚਿਣਦੇ ਜਾ ਰਹੇ ਨੇ। ਅੱਜ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਦੇਖਦੇ ਨੇ ਤੇ ਦੇਖ ਕੇ ਥੋੜਾ ਜਿਹਾ ਮਨ ਭਾਰੀ ਹੋਇਆ ਤੇ ਇੱਕ ਕਹਿੰਦਾ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੈ ਨਾ, ਤੇ ਦੂਜਾ ਕਹਿੰਦਾ ਹਾਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਹਾਂ, ਮਾਣ ਮਹਿਸੂਸ ਕਰਦੇ ਨੇ। ਤੇ ਕਹਿਣ ਲੱਗੇ ਜਦੋਂ ਬਾਬਾ ਜ਼ੋਰਾਵਰ ਸਿੰਘ ਜੀ ਦਾ ਮਨ ਭਾਰੀ ਹੋਇਆ, ਬਾਬਾ ਫਤਿਹ ਸਿੰਘ ਜੀ ਕਹਿੰਦੇ ਕਹਿਣ ਲੱਗੇ ਕੀ ਗੱਲ ਵੀਰੇ, ਮੌਤ ਤੋਂ ਡਰ ਲੱਗਦਾ? ਕਹਿਣ ਲੱਗੇ ਨਹੀਂ ਵੀਰੇ, ਮੌਤ ਤੋਂ ਨਹੀਂ ਮੈਨੂੰ ਡਰ ਲੱਗਦਾ, ਬਸ ਮੇਰਾ ਮਨ ਇਸ ਕਰਕੇ ਭਾਰੀ ਹੋਇਆ ਹੈ ਕਿ ਤੂੰ ਸੰਸਾਰ ਵਿੱਚ ਮੇਰੇ ਤੋਂ ਬਾਅਦ 'ਚ ਆਇਆ ਤੇ ਸੰਸਾਰ ਤੋਂ ਮੇਰੇ ਤੋਂ ਪਹਿਲੇ ਜਾਣ ਵਾਸਤੇ ਤਿਆਰ ਹੈ, ਤੂੰ ਮੇਰੇ ਤੋਂ ਪਹਿਲਾਂ ਤੂੰ ਦੁਨੀਆਂ ਛੱਡ ਦੇਗਾ, ਕਿਉਂਕਿ ਇਹ ਦੀਵਾਰ ਤੇਰੀ ਲੰਬਾਈ ਘੱਟ ਹੈ ਮੇਰੇ ਨਾਲੋਂ, ਇਹ ਦੀਵਾਰ ਇਹ ਤੈਨੂੰ ਪਹਿਲੇ ਢੱਕ ਲਏਗੀ, ਮੈਨੂੰ ਬਾਅਦ 'ਚ ਟੱਕੇਗੀ, ਭਾਵ ਤੂੰ ਮੇਰੇ ਤੋਂ ਪਹਿਲਾਂ ਚਲਾ ਜਾਵੇਗਾ। ਹੌਸਲਾ ਇੱਕ ਦੂਜੇ ਨੂੰ ਦਿੰਦੇ ਨੇ। ਜਦੋਂ ਨੀਂਹ ਛਾਤੀ ਤੱਕ ਗਈ, ਹੋਰ ਉੱਤੇ ਲੰਘੀ, ਸਾਹਿਬਜ਼ਾਦੇ ਬੇਹੋਸ਼ ਹੋ ਗਏ। ਉਸ ਪਰਮਾਤਮਾ ਦੀ ਖੇਡ, ਉਹ ਦੀਵਾਰ ਢਹਿ ਪਈ, ਸਾਹਿਬਜ਼ਾਦੇ ਬੇਹੋਸ਼ ਨੇ। ਸਾਹਿਬਜ਼ਾਦਿਆਂ ਨੂੰ ਫਿਰ ਕੋਸ਼ਿਸ਼ ਕੀਤੀ ਗਈ ਕਿ ਇਹ ਹੋਸ਼ ਵਿੱਚ ਆਉਣ। ਇਤਿਹਾਸਕਾਰ ਇੱਥੇ ਤੱਕ ਲਿਖਦੇ ਨੇ, ਕਹਿਣ ਲੱਗੇ ਉਹਨਾਂ ਨੂੰ ਮਮੀਰਾ ਵੀ ਪਿਲਾਇਆ ਗਿਆ ਕਿ ਇਹ ਛੇਤੀ ਹੋਸ਼ ਵਿੱਚ ਆ ਜਾਣ, ਤੇ ਇੰਨੇ ਇਹ ਦੁੱਖ ਸਹਿਣ ਕਰਕੇ ਕਿਤੇ ਫਿਰ ਵੀ ਇਸਲਾਮ ਕਬੂਲ ਕਰ ਲੈਣ ਤਾਂ ਫਿਰ ਵੀ ਸਾਡੀ ਜਿੱਤ ਹੋ ਜਾਵੇਗੀ। ਪਰ ਉਹ ਤਾਂ ਗੁਰੂ ਕੇ ਲਾਲ ਨੇ, ਉਹ ਕਿੱਥੇ ਡੋਲਣ ਵਾਲੇ ਨੇ। ਸਾਹਿਬਜ਼ਾਦਿਆਂ ਨੂੰ ਫਿਰ ਠੰਡੇ ਬੁਰਜ ਤੇ ਲਿਜਾਇਆ ਗਿਆ। ਕਹਿਣ ਲੱਗੇ ਅਗਲੇ ਦਿਨ ਫਿਰ ਇਹਨਾਂ ਜੱਲਾਦਾਂ ਨੇ, ਉਹ 27 ਦਸੰਬਰ 1704 ਦਾ ਦਿਨ ਹੈ, ਕਹਿਣ ਲੱਗੇ ਉਸ ਦਿਨ ਉਹ ਜਿਹੜੇ ਦੋ ਜੱਲਾਦ ਨੇ ਉਹਨਾਂ ਨੇ ਦੋਨੋਂ ਸਾਹਿਬਜ਼ਾਦਿਆਂ ਨੂੰ ਕੋਹ ਕੇ ਭਾਓ ਉਹਨਾਂ ਦੀ ਗਰਦਨ ਕੱਟ ਕੇ, ਗਰਦਨ ਵੱਢ ਕੇ, ਸਾਹ ਦੀ ਰਗ ਵੱਢ ਕੇ ਜ਼ਾਲਮਾਂ ਨੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਮਾਤਾ ਜੀ ਨੂੰ ਇਹ ਖਬਰ ਲੱਗੀ, ਮਾਤਾ ਜੀ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ। ਟੋਡਾ ਰਮਲ ਜੀ ਨੇ ਉਹ ਧਰਤੀ ਲਈ। ਅੱਜ ਤੱਕ ਦੁਨੀਆਂ 'ਚ ਇੰਨੀ ਮਹਿੰਗੀ ਜ਼ਮੀਨ ਨਹੀਂ ਵਿਕੀ ਜਿੰਨੀ ਮਹਿੰਗੀ ਜ਼ਮੀਨ ਟੋਡਾ ਰਮਲ ਜੀ ਨੇ ਖਰੀਦੀ। ਵਜ਼ੀਰ ਖਾਨ ਨੂੰ ਕਹਿੰਦੇ ਮੈਂ ਇਹਨਾਂ ਦਾ ਸੰਸਕਾਰ ਕਰਨਾ। ਇਹ ਕਹਿੰਦਾ ਕਹਿਣ ਲੱਗੇ ਜਿੰਨੀ ਕੁ ਜ਼ਮੀਨ ਚਾਹੀਦੀ ਹੈ ਉਨੀ ਜਗ੍ਹਾ ਤੇ ਸੋਨੇ ਦੀ ਮੋਹਰਾਂ ਤੂੰ ਵਿਛਾ ਦੇ ਤੇ ਉਨੀ ਕੁ ਜਗ੍ਹਾ ਸੰਸਕਾਰ ਵਾਸਤੇ ਖਰੀਦ ਲੈ। ਤੇ ਜਦੋਂ ਇਹ ਵਿਛਾਉਣ ਲੱਗੇ ਵਜ਼ੀਰ ਖਾਨ ਦੇ ਮਨ 'ਚ ਫਿਰ ਵੀ ਮਾਨਾ ਆਇਆ, ਕਹਿਣ ਲੱਗੇ ਨਹੀਂ ਮੋਹਰਾਂ ਵਿਛਾਣੀਆਂ ਨਹੀਂ, ਮੋਹਰਾਂ ਖੜੀਆਂ ਕਰਨੀਆਂ ਨੇ ਉਨੀ ਜਗ੍ਹਾ ਤੇ। ਇਤਿਹਾਸਕਾਰ ਲਿਖਦੇ ਨੇ ਇੰਨੀ ਮਹਿੰਗੀ ਜ਼ਮੀਨ ਉਹ ਖਰੀਦੀ ਟੋਡਾ ਰਮਲ ਨੇ ਕਿ ਅੱਜ ਤੱਕ ਦੁਨੀਆਂ 'ਚ ਇੰਨੀ ਮਹਿੰਗੀ ਜ਼ਮੀਨ ਕੋਈ ਨਹੀਂ ਵਿਕੀ ਜਿੰਨੀ ਮਹਿੰਗੀ ਜ਼ਮੀਨ ਟੋਡਾ ਰਮਲ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਸੰਸਕਾਰ ਵਾਸਤੇ ਖਰੀਦੀ, ਉਹਦੀ ਕੀਮਤ ਚੁਕਾਈ। ਦਸਵੇਂ ਪਾਤਸ਼ਾਹ ਜੀ ਜਦੋਂ ਜਾਂਦੇ ਨੇ ਮਾਛੀਵਾੜੇ ਤੋਂ ਅੱਗੇ ਜਾਂਦੇ ਨੇ ਦਮਦਮਾ ਸਾਹਿਬ ਦੀ ਧਰਤੀ 'ਤੇ, ਉੱਥੇ ਸਤਿਗੁਰੂ ਜੀ ਕੁਝ ਇੱਕ ਸਾਲ ਰੁਕਦੇ ਨੇ। ਅੱਗੇ ਫਿਰ ਸਤਿਗੁਰੂ ਜੀ ਜਦੋਂ ਦੱਖਣ ਵੱਲ ਜਾਂਦੇ ਨੇ ਤੇ ਗੋਦਾਵਰੀ ਦੇ ਕੰਢੇ 'ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਨੇ ਆਪਣਾ ਅਸਥਾਨ ਬਣਾਇਆ ਹੋਇਆ ਹੈ, ਤੇ ਅਜੇ ਬਾਬਾ ਬੰਦਾ ਸਿੰਘ ਬਹਾਦਰ ਨਹੀਂ, ਜਨਮ ਦਾ ਨਾਂ ਹੈ ਲਛਮਣ ਦਾਸ, ਫਿਰ ਨਾਂ ਹੋਇਆ ਮਾਧੋ ਦਾਸ, ਤੇ ਫਿਰ ਜਦੋਂ ਦਸਵੇਂ ਪਾਤਸ਼ਾਹ ਜੀ ਉਹਦੇ ਅਸਥਾਨ 'ਤੇ ਪਹੁੰਚੇ, ਕਿਉਂਕਿ ਪਹਿਲਾਂ ਇਹਨਾਂ ਨੇ ਗੁਰੂ ਧਾਰਨ ਕੀਤਾ ਜਾਨਕੀ ਪ੍ਰਸਾਦ, ਫਿਰ ਰਾਮਦਾਸ, ਤੇ ਫਿਰ ਉਗੜਨਾਥ ਕੋਲੋਂ ਇਹਨਾਂ ਨੇ ਮਾਧੋ ਦਾਸ ਜੀ ਨੇ ਇਹਨਾਂ ਨੇ ਰਿੱਧੀਆਂ ਸਿੱਧੀਆਂ ਸਿੱਖੀਆਂ, ਉਹ ਸਿੱਖ ਕੇ ਇਹਨਾਂ ਨੇ ਆਪਣਾ ਅਸਥਾਨ ਬਣਾ ਲਿਆ ਗੋਦਾਵਰੀ ਦੇ ਕੰਢੇ ਦੱਖਣ ਵੱਲ। ਤੇ ਉੱਥੇ ਹੁਣ ਇਹ ਰਿੱਧੀਆਂ ਸਿੱਧੀਆਂ ਨਾਲ ਆਪਣਾ ਬੜਾ ਉੱਧਰ ਨਾਮ ਕਮਾ ਰਹੇ ਨੇ, ਨਾਮ ਕਰ ਰਹੇ ਨੇ। ਜੇ ਕਿਤੇ ਕੋਈ ਸਾਧੂ ਸੰਤ ਆਉਂਦੇ ਨੇ ਉਹਨਾਂ 'ਤੇ ਆਪਣੇ ਰਿੱਧੀਆਂ ਸਿੱਧੀਆਂ ਵੀ ਚਲਾਉਂਦੇ ਨੇ, ਉਹਨਾਂ ਨਾਲ ਮਖੌਲ ਵੀ ਕਰਦੇ ਨੇ, ਉਹਨਾਂ ਨਾਲ ਮਸਖਰੀ ਵੀ ਕਰਦੇ ਨੇ। ਭਾਓ ਉਹਨਾਂ ਰਿੱਧੀਆਂ ਸਿੱਧੀਆਂ ਦਾ ਗਲਤ ਇਸਤੇਮਾਲ ਕਰ ਰਹੇ ਨੇ। ਪਹਿਲਾਂ ਸ਼ੁਰੂ 'ਚ ਤਾਂ ਵੈਰਾਗ ਹੋਇਆ, ਪਰ ਜਦੋਂ ਰਿੱਧੀਆਂ ਸਿੱਧੀਆਂ ਆ ਗਈਆਂ ਤੇ ਫਿਰ ਇਹਨਾਂ ਨੇ ਦੂਜਾ ਕੰਮ, ਫਿਰ ਅੰਦਰ ਨੂੰ ਹੰਕਾਰ ਬਣ ਗਿਆ। ਤੇ ਜਦੋਂ ਦਸਵੇਂ ਪਾਤਸ਼ਾਹ ਜੀ ਉੱਥੇ ਜਾ ਰਹੇ ਨੇ ਤੇ ਸੰਗਤਾਂ ਨੇ ਆਖਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਧਰ ਨਾ ਜਾਓ, ਇੱਧਰ ਮਾਧੋ ਦਾਸ ਰਹਿੰਦਾ ਹੈ, ਰਿੱਧੀਆਂ ਸਿੱਧੀਆਂ ਦਾ ਮਾਲਕ ਹੈ, ਉਹਦਾ ਅੱਜ ਕੱਲ੍ਹ ਇਸ ਇਲਾਕੇ 'ਚ ਬੜਾ ਨਾਂ ਹੈ, ਤੁਸੀਂ ਇੱਧਰ ਨਾ ਜਾਓ, ਉਹ ਬੜੀ ਮਸਖਰੀ ਕਰਦਾ ਹੈ ਸਾਧੂਆਂ ਸੰਤੂਆਂ ਸੰਤਾਂ ਨਾਲ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ, ਕੋਈ ਗੱਲ ਨਹੀਂ, ਅਸੀਂ ਉਹਨੂੰ ਸਿੱਧੇ ਰਾਹ 'ਤੇ ਪਾਉਣ ਵਾਸਤੇ ਉੱਧਰ ਨੂੰ ਚੱਲੇ ਹਾਂ। ਗੁਰਦੇਵ ਪਾਤਸ਼ਾਹ ਜੀ ਉੱਤੇ ਪਹੁੰਚੇ ਨੇ, ਮੇਲ ਹੋਇਆ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਇਹ ਬਣ ਗਏ। ਅਤੇ ਫਿਰ ਇਹਨਾਂ ਨੂੰ ਹੁਕਮ ਕੀਤਾ ਕਿ ਹੁਣ ਤੁਸੀਂ ਜ਼ੁਲਮ ਅਤੇ ਜ਼ਾਲਮ ਦਾ ਟਾਕਰਾ ਕਰਨਾ ਹੈ, ਪੰਜਾਬ ਵੱਲ ਜਾਓ ਜਿੱਥੇ ਬਹੁਤ ਅਤਿਆਚਾਰ ਹੋ ਰਿਹਾ ਹੈ, ਲੋਕਾਂ ਨੂੰ ਉਹਨਾਂ ਦੀ ਇਮਦਾਦ ਕਰੋ, ਸੱਚ ਦੀ ਆਵਾਜ਼ ਨੂੰ ਚੁੱਕੋ, ਨਿਆਂ ਕਰਨਾ ਹੈ, ਸੱਚ ਨੂੰ ਮੁੜ ਕੇ ਲਿਆਉਣਾ ਹੈ, ਕੁਝ ਜਗ੍ਹਾ ਹੈਗੀਆਂ ਜਿਨ੍ਹਾਂ 'ਤੇ ਤੁਸੀਂ ਫਤਿਹ ਹਾਸਲ ਕਰਨੀ ਹੈ। ਅਤੇ ਕੀ ਕੁਝ ਦਿੱਤਾ? ਕਹਿਣ ਲੱਗੇ, ਸਭ ਤੋਂ ਪਹਿਲਾਂ ਗੱਲ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਨਿਸ਼ਾਨ ਸਾਹਿਬ ਦਿੱਤਾ, ਨਗਾਰਾ ਦਿੱਤਾ, ਪੰਜ ਸਿੰਘ ਸਿਰਕੜ ਆਗੂ ਦਿੱਤੇ। ਕਹਿਣ ਲੱਗੇ, ਇਹ ਧਾਰਮਿਕ ਅਤੇ ਰਾਜਨੀਤਿਕ ਫੈਸਲੇ ਲੈਣਗੇ, ਇਹ ਤੁਹਾਡੇ ਇਵੇਂ ਮੰਨੋ ਜਿਵੇਂ ਵਜ਼ੀਰ ਅਤੇ ਸਲਾਹਕਾਰ ਹੋਣਗੇ, ਇਹ ਇਵੇਂ ਮੰਨੋ ਕਿ ਜਿਵੇਂ ਇੱਕ ਤੁਹਾਡੇ ਨਾਲ ਪੰਥ ਰਹੇਗਾ, ਪੰਜ ਸਿੰਘ ਇਹ ਪੰਥ ਦਾ ਕੰਮ ਕਰਨਗੇ ਅਤੇ 20 ਸਿੰਘ ਫੌਜ ਵਜੋਂ ਦਿੱਤੇ, 20 ਸਿੰਘਾਂ ਦੀ ਫੌਜ ਦਿੱਤੀ, ਬਹੁਤੀ ਵੱਡੀ ਜੰਗ ਫੌਜ ਨਹੀਂ, ਉਸ ਵੇਲੇ ਚੱਲੇ ਨੇ, ਦਿੱਲੀ ਪਹੁੰਚੇ ਨੇ, ਸੱਚ ਦੀ ਆਵਾਜ਼ ਚੁੱਕਦੇ ਪਏ ਨੇ, ਜ਼ਾਲਮਾਂ ਦੇ ਆਹੂ ਲਾਉਂਦੇ ਪਏ ਨੇ, ਅੱਗੇ ਆਏ ਨੇ, ਅੱਗੇ ਆ ਕੇ ਸਮਾਣੇ 'ਚ ਇਹ ਜੱਲਾਦ ਰਹਿੰਦੇ ਨੇ ਜਿਹੜੇ ਇਹ ਗਲਤ ਕੰਮ ਕਰਦੇ ਸੀ। ਅਤੇ ਫਿਰ ਇਹਨਾਂ ਨੂੰ ਜਿਹੜੇ ਸਰਕਾਰ ਨਾਲ ਮਿਲੇ ਹੋਏ ਸੀ, ਇਹ ਜੱਲਾਦਾਂ ਦਾ ਕੰਮ ਕਰਦੇ। ਅਤੇ ਫਿਰ ਸਭ ਤੋਂ ਪਹਿਲਾਂ ਆ ਕੇ ਤਾਂ ਸਮਾਣੇ ਨੂੰ ਉਸ 'ਤੇ ਫਤਿਹ ਕੀਤੀ, ਸਮਾਣੇ ਦੇ ਜੱਲਾਦਾਂ ਨੂੰ ਸੋਧਿਆ। ਫਿਰ ਪੀਰ ਬੁੱਧੂ ਸਾਹਿਬ ਜਿੱਥੇ ਸੜੂਰੇ 'ਚ ਰਹਿੰਦੇ ਨੇ ਉੱਥੇ ਆ ਕੇ ਪਹੁੰਚੇ ਨੇ, ਉੱਥੇ ਆ ਕੇ ਉੱਥੇ ਵੀ ਜਿਹੜੇ ਜ਼ੁਲਮ ਕਰਦੇ ਸਨ, ਜਿਹੜੇ ਜ਼ਾਲਮ ਬੈਠੇ ਸਨ, ਉਹਨਾਂ ਨੂੰ ਸੋਧਾ ਲਾਇਆ। ਅਤੇ ਫਿਰ ਅੱਗੇ ਹੋਰ ਚੱਲੇ ਪਏ, ਚੱਲ ਕੇ ਚੱਪੜ ਚਿੜੀ 'ਚ 12 ਮਈ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਉੱਥੇ ਪਹੁੰਚੇ ਨੇ। ਅਤੇ ਫਿਰ ਮਾਲਵਾ, ਮਾਝਾ, ਦੁਆਬੇ ਦੇ ਸਾਰੇ ਸਿੰਘ ਇਕੱਤਰ ਹੋਏ ਨੇ। ਅਤੇ ਕਿੰਨੀ ਫੌਜ ਹੋ ਗਈ ਸਿੰਘਾਂ ਦੀ? ਤਕਰੀਬਨ 40,000 ਫੌਜ ਉੱਥੇ ਇਕੱਤਰ ਹੋ ਗਈ ਚੱਪੜ ਚਿੜੀ ਦੇ ਮੈਦਾਨ 'ਚ। ਉੱਥੇ ਫਿਰ ਜੰਗ ਹੋਈ, ਜੰਗ ਇੱਕ ਬਹੁਤ ਹੀ ਭਿਆਨਕ ਜੰਗ ਹੋਈ। ਸਿੰਘ ਬੜੇ ਦਲੇਰੀ ਨਾਲ ਲੜੇ ਅਤੇ ਇੰਨੇ ਦਲੇਰੀ ਨਾਲ ਲੜੇ ਕਿ ਉਸ ਵਜ਼ੀਰੇ ਦਾ ਸੋਧਾ ਲਾਇਆ ਅਤੇ ਸਰਹਿੰਦ 'ਤੇ ਫਤਿਹ ਹਾਸਲ ਕੀਤੀ। ਅੱਜ ਦੇ ਦਿਨ ਭਾਓ, ਉਸ ਦਿਨ ਦਾ ਦਿਨ 14 ਮਈ 1710 ਨੂੰ ਇਹਨਾਂ ਨੇ ਫਤਿਹ ਹਾਸਲ ਕੀਤੀ ਸਰਹਿੰਦ 'ਤੇ। ਅਤੇ ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ, ਤਕਰੀਬਨ 6,000 ਸਿੰਘਾਂ ਦਾ ਇੱਕੋ ਜਗ੍ਹਾ ਇੱਕ ਉਹਨਾਂ ਦਾ ਅੰਗੀਠਾ ਬਣਾ ਕੇ ਇੱਕੋ ਸਾਥ ਸੰਸਕਾਰ ਕੀਤਾ। ਇੰਨੀ ਵੱਡੀ ਜੰਗ ਇਹ ਹੋਈ ਹੈ, ਸਰਹਿੰਦ ਫਤਿਹ ਇਸ ਤਰ੍ਹਾਂ ਨਹੀਂ ਹੋਈ। ਅਤੇ ਫਿਰ ਉੱਥੇ ਦਾ ਗਵਰਨਰ ਬਾਬਾ ਬਾਜ ਸਿੰਘ ਨੂੰ ਉੱਥੇ ਦਾ ਗਵਰਨਰ ਬਣਾਇਆ। ਸਾਧ ਸੰਗਤ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉੱਥੇ ਖਾਲਸਾ ਰਾਜ, ਹਲੇਮੀ ਰਾਜ, ਸਿੱਖਾਂ ਦਾ ਰਾਜ, ਗੁਰੂ ਨਾਨਕ ਸਾਹਿਬ ਜੀ ਦਾ ਚਲਾਇਆ ਰਾਜ, ਨਿਡਰਤਾ ਦਾ ਰਾਜ, ਨਿਰਭੈਤਾ ਦਾ ਰਾਜ, ਮਜ਼ਲੂਮਾਂ ਦੀ ਰਾਖੀ ਦਾ ਰਾਜ ਉੱਥੇ ਕਾਇਮ ਕੀਤਾ। ਫਤਿਹ ਹਾਸਲ ਕਰਕੇ ਬਾਬਾ ਬਾਜ ਸਿੰਘ ਨੂੰ ਉੱਥੇ ਦਾ ਗਵਰਨਰ ਥਾਪਿਆ, ਸਿੱਖਾਂ ਨੂੰ ਉੱਥੇ ਦੀ ਨਵਾਬੀ ਦਿੱਤੀ। ਉਹ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਨ ਯੋਧੇ ਸੂਰਮੇ ਤੇ ਆਪ ਸਾਰੀਆਂ ਸੰਗਤਾਂ ਨੂੰ ਸਰਹੰਦ ਫਤਿਹ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ ਤੇ ਨਾਲ ਹੀ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਜਿਨ੍ਹਾਂ ਨੇ ਜੂਝਦੇ ਹੋਏ ਸ਼ਹਾਦਤ ਦਾ ਜਾਮ ਪਿੱਤਾ। ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਇਤਿਹਾਸ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਸਨ। ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ, ਗਿਆਨੀ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ। ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ।

ਤੇ ਜਿਹੜੇ ਪਾਤਸ਼ਾਹ ਕਹਿੰਦੇ ਵੱਡੇ ਵੱਡੇ ਰਾਜੇ ਧਰਤੀ ਤੇ ਆਏ, ਐਡੇ ਐਡੇ ਬਲੀ ਰਾਜੇ, ਇੱਕ ਹੀ ਧਨੁਸ਼ ਸੇ ਬੈਰੀ ਸਭ ਡਾਟੇ ਹੈ, ਐਡੀਆਂ ਭੁਜਾਵਾਂ ਦੇ ਅੰਦਰ, ਬਾਹਾਂ ਦੇ ਅੰਦਰ ਇੰਨਾ ਬਲ। ਫਿਰ ਪਾਤਸ਼ਾਹ ਕਹਿੰਦੇ, ਜਿਹੜੇ ਰਾਜੇ ਕਹਿੰਦੇ ਸੀ ਨਾ ਧਰਤੀ ਜਿੱਤ ਲਵਾਂਗੇ, ਸੰਸਾਰ ਜਿੱਤ ਲਵਾਂਗੇ, ਫਿਰ ਪਾਤਸ਼ਾਹ ਕਹਿੰਦੇ ਐਸੇ ਰਾਜੇ ਖਾਕ ਹੋ ਗਏ, ਮਿੱਟੀ ਵਿੱਚ ਮਿਲ ਗਏ। ਫਿਰ ਐਸੇ ਰਾਜ ਨੂੰ ਕੋਈ ਚੇਤੇ ਨਹੀਂ ਕਰਦਾ। ਇਹ ਫਿਰ ਜਿਹੜਾ ਸੰਸਾਰ ਹੈ, ਇਹ ਫਿਰ ਚੇਤੇ ਕਿਹਨਾਂ ਨੂੰ ਕਰਦਾ, ਯਾਦ ਕਿਹਨਾਂ ਨੂੰ ਕਰਦਾ, ਜਿਹੜੇ ਆਪਣੇ ਧਰਮ ਲਈ, ਦੂਜਿਆਂ ਦੀ ਧਰਮ ਖਾਤਰ, ਆਪਣੇ ਦੇਸ਼ ਕੌਮ ਦੀ ਰੱਖਿਆ ਦੇ ਲਈ ਆਪਣਾ ਆਪ ਬਲੀਦਾਨ ਕਰ ਦਿੰਦੇ ਨੇ, ਐਸੇ ਨੂੰ ਸੰਸਾਰ ਸਦਾ ਹੀ ਚੇਤੇ ਕਰਦਾ। ਆਪਾਂ ਦਿਨ ਮਨਾ ਰਹੇ ਹਾਂ, ਸਰਹੰਦ ਫਤਿਹ ਦਿਵਸ ਮਨਾ ਰਹੇ ਨਾ ਦਿਹਾੜਾ ਇਸ ਗੁਰੂ ਘਰ ਦੇ ਅੰਦਰ। ਉਹ ਬਾਬਾ ਬੰਦਾ ਸਿੰਘ ਬਹਾਦਰ ਜੀ, ਜਿਹਨਾਂ ਨੂੰ ਫਿਰ ਥਾਪੜਾ ਦੇ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਐਸਾ ਤੋਰਿਆ, ਇੱਟ ਨਾਲ ਇੱਟ ਖੜਕਾ ਦਿੱਤੀ ਸਾਧ ਸਿੰਘ। ਆਪਾਂ ਇਤਿਹਾਸ ਸਰਵਣ ਕਰਦੇ ਰਹਿੰਦੇ ਹਾਂ, ਪੜ੍ਹਦੇ ਰਹਿੰਦੇ ਹਾਂ, ਖੈਰ ਕੇਵਲ ਦਿਨ ਮਨਾ ਰਹੇ ਹਾਂ ਟੂਕ ਮਾਤਰ। ਫਿਰ ਸਰਹੰਦ ਨਾਲ, ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕਰਕੇ ਇਹ ਜਿਹੜੀ ਜੰਗ ਸੀ ਨਾ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਐਸਾ ਥਾਪੜਾ ਦਿੱਤਾ, ਜੰਗ ਫਤਿਹ ਕਰ ਦਿੱਤੀ, ਸਰਹੰਦ ਫਤਿਹ ਕਰ ਦਿੱਤੀ ਸਾਧ ਸਿੰਘ। ਉਹ ਆਪਾਂ ਦਿਨ ਮਨਾ ਰਹੇ ਹਾਂ। ਤੋ ਐਸੇ ਸੂਰਬੀਰ ਯੋਧਿਆਂ ਨੂੰ ਇਹ ਜਿਹੜਾ ਸੰਸਾਰ ਹੈ ਸਦਾ ਹੀ ਚੇਤੇ ਕਰਦਾ ਰਹੇਗਾ ਸਾਧ ਸੰਗਤ। ਐਸੇ ਸੂਰਬੀਰ ਯੋਧਿਆਂ ਨੂੰ, ਮਹਾਬਲੀ ਯੋਧਿਆਂ ਨੂੰ, ਜਿਹੜੇ ਆਪਣਾ ਆਪਣੇ ਧਰਮ ਲਈ, ਦੂਜਿਆਂ ਦੇ ਧਰਮ ਲਈ, ਖਲਕਤ ਦੀ ਭਲਾਈ ਦੇ ਲਈ, ਦੇਸ਼ ਦੀ ਰੱਖਿਆ ਦੇ ਲਈ, ਕੌਮ ਦੀ ਰੱਖਿਆ ਦੇ ਲਈ ਆਪਣਾ ਆਪ ਬਲੀਦਾਨ ਕਰ ਗਏ, ਐਸੇ ਸੂਰਬੀਰ ਯੋਧਿਆਂ ਨੂੰ ਕੁਟਾਨਵਾਰ ਨਮਸਕਾਰ ਹੈ ਜੀ। ਭੁੱਲਾਂ ਗਲਤੀਆਂ ਦੀ ਮੁਆਫ਼ੀ, ਬੜੀ ਅਗੰਮੀ ਬਾਣੀ ਹੈ। ਇਸ ਵਿਸ਼ੇ 'ਤੇ ਯਤਨ ਕਰਾਂਗੇ ਕੱਲ੍ਹ ਨੂੰ ਵੀ, ਐਤਵਾਰ ਨੂੰ ਵੀ। ਜ਼ਫਰਨਾਮੇ ਦਾ ਵੀ ਆਪ ਜੀ ਵੱਲੋਂ ਹੁਕਮ ਹੋਇਆ, ਜ਼ਫਰਨਾਮਾ ਹੈ ਜੋ ਦੁਨੀਆ ਸਿਹਰ ਮੇਲਾ ਆਉਣ ਵਾਲੇ ਦੀਵਾਨਾਂ 'ਚ ਆਓ ਸਮਾਪਤੀ ਹੈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ। ਸੋ ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਬਿਤਾਬ ਸਿੰਘ ਜੀ ਸੈਕਰਾਮੈਂਟ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਜਿਸ ਤਰ੍ਹਾਂ ਅੱਜ ਸਰਹੰਦ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ ਗੁਰੂ ਘਰ ਵਿਖੇ, ਕੱਲ੍ਹ ਨੂੰ ਇਸ ਸੰਬੰਧ ਵਿੱਚ ਐਤਵਾਰ ਦੇ ਦੀਵਾਨਾਂ ਵਿੱਚ ਵੀ ਜੋ ਸਤਿਗੁਰਾਂ ਦੀ ਗੁਰਬਾਣੀ ਦੇ ਕੀਰਤਨ ਗੁਰ ਇਤਿਹਾਸ ਸਰਵਣ ਕਰਵਾਏ ਜਾਣਗੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਸਮੂਹ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਨ ਫਰਾਂਸਿਸਕੋ ਵਿਖੇ ਜੋ ਨਗਰ ਕੀਰਤਨ ਹੁੰਦੇ ਹਨ, ਇਸ ਵਾਰੀ ਵੀ ਦਿਨ ਸ਼ਨਿਚਰਵਾਰ 6 ਜੂਨ ਨੂੰ ਹੋ ਰਹੇ ਹਨ। ਆਪ ਸੰਗਤਾਂ ਨੇ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇਂ ਧਾਏ। ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਾਂ ਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਸ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਦਿਓ, ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਮ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓੜ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ, ਆਪ ਦੀ ਪਾਵਨ ਹਜ਼ੂਰੀ ਵਿੱਚ ਸਮੂਹ ਸੰਗਤਾਂ ਵੱਲੋਂ ਸਰੰਧ ਫਤਿਹ ਦਿਵਸ ਮਨਾਉਂਦੇ ਹੋਇਆਂ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਇਤਿਹਾਸ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ, ਗੁਰਬਾਣੀ ਦੇ ਕੀਰਤਨ, ਛੇ ਪੌੜੀਆਂ, ਅਨੰਦ ਸਾਹਿਬ ਦਾ ਜਾਪ ਹੋਇਆ। ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੜ ਚੁੱਕ ਦੀ ਖੇਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ, ਇਤਿਹਾਸ, ਗੁਰਮਤਿ ਵਿਚਾਰਾਂ, ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ, ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਜੀਓ। ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ, ਪਵਿੱਤਰਾ ਹੁਣ ਲਾਭ ਭੋਗ ਹਰ ਰਾਇ, ਆਪ ਜੀ ਦਾ ਸੀਤ ਪ੍ਰਸ਼ਾਦ, ਜੋ ਸ਼ਕੇ ਨਾਮ, ਵਾਹਿਗੁਰੂ, ਵਾਹਿਗੁਰੂ ਜੀ ਕੀ, ਵਾਹਿਗੁਰੂ, ਵਾਹਿਗੁਰੂ ਜਪੇ ਸੱਚੇ ਪਾਤਸ਼ਾਹ ਜੀਓ। ਅਰਦਾਸ ਬੇਨਤੀ ਗੁਰਮੁਖਾਂ ਪਿਆਰਿਆਂ ਵੱਲੋਂ, ਪਾਤਸ਼ਾਹ ਜੀ ਨਾਮ ਆਪ ਜੀ ਜਾਣਦੇ ਹੋ, ਆਪ ਜੀਆਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਰਦਾਸ ਬੇਨਤੀ ਕਰਵਾਉਂਦੇ ਹਨ। ਕਿਰਪਾ ਕਰਨੀ ਜੀ ਨਾਮ ਦੀਆਂ ਦਾਤਾਂ, ਚੜ੍ਹਦੀ ਕਲਾ ਬਖਸ਼ਣੀ, ਗੁਰਮਤਿ ਅਨੁਸਾਰ ਗੁਰੂ ਪਿਆਰਿਆਂ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ ਜੀ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ, ਸ੍ਰੀ ਮੁਖ ਬਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਣ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਓ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਾਤਾ ਮਿੱਤਾ ਆਸਾ ਮਹੱਲਾ ਪੰਜਵਾਂ ਜਾ ਕਾ ਠਾਕਰ ਤੁਹੀ ਪ੍ਰਭ ਤਾ ਕੇ ਵਡਭਾਗਾ ਉਹ ਸੁਹੇਲਾ ਸਦਾ ਸੁਖੀ ਸਭ ਪਰਮ ਪੋ ਪਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਹਾਰਾ ਕਰਨ ਕਰਾਵਣ ਸਗਲ ਬਿਦ ਸੋ ਸਤਿਗੁਰੂ ਹਮਾਰਾ ਰਹਾਉ ਦੂਜਾ ਨਾਹੀ ਔਰ ਕੋ ਤਾਕਾ ਪਉ ਕਰੀਏ ਗੁਰ ਸੇਵਾ ਮੈਲ ਪਾਈਐ ਜਗ ਦੁੱਤਰ ਤਰੀਏ ਦ੍ਰਿਸ਼ਟ ਰਹੀ ਸੁਖ ਪਾਈਐ ਮਨ ਮਾਹੇ ਨਿਧਾਨਾ ਜਾਕੋ ਤੁਮ ਕਿਰਪਾਲ ਪਏ ਸੇਵਕ ਸੇ ਪਰਵਾਨਾ ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ ਵਜੋਂ ਨਾਨਕ ਮਿਲੈ ਏਕ ਨਾਮ ਰਿਧ ਜਪ ਜਪ ਜੀਵੈ ਆਸਾ ਮਹੱਲਾ ਪੰਜਵਾਂ ਜਾ ਪ੍ਰਭ ਕੀ ਹਉ ਚਿਰਲੀ ਸੋ ਸਭ ਤੇ ਊਚਾ ਸਭ ਕਿਛੁ ਤਾਕਾ ਕਾਂਡੀਐ ਥੋੜਾ ਔਰ ਮੋਚਾ ਜੀ ਪ੍ਰਾਣ ਮੇਰਾ ਧਨੋ ਸਾਹਿਬ ਕੀ ਮਨੀਆ ਨਾਮ ਜਿਸੈ ਕੈ ਉਜਲੀ ਤਿਸ ਦਾਸੀ ਗਣੀਆ ਰਹਾਉ ਵੇ ਪਰਵਾਉ ਆਨੰਦ ਮੈਂ ਨਾਉ ਮਾਣਕ ਹੀਰਾ ਰੱਜੀ ਤਾਈ ਸਦਾ ਸੁਖ ਚਾਕਾ ਤੂੰ ਮੀਰਾ ਸਖੀ ਸਹੇਰੀ ਸੰਗ ਕੀ ਸੁਮਤ ਦ੍ਰਿੜਾਵਉ ਸੇਵੋ ਸਾਧੂ ਪਹੁ ਕਰ ਤਉ ਨਿਧ ਹਰ ਪਾਵੋ ਸਗਲੀ ਦਾਸੀ ਠਾਕੁਰੈ ਸਭ ਕਹਿਤੀ ਮੇਰਾ ਜਿਸੈ ਸਿਗਾਰੇ ਨਾਨਕਾ ਤਿਸ ਸੁਖ ਹੈ ਵਸੇਰਾ ਆਸਾ ਮਹੱਲਾ ਪੰਜਵਾਂ ਸੰਤਾਂ ਕੀ ਹੋਏ ਦਾਸਰੀ ਇਹੋ ਆਚਾਰਾ ਸਿਖਰੀ ਸਗਲ ਗੁਣਾ ਗੁਣੇ ਉਤਮੋ ਪਰਤਾ ਦੂਰਨਾ ਪੇਖਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਜਿਠੈ ਰਾਂਗਰੀ ਤਿਆਗ ਸਿਆਣ ਪਚਾਤੁਰੀ ਤੂੰ ਜਾਣ ਗੋਪਾਲੈ ਸੰਗਰੀ ਰਹਾਓ ਪਰਤਾ ਕੈ ਸੋ ਮਾਨੀਐ ਇਹੋ ਸ਼ਿਗਾਰ ਬਣਾਏਰੀ ਦੂਜਾ ਪਾਉ ਵਿਸਾਰੀਐ ਇਹੋ ਤੰਬੋਲਾ ਖਾਏਰੀ ਗੁਰ ਕਾ ਸ਼ਬਦ ਕਰ ਦੀਪਕੋ ਇਹ ਸ਼ਿਗਾਰ ਬਣਾਏਰੀ ਇਹ ਸਤਿਕਾ ਸ਼ੇਜ ਵਿਛਾਏਰੀ ਆਠ ਪੈਰ ਕਰ ਜੋੜ ਰਹੋ ਤਹੁ ਪੇਟੈ ਹਰ ਰਾਏਰੀ ਤਿਸ ਹੀ ਚੱਜ ਸ਼ਿਗਾਰ ਸਭ ਸਾਈ ਰੂਪਾ ਪਾਰਰੀ ਸਾਈ ਸੁਹਾਗਣ ਨਾਨਕਾ ਸੋ ਪਾਣੀ ਕਰਤਾਰਰੀ ਆਸਾ ਮਹੱਲਾ ਪੰਜਵਾਂ ਡੀਂਗਣ ਡੋਲਾ ਤਉ ਲਓ ਜੋ ਮਨ ਕੇ ਭਰਮਾ ਭਰਮ ਕਾਟੇ ਗੁਰ ਆਪਣੇ ਪਾਏ ਬਿਸਰਾ।

ਜਨ ਮਨ ਆਵੋ। ਆਸਾ ਮਹੱਲਾ ਪੰਜਵਾਂ, ਅੰਤਰ ਗਾਵੋ ਬਾਹਰ ਗਾਵੋ, ਗਾਵੋ ਜਾਗ ਸਵਾਰੀ, ਸੰਗ ਚਲਣ ਕਾ ਤੋਸਾ ਦੀਨਾ, ਗੋਬਿੰਦ ਨਾਮ ਕੇ ਬਿਉਹਾਰੀ। ਅਵਰ ਵੇਸਾਰੀ ਵੇਸਾਰੀ, ਨਾਮ ਦਾਨ ਗੁਰਪੂਰੇ ਦਿਓ, ਮੈਂ ਇਹੋ ਆਧਾਰੀ ਰਹਾਉ। ਦੁਖਨ ਗਾਵੋ ਸੁਖ ਪੀ ਗਾਵੋ, ਮਾਰਗ ਪੰਥ ਸੰਮਾਰੀ, ਨਾਮ ਦਿੜ ਗੁਰ ਮਨ ਮੈਂ ਦੀਆ, ਮੋਰੀ ਤਿਸਾ ਬੁਝਾਰੀ। ਦਿਨ ਪੀ ਗਾਵੋ ਰਹਿਣੀ ਗਾਵੋ, ਗਾਵੋ ਸਾਸ ਸਾਸ ਰਸਨਾਰੀ, ਸਤ ਸੰਗਤ ਮੈਂ ਵਿਸਾਸ ਹੋਏ ਹਰ, ਜੀਵਤ ਮਰਤ ਸੰਗਾਰੀ। ਜਨ ਨਾਨਕ ਹੋਏ ਦਾਨ ਦੇਹੋ, ਪ੍ਰਭਾਵੋ ਸੰਤ ਰੇਣ ਉਰ ਧਾਰੀ, ਸ੍ਰਵਣੀ ਕਥਾ ਨੈਣ ਦਰਸ ਭੇਖੋ, ਮਸਤਕ ਗੁਰ ਚਰਨਾਰੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਕਰ ਦਸਵਾਂ ਮਹੱਲਾ ਪੰਜਵਾਂ, ਜਿਸ ਨੂੰ ਤੂੰ ਅਸਥਿਰ ਕਰ ਮਾਨੈ, ਤੇ ਪਾਹੁਨ ਦੋ ਦਾਹਾ, ਪੁੱਤਰ ਕਲੱਤਰ ਗ੍ਰਹਿ ਸਗਲ ਸਮੱਗਰੀ, ਸਭ ਮਿਥਿਆ ਅਸਨਾਹਾ, ਰੇ ਮਨ ਕਿਆ ਕਰੇ ਹੈ ਹਾਹਾ, ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਹਾ ਰਹਾਓ, ਜੈਸੇ ਵਸਤਰ ਦੇ ਉਡਾਨੇ, ਦਿਨ ਦੋ ਚਾਰ ਪੁਰਾਹਾ, ਭੀਤ ਉਪਰੇ ਕੇ ਤਕਤਾਈਐ, ਅੰਤ ਓ ਰਕੋ ਆਹਾ, ਜੈਸੇ ਅੰਬ ਕੁੰਡ ਕਰ ਰੱਖਿਓ, ਪਰਤ ਸਿੰਧ ਗੜ ਜਾਹਾ, ਆਵ ਗਿਆ ਗਿਆ ਪਾਰ ਬ੍ਰਹਮ ਕੀ, ਉੱਠ ਜਾਸੀ ਮੋਤ ਚਸਾਹ, ਰੇ ਮਨ ਲੇਖੈ ਚਾਲੈ ਲੇਖੈ, ਬਹਿਸੈ ਲੇਖੈ ਲੈਂਦਾ ਸਾਹਾ, ਸਦਾ ਕੀਰਤ ਕਰ ਨਾਨਕ ਹਰ ਕੀ, ਉਭਰੇ ਸਤਿਗੁਰ ਚਰਨ ਓਟਾਹ। ਆਸਾ ਮਹੱਲਾ ਪੰਜਵਾਂ, ਅਪੁਸ਼ਟ ਬਾਤ ਕੀ ਭਈ ਸੀਧਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪਰਗਾਸਿਓ, ਮਲੀਨ ਬੁੱਧ ਹਸ਼ਨਈ, ਜੋ ਕਿਰਪਾ ਗੋਬਿੰਦ ਭਈ, ਸੁਖ ਸੰਪਤ ਹਰ ਨਾਮ ਫਲ ਪਾਈ, ਸਤਿਗੁਰ ਮਿਲਈ ਰਹਾਓ। ਮੋਹੇ ਕਿਰਪਨ ਕੋ ਕੋਈ ਨਾ ਜਾਣਤ, ਸਗਲ ਭਵਨ ਪ੍ਰਗਟਈ, ਸੰਗ ਬੈਠਨੋ ਕਹੀ ਨਾ ਪਾਵਤ, ਹੁਣ ਸਗਲ ਚਰਨ ਸੇਵਈ, ਆਡ ਆਡ ਕਹੋ ਫਿਰਤ ਢੂੰਡਤੀ, ਮਨ ਸਗਲ ਤ੍ਰਿਸ਼ਨ ਬੁਝ ਗਈ, ਏਕ ਬੋਲ ਪੀ ਖਾਵਤ ਨਾਹੀ, ਸਾਧ ਸੰਗਤ ਸੀਤ ਲਈ, ਏਕ ਜੀ ਗੁਣ ਕਵਨ ਵਖਾਨੈ, ਅਗਮ ਅਗਮ ਅਗਮਈ, ਦਾਸ ਦਾਸ ਦਾਸ ਕੋ ਕਰੀ ਉਹ, ਜਨ ਨਾਨਕ ਹਰ ਸ਼ਰਣਈ। ਆਸਾ ਮਹੱਲਾ ਪੰਜਵਾਂ, ਰੇ ਮੂੜੇ ਲਾਹੇ ਕਹੋ ਤੂੰ ਢੀਲਾ ਢੀਲਾ, ਤੋਟੇ ਕਹੋ ਬੇਗਤਾਇਆ, ਸਸਤ ਵਖਰ ਤੂੰ ਕਿਨੈ ਨਾਹੀ, ਪਾਪੀ ਬਾਧਾ ਰੇ ਨਾਇਆ, ਸਤਿਗੁਰ ਤੇਰੀ ਆਸਾਇਆ, ਪਤਿਤ ਪਾਵਨ ਤੇਰੋ ਨਾਮ ਪਾਰ ਬ੍ਰਹਮ, ਮੈਂ ਇਹਾ ਓਟ ਆਇਆ ਰਹਾਓ। ਗੰਦਣ ਵੈਣ ਸੁਣੈ ਉਰਝਾਵੈ, ਨਾਮ ਲੈ ਤਾਂ ਹਲਕਾਇਆ, ਨਿੰਦ ਚਿੰਦ ਕਹੋ ਬਹੁਤ ਓ ਮਾਹਿਓ, ਬੂਜੀ ਉਲਟਾਇਆ,

ਆਇਆਉ। ਪਲਕ ਦ੍ਰਿਸ਼ਟ ਦੇਖ ਭੂਲੋ ਆਕ ਨੀਮ ਕੋ ਤੰਬੂਰ, ਜੈਸਾ ਸੰਗ ਬਸੀਅਰ ਸਿਉ ਹੈ ਰੇ ਤੈਸੋ ਹੀ ਹੋ ਪਰ ਗ੍ਰਹਿ। ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਪਮਾਨਾ, ਛੋੜ ਜਾਏ ਤਿਨਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ। ਸਗਲ ਸੰਸਾਰ ਇਹ ਬਿਦ ਵਿਆਪਿਓ, ਸੋ ਉਭਰਿਓ ਜਿਸ ਗੁਰਪੂਰਾ, ਕਹੁ ਨਾਨਕ ਭਵ ਸਾਗਰ ਤਰਿਓ। ਪਏ ਪਨੀਤ ਸਰੀਰਾ ਸਾ ਮਹੱਲਾ ਪੰਜਵਾਂ ਦੋ ਪਦੇ, ਲੂਕ ਮਾਨੋ ਸੋਈ ਤੁਮ ਪੇਖਿਓ, ਮੂੜ ਮੁਗਦ ਮੁਕਰਾਨੀ, ਆਪ ਕਮਾਨੇ ਕੂਲੇ ਬਾਦੇ ਫਿਰ ਪਾਛੇ ਪਛਤਾਨੀ। ਪ੍ਰਭ ਮੇਰੇ ਸਭ ਵਿਦ ਆਗੇ ਜਾਨੀ, ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ, ਪਾਛੇ ਜੀ ਕੀ ਵੀ ਮਾਨੀ ਰਾ। ਜਿਤ ਜਿਤ ਲਾਏ ਤਿਤ ਤਿਤ ਲਾਗੇ, ਕਿਆ ਕੋ ਕਰੇ ਪੁਰਾਨੀ, ਬਖਸ਼ ਲਿਓ ਪਾਰ ਬ੍ਰਹਮ ਸੁਆਮੀ, ਨਾਨਕ ਸਦ ਕੁਰਬਾਨੀ। ਆਸਾ ਮਹੱਲਾ ਪੰਜਵਾਂ, ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ। ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ, ਸੇਵਕ ਕੋ ਨਿਗਟੀ ਹੋਏ ਦਿਖਾਵੇ। ਜੋ ਜੋ ਕਹੇ ਠਾਕਰ ਪੈ ਸੇਵਕ, ਤਤਕਾਲ ਹੋਏ ਆਵੇ ਰਹਾ। ਤੇ ਸੇਵਕ ਹਉ ਬਲਿਹਾਰੀ, ਜੋ ਆਪਣੇ ਪ੍ਰਭ ਭਾਵੈ, ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਨ ਆਵੇ। ਆਸਾ ਘਰ ਯਾਰਵਾਂ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨਟੂਆ ਭੇਖ ਦੁਖਾਵੇ ਬਹੁ ਬਿਦ, ਜੈਸਾ ਹੈ ਓਏ ਤੈਸਾ ਰੇ, ਅਨਕ ਜੋਨ ਭਰਮਿਓ ਭਰਮ ਭੀਤਰ, ਸੁਖੇ ਨਾਹੀ ਪਰਵੇਸਾਰੇ। ਸਾਜਨ ਸੰਤ ਹਮਾਰੇ ਮੀਤਾ, ਬਿਨ ਹਰ ਹਰ ਅਨੀਤਾ ਰੇ, ਸਾ ਸੰਗ ਮਿਲ ਹਰ ਗੁਣ ਗਾਏ, ਜਨਮ ਪਦਾਰਥ ਜੀਤਾ ਰੇ ਰਹਾ। ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ, ਕਹੋ ਕਵਣ ਬਿਦ ਤਰੀਏ ਰੇ, ਘੁੰਮਣ ਕੇ ਰਿਆ ਗਾ ਗਾ ਖਰੀ, ਗੁਰ ਸਬਦੀ ਪਾਰਿਓ ਤਰੀਏ ਰੇ। ਖੋਜਤ ਖੋਜਤ ਖੋਜ ਵਿਚਾਰਿਓ, ਤਤ ਨਾਨਕਿਓ ਜਾਨਾ ਰੇ, ਸਿਮਰਤ ਨਾਮ ਨਿਧਾਨ ਨਿਰਮੋਲਕ, ਮਨ ਮਾਨਕ ਪਤੀ ਆਨਾ ਰੇ। ਆਸਾ ਮਹੱਲਾ ਪੰਜਵਾਂ ਦੋ ਪਦੈ, ਗੁਰਪ੍ਰਸਾਦ ਮੇਰੇ ਮਨ ਵਸਿਆ, ਜਾਓ ਜੋ ਮੰਗੋ ਸੋ ਪਾਵੋ ਰੇ, ਨਾਮ ਰਾਂਗਿਓ ਮਨ ਤ੍ਰਿਪਤਾਨਾ, ਬੌਰ ਨ ਕਤਹੂੰ ਧਾਵੋ ਰੇ। ਹਮਰਾ ਠਾਕੁਰ ਸਭ ਤੇ ਉੱਚਾ, ਰਹਿਣ ਦਿਨ ਸਤਿਸ ਗਾਵੋ ਰੇ, ਖਿਨ ਮੈਂ ਥਾਪਿਓ ਥਾਪਨ ਹਾਰਾ, ਤਿਸ ਤੇ ਤੁਝੇ ਡਰਾਵੋ ਰੇ ਰਾਉ।

ਆਪ ਪਹਿਰਾਇਆ ਭਰਮ ਭਉ ਮੇਟ ਲਿਖਾਵੋ ਰਿਆਸਾ ਮਹੱਲਾ ਪੰਜਵਾ ਚਾਰ ਬਰਣ ਚੋਂ ਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਰੇ ਸੁੰਦਰ ਸੁਗਰ ਸਰੂਪ ਸਿਆਨ ਪੰਚੋ ਹੀ ਮੋਹੇ ਛਲੀ ਰੇ ਜਿਨ ਮਿਲ ਮਾਰੇ ਪੰਚ ਸੂਰ ਬੀਰੈ ਸੋ ਕੌਣ ਬਲੀ ਰੇ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹੋ ਕਲੀ ਰੇ ਰਾਉ ਵੱਡੀ ਕੌਮ ਵਸ ਭਾਗੇ ਨਾਹੀ ਮੁਹਕਮ ਫੌਜ ਠਲੀ ਰੇ ਕਹੋ ਨਾਨਕ ਤਿੰਨ ਜਨ ਨਿਰਦਲਿਆ ਸਾਧ ਸੰਗਤ ਕਹਿ ਚਲੀ ਰੇ ਆਸਾ ਮਹੱਲਾ ਪੰਜਵਾ ਨੀਕੀ ਜੀ ਕੀ ਹਰ ਕਥਾ ਉਤਮ ਆਨ ਸਗਲ ਰਸ ਫੀਕੀ ਰੇ ਰਾਉ ਬਹੁਗੁਣ ਧੁਨ ਮੁਨ ਜਨ ਖੱਟ ਬੇਤੇ ਅਵਰ ਨਾ ਕਿਛ ਲਾਇਕੀ ਰੇ ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧ ਸੰਗ ਨਾਨਕ ਪੀਕੀ ਰੇ ਆਸਾ ਮਹੱਲਾ ਪੰਜਵਾ ਅਮਰੀ ਪਿਆਰੀ ਅੰਮ੍ਰਿਤ ਤਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ ਰਾਉ ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕੁਰ ਤਾਰੀ ਰੇ ਹਿਰ ਰਾਮ ਗੁਰ ਗਮ ਹਰ ਦਮ ਨਹਿ ਜਾਮ ਹਰ ਕੰਠ ਨਾਨਕ ਉਰ ਹਾਰੀ ਰੇ ਆਸਾ ਮਹੱਲਾ ਪੰਜਵਾ ਨਿੱਕੀ ਸਾਧ ਸੰਗਾਨੀ ਰਾਉ ਪਹਿਰ ਮੂਹਰਤ ਪਲ ਗਾਵਤ ਗੋਬਿੰਦ ਪਹਿਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਵਖਾਨੀ ਚਾਲਤ ਬੈਸਤ ਸੋਭਤ ਹਰ ਜਸ ਮਨ ਤਨ ਚਰਨ ਖਟਾਨੀ ਹਉ ਹੋਰ ਤੂੰ ਠਾਕਰ ਗੌਰੋ ਨਾਨਕ ਸਰਨ ਪਛਾਨੀ ਰਾਗ ਆਸਾ ਮਹੱਲਾ ਪੰਜਵਾਂ ਘਰ ਬਾਰਵਾਂ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਤਿਆਗ ਸਗਲ ਸਿਆਨ ਪਾਉ ਅਜ ਪਾਰ ਬ੍ਰਹਮ ਨਿਰੰਕਾਰ ਏਕ ਸਾਚੇ ਨਾਮ ਬਾਜੋ ਸਗਲ ਦਿਸੈ ਇਸ਼ਾਰ ਸੋ ਪ੍ਰਭ ਜਾਣੀਐ ਸਾਧ ਸੰਗ ਗੁਰ ਪ੍ਰਸਾਦੀ ਬੂਜੀਏ ਕਹਰ ਕਹਿ ਰੰਗ ਰਾਵ ਸਰਣ ਸਮਰਾ

ਰਤਨ ਜੰਪੁਰ ਹੋਏ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਏ ਏਕ ਟੇਕ ਆਧਾਰ ਏਕੋ ਏਕ ਕਾ ਮਨ ਜੋਰ ਨਾਨਕ ਜਪੀਏ ਮਿਲ ਸਾਧ ਸੰਗਤ ਹਰ ਬਿਨ ਅਵਰਣਾ ਹੋਰ ਆਸਾ ਮਹੱਲਾ ਪੰਜਵਾਂ ਜਿਉ ਮਨ ਤਨ ਪ੍ਰਾਣ ਪ੍ਰਭ ਕੇ ਦੀਏ ਸਭ ਰਸ ਭੋਗ ਦੀਨ ਬੰਧਪ ਜੀ ਦਾਤਾ ਸਰਨ ਰਾਖਣ ਜੋਗ ਮੇਰੇ ਮਨ ਧਿਆਏ ਹਰ ਹਰ ਨਾਓ ਹਲਤ ਪਲਤ ਸੁਹਾਏ ਸੰਗੇ ਏਕ ਸਿਉ ਲਿਵ ਲਾਉ ਰਾਉ ਵੇਦ ਸ਼ਾਸਤਰ ਜਨ ਤਿਆਵੇ ਤਰਨ ਕੋ ਸੰਸਾਰ ਕਰਮ ਧਰਮ ਅਨੇਕ ਕਿਰਿਆ ਸਭ ਉਪਰ ਨਾਮ ਅਦਾ ਆਚਾਰ ਕਾਮ ਕ੍ਰੋਧ ਹੰਕਾਰ ਬਿਨਸੇ ਮਿਲੇ ਸਤਿਗੁਰ ਦੇਵ ਨਾਮ ਦ੍ਰਿੜ ਹਰ ਭਗਤ ਹਰ ਕੀ

ਨਾਨਕ ਕਾ ਪ੍ਰਭਤਾ ਨਾਸਾ ਮਹੱਲਾ ਪੰਜਵਾਂ। ਡੋਲ ਡੋਲ ਮਹਾਨ ਦੁੱਖ ਪਾਇਆ, ਬਿਨਾਂ ਸਾਧੂ ਸੰਗ, ਖਾਟ ਲਾਭ ਗੋਬਿੰਦ ਹਰਦਾਸ, ਪਾਰ ਬ੍ਰਹਮ ਇੱਕ ਰੰਗ, ਹਰ ਕੋ ਨਾਮ ਜਪੀਐ ਨੀਤ, ਸਾਸ ਸਾਸ ਤੇ ਆਏ ਸੋ ਪ੍ਰਭ।

ਨਾਨਕ ਘਟ ਘਟ ਆਹੀ ਆਸਾ ਮਹੱਲਾ ਪੰਜਵਾਂ। ਹਰ ਬਿਸਰਤ ਸੋ ਮੂਆ ਰਾਹ, ਨਾਮ ਧਿਆਵੇ ਸਰਬ ਫਲ ਪਾਵੇ, ਸੋ ਜਨ ਸੁਖੀ ਆਹੂਆ ਰਾਹ।

ਦਿਆਲ ਪਤਤ ਪਾਵਨ ਪਾਰ ਬ੍ਰਹਮ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਭਾਗ ਆਸਾ ਮਹੱਲਾ ਪੰਜਵਾਂ ਹਰਖ ਸੋਗ ਬੈਰਾਗ ਅਨੰਦੀ ਖੇਲਰੀ ਦਿਖਾਇਓ ਰਹਾ ਖਿਨਹੂ ਭੈ ਨਿਰਭੈ ਖਿਨਹੂ ਖਿਨਹੂ ਉਠ ਧਾਇਓ ਖਿਨਹੂ ਰਸ ਭੋਗਨ ਖਿਨਹੂ ਖਿਨਹੂ ਤਜ ਜਾਇਓ ਖਿਨਹੂ ਜੋਗ ਤਾਪ ਬਹੁ ਪੂਜਾ ਖਿਨਹੂ ਪਰਮਾਇਓ ਖਿਨਹੂ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਰਾਗ ਆਸਾ ਮਹੱਲਾ ਪੰਜਵਾਂ ਘਰ ਸਤਾਰਵਾਂ ਸਾਵਰੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਰ ਹਰ ਮਨ ਪਿਆਰ ਗੁਰ ਕਿਹਾ ਸੋ ਚਿਤ ਧਰ ਅਣਸਿਉ ਤੋਰ ਫਿਰ ਹਾ ਐਸੇ ਲਾਲਣ ਪਾਇਓ ਰੀ ਸਖੀ ਰਾ ਪੰਕਜ ਮੋਹ ਸਰਹਾ ਪਗ ਨਹੀਂ ਚੱਲੇ ਹਰ ਹਾ ਗੱਡਿਓ ਮੂੜ ਨਰਹਾ ਅਨਪਾਵ ਕਰ ਹਾ ਤਉ ਨਿਕਸੈ ਸਰਨ ਪੈਰੀ ਸਖੀ ਥਿਰ ਥਿਰਾ ਚਿਤ ਥਿਰ ਹਾ ਬਨ ਗ੍ਰਹਿ ਸੰਸਰਹਾ ਅੰਤਰੇਕ ਪਿਰਹਾ ਬਾਹਰ ਅਨੇਕ ਧਰਹਾ ਰਾਜਨ ਯੋਗ ਕਰਹਾ ਕਹੋ ਨਾਨਕ ਲੋਗ ਅਲੋਗਿਰੀ ਸਖੀ ਅਸਾਵਰੀ ਮਹੱਲਾ ਪੰਜਵਾਂ ਮਨਸਾ ਏਕ ਮਾਨ ਹਾ ਗੁਰਸੁ ਨਿਤ ਧਿਆਨ ਹਾ ਦ੍ਰਿੜ ਸੰਤ ਮੰਤ ਗਿਆਨ ਹਾ ਸੇਵਾ ਗੁਰਚਰਾਨ ਹਾ ਤੋ

ਲਭ ਕਲ ਦੁਨੀਹਾ ਦੁਖ ਬਿਨਾਸਨੀ ਹਾਂ ਪ੍ਰਪੂਰਨ ਆਸਨੀ ਮੇਰੇ ਮਨਾ ਮਨ ਸੋ ਸੇਵੀਏ ਹਾਂ ਅਲਾਖੇ ਅਭੇਵੀਏ ਹਾਂ ਤਾ ਸਿਓ ਪ੍ਰੀਤ ਕਰ ਹਾਂ ਬਿਨਸ ਨ ਜਾਹੇ ਮਰ ਹਾਂ ਗੁਰ ਤੇ ਜਾਣਿਆ ਹਾਂ ਨਾਨਕ ਮਨ ਮਾਨਿਆ ਮੇਰੇ ਮਨਾ ਅਸਾਵਰੀ ਮਹਲਾ ਪੰਜਵਾਂ ਇਕਾਉਟ ਗਉ ਹਾਂ ਗੁਰ ਕਾ ਸ਼ਬਦ ਕਉ ਹਾਂ ਅਗਿਆ ਸਤ ਸਉ ਹਾਂ ਮਨੋ ਨਿਧਾਨ ਲਉ ਹਾਂ ਸੁਖੇ ਸੁਮਾਈਏ ਮੇਰੇ

ਸਵਰੀ ਮਹੱਲਾ ਪੰਜਵਾਂ ਇੱਕ ਤੁਕਾ ਓਏ ਪਰਦੇਸੀ ਆਹ ਸੁਣਤ ਸੰਦੇਸਿਆ ਜਾ ਸਿਓ ਰਚ ਰਹਿਆ ਸਭ ਕੋ ਤਜ ਗਏ ਹਾਂ ਸੁਪਨਾ ਜਿਉ ਭਏ ਹਾਂ ਹਰ ਨਾਮ ਜਿਨ ਲਏ ਹਰ ਤਜ ਆਣ ਲੱਗੇ ਹਾਂ ਜਨਮ ਮਰ ਭਗੇ ਹਾਂ ਹਰ ਹਰ ਜਨ ਲਏ ਹਾਂ ਜੀਵਤ ਸੇ ਰਹੇ ਹਾਂ ਜਿਸੇ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ।

ਮਤ ਬਿਨਾਸੇ ਤਨ ਕੀ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਦੂਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਉਤਰ ਅਵਗਟ ਸਰਵਰਨ ਆਵੇ ਬੰਕੇ ਬੱਕੇ ਨਾ ਬੋਲੇ ਹਰ ਗੁਣ ਗਾਵੇ ਜਲ ਅਕਾਸੀ ਸੁਨ ਸੁਮਾਵੇ ਰਸ

ਸਭ ਠੌਰੇ ਰਾਵ ਸੱਚ ਬ੍ਰਤ ਨੇਮ ਨਕਾਲ ਸੰਤਾਵੇ ਸਤਿਗੁਰ ਸ਼ਬਦ ਕ੍ਰੋਧ ਜੁਲਾਵੇ ਗਗਨ ਨਿਵਾਸ ਸਮਾਦ ਲਗਾਵੇ ਪਾਰਸ ਪਰਸ ਪਰਮ ਪਦ ਪਾਵੇ ਸੱਚ ਮਨ ਕਾਰਨ ਤਤ ਬੁਲਾਵੇ ਸੁਬਰ ਸਰਵਰ ਮੈਲ ਨਾ ਧੋਵੈ ਜੈ ਸਿਉ ਰਾਤਾ ਤੈ ਸੋ ਹੋਵੈ ਐਸਾ ਕਰਤਾ ਕਰੇ ਸੋ ਹੋਵੇ ਗੁਰ ਇਵ ਸੀਤ ਲਗਨ ਬੁਝਾਵੇ ਸੇਵਾ ਸੁਰਤ ਵਿਭੂਤ ਚੜਾਵੇ ਦਰਸ਼ਨ ਆਪ ਸਹਿਜ ਘਰ ਆਵੇ ਨਿਰਮਲ ਬਾਣੀ ਨਾਦ ਵਜਾਵੇ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮਜਨ ਗੁਰ ਵਿਚਾਰਾ ਅੰਤਰ ਪੂਜਾ ਥਨ ਮੁਰਾਰਾ ਜੋਤੀ ਜੋਤ ਮਿਲਾਵਣ ਹਾਰ ਰਸ ਰਸਿਆ ਮਤ ਬੇਕੈ ਪਾਏ ਤਖਸ ਤਖਤ ਨਿਵਾਸੀ ਪੰਚ ਸੁਮਾਏ ਕਾਰ ਕਮਾਈ ਖਸਮਰ ਜਾਏ।

ਕਿਸ ਨੇੜੇ ਕਿਸ ਆਖਾ ਦੂਰ, ਨਿਧ ਗੁਣ ਗਾਵਾਂ ਦੇਖ ਹਦੂਰ। ਅੰਤਰ ਬਾਰ ਅਵਰ ਨਾ ਕੋਏ, ਜੋ ਤਿਸ ਭਾਵੇ ਸੋ ਫੁਨ ਹੋਏ। ਸੁਣ ਭਰਥਰ ਨਾਨਕ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਆਸਾ ਮਹੱਲਾ ਪਹਿਲਾ, ਸਭ ਜਪ ਸਭ ਤਪ ਸਭ ਚਤੁਰਾਈ, ਉਜੜ ਪਰ ਮੈਂ ਰਾਹੇ ਨਾ ਪਾਈ, ਬਿਨ ਬੁਜੇ ਕੋ ਥਾਇ ਨਾ ਪਾਈ, ਨਾਮ ਬਿਹੂਣੇ ਮਾਥੇ ਛਾਈ, ਸੱਚ ਤਣੀ ਜਗ ਆਏ ਬਿਨਾਸਾ, ਝੂਠ ਸੁਪਰਾਨੀ ਗੁਰੂ।

ਕਮਲ ਪਰਗਾਸਾ ਤਿੰਨ ਕੋ ਨਾਹੀ ਜਮ ਕੀ ਤ੍ਰਾਸਾ ਜਾਗਤ ਚਿਤ ਕਾਮਣ ਹਿਤਕਾਰੀ ਪੱਤਰ ਪੁੱਤਰ ਕਲੱਤਰ ਲਗ ਨਾਮ ਵਿਸਾਰੀ ਬਿਰਥਾ ਜਨਮ ਗਵਾਇਆ ਬਾਜੀ ਹਾਰੀ ਸਤਿਗੁਰ ਸੇਵੈ ਕਰਨੀ ਸਾਰੀ ਬਾਹਰੋਂ ਹਉਮੈ ਕਹੇ ਕਹਾਏ ਅੰਤਰੋਂ ਅੰਦਰੋਂ ਮੁਕਤ ਲੇਪ ਕਦੇ ਨਾ ਲਾਏ ਮਾਇਆ ਮੋਗੁਰ ਸ਼ਬਦ ਜਲਾਏ ਨਿਰਮਲ ਨਾਮ ਸਦ ਹਿਰਦੇ ਤਿਆਏ ਧਾਵਤ ਰਾਖੇ ਠਾਕਰ ਆਏ ਸਿੱਖ ਸੰਗਤ ਕਰਮ ਮਿਲਾਏ ਗੁਰ ਬਿਨ ਭੂਲੋ ਆਵੇ ਜਾਏ ਨਦਰ ਕਰੇ ਸੰਜੋਗ ਮਿਲਾਏ ਰੂੜੋ ਕਹੋ ਨਾ ਕਿਹਾ ਜਾਈ ਅਕਥ ਕਥੋ ਨ ਕੀਮਤ ਪਾਈ

ਤਾਲਾ ਜੇ ਸ਼ਬਦ ਬੁਝੇ ਸੋ ਸੱਚ ਨਿਹਾਲਾ ਅੰਤਰ ਸਾਚ ਸਬੈ ਸੁਖ ਨਾਲਾ ਨਦਰ ਕਰੇ ਰਾਖੇ ਰਖਵਾਲਾ ਤ੍ਰੈ ਪਵਨ ਬੁਝੇ ਆਪ ਗਵਾਵੇ ਬਾਣੀ ਬੁਝੈ ਸੱਚ ਸਮਾਵੇ ਸ਼ਬਦ ਵਿਚਾਰੇ ਕਲਿਵ ਤਾਰਾ ਨਾਨਕ ਤਨ ਸਵਾਰਨ ਹਾਰਾ ਸਮਹਲਾ ਪਹਿਲਾ ਲੇਖ ਅਸੰਖ ਲਿਖ ਲਿਖ ਮਾਨ ਮਨ ਮਾਨਿਆ ਸੱਚ ਸੁਰਤ ਵਖਾ।

ਪਛਾਣ ਜੰਮਣ ਮਰਣਾ ਹੁਕਮ ਪਛਾਣ ਰਾਵ ਮਾਇਆ ਮੋਹ ਸਭ ਮਾਇਆ ਮੋਹ ਜਗ ਬਾਧਾ ਜਮ ਕਾਲ ਬਾਧਾ ਛੂਟੇ ਨਾਮ ਸਮਾਲ ਗੁਰ ਸੁਖਦਾਤਾ ਵਰਣਾ ਭਾਲ ਅਲਤ ਪਲਤ ਨਿਭੀ ਤੁਦ ਨਾਲ ਸ਼ਬਦ ਮਰੇ ਤਾਂ ਇਕ ਲਿਵ ਲਾਏ ਅਚਰ ਚਰੇ ਤਾਂ ਭਰਮ ਚੁਕਾਏ।

ਗੁਰ ਦੇ ਬਾਏ ਗੁਰੂ ਸਿੱਖ ਸੇ ਗੁਰੂ ਹੈ ਏਕੋ ਗੁਰ ਉਪਦੇਸ਼ ਲਾਏ ਰਾਮ ਨਾਮ ਮੰਤ ਦੇ ਦੇਵੇ ਨਾਨਕ ਮਿਲਣ ਸੁਭਾਏ ਏਕੋ ਕਾਰ ਸਤਿਸ਼ਾਦ ਆਸਾ ਸ਼ੰਤ ਮਹੱਲਾ ਚੌਥਾ ਕਰਦੀ ਜਾ ਹਰ ਹਰ ਕਰਤਾ ਦੁਖ ਵਿਨਾਸਨ ਪਤਤ ਪਾਵਨ ਨਾਮ ਜੀਓ ਹਰ ਸੇਵਾ ਪਾਈ ਪਰਮ ਗਤ ਬਾਈ ਹਰ ਉੱਤਮ ਹਰ ਹਰ ਕਾਮ ਜੀਓ ਹਰ ਉੱਤਮ ਕਾਮ ਜਪੀਏ ਹਰ ਨਾਮ ਹਰ ਜਪੀਏ ਹਰ ਨਾਮ ਜਪੀਏ ਅਸਤਰ ਹੋਵੇ ਜਨਮ ਮਰਨ ਦੋਵੇਂ ਦੋਵੇਂ ਡੇ ਸਹਿਜੇ ਹੀ ਸੁਖ ਰੋਵੇ ਹਰ ਹਰ ਕਿਰਪਾ ਧਾਰੋ ਠਾਕਰ ਹਰ ਜਪੀਏ ਆਤਮ ਰਾਮ ਜੀਓ ਹਰ ਹਰ ਕਰਤਾ ਦੁਖ ਵਿਨਾਸਨ ਪਤਤ ਪਾਵਨ ਹਰ ਨਾਮ ਜੀਓ ਹਰ ਨਾਮ ਪਦਾਰਥ ਕਲ ਜੁਗ ਉੱਤਮ ਹਰ ਜਪੀਏ ਸਤਿਗੁਰ ਪਾਏ ਜੀਓ ਗੁਰਮੁਖਰ ਪੜੀਏ ਗੁਰਮੁਖਰ ਸੁਣੀਏ ਹਰ ਜਪਤ ਸੁਣ ਦੁਖ ਜਾਏ ਜੀਓ ਹਰ ਹਰ ਨਾਮ ਜਪਿਆ ਦੁਖ ਵਿਨਸਿਆ ਹਰ ਨਾਮ ਪਰਮ ਸੁਖ ਪਾਇਆ ਸਤਿਗੁਰ ਗਿਆਨ ਬਲਿਆ ਗੜ ਜਾਣਨ ਅਗਿਆਨ ਦੇਰ ਗਵਾਇਆ ਹਰ ਹਰ ਨਾਮ ਤਿਨਿ ਰਾਧਿਆ ਜਿਨ ਮਸਤਕ ਤੁਰ ਲਿਖ ਪਾਏ ਜੀਓ ਹਰ ਨਾਮ ਪਦਾਰਥ ਕਲ ਜੁਗ ਗੌਤਮ ਹਰ ਜਪੀਏ ਸਤਿਗੁਰ ਪਾਏ ਜੀਓ ਹਰ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹਾ ਪਰ ਨਿਰਮਾਣ ਜੀਓ ਹਰ ਪ੍ਰੀਤਲ ਗਾਈ ਹਰ ਨਾਮ ਸਿਖਾਈ ਭ੍ਰਮ ਚੁਕਾ ਆਵਣ ਜਾਣ ਜੀਓ ਆਵਣ ਜਾਣਾ ਭ੍ਰਮ ਪਾਗਾ ਹਰ ਹਰ ਹਰ ਗੁਣ ਗਾਇਆ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਹਰ ਹਰ ਨਾਮ ਸੁਹਾਇਆ ਜਿਨ ਹਰ ਤਿਆਇਆ ਤੁਰ ਪਾਗ ਲਿਵਾਇਆ ਤਿਨ ਸਫਲ ਜਨਮ ਪਰਵਾਨ ਜੀਓ ਹਰ ਹਰ ਮਨ ਪਾਇਆ ਪਰਮ ਸੰਗ ਪਾਇਆ ਹਰ ਲਾਹਾ ਪਦ ਨਿਰਵਾਣ ਜੀਓ ਜਿਨ ਹਰ ਮੇਲ ਲਗਾਨਾ ਤੇ ਜਨ ਪਰਦਾਨਾ ਤੇ ਉੱਤਮ ਹਰ ਹਰ ਲੋ ਜੀਓ ਹਰ ਨਾਮ ਡਾਈ ਹਰ ਨਾਮ ਸਕਾਈ ਗੁਰ ਸ਼ਬਦੀ ਹਰ ਰਸ ਭੋ ਜੀਓ ਹਰ ਰਸ ਭੋਗ ਮਹਾਂ ਨਿਰਯੋਗ ਵਡ ਭਾਗੀ ਹਰ ਰਸ ਪਾਇਆ ਸੇਤਨ ਵੱਡੇ ਸਤਿਪੁਰਖਾ ਪੂਰੇ ਜਿਨ ਗੁਰਮਤ ਨਾਮ ਤਿਆਇਆ ਜਨ ਨਾਨਕ ਰੇਣ ਮੰਗੇ ਭਗਤ ਸਾਧੂ ਮਨ ਚੁਕਾ ਸੋਗ ਵਜੋਗ ਜੀਓ ਜਿਨ ਹਰ ਮੇਲ ਲਗਾਨਾ ਤੇ ਜਨ ਪਰਦਾਨਾ ਤੇ ਉੱਤਮ ਹਰ ਲੋਕ ਜੀਓ ਆਸਾ ਮਹੱਲਾ ਚੌਥਾ ਸਤਿਯੁਗ ਸਭ ਸੰਤੋਖ ਸਰੀਰਾ ਪਗ ਜਾਰੇ ਧਰਮ ਧਿਆਨ ਜੀਓ ਮਨ ਤਨ ਹਰ ਗਾਵੇ ਪਰਮ ਸੁਖ ਆਵੇ ਹਰ ਦੇ ਹਰ ਗੁਣ ਗਿਆਨ ਜੀਓ ਗੁਣ ਗਿਆਨ ਪਦਾਰਥ ਹਰ ਹਰ ਕਰਦਾਰਥ ਸੋਭਾ ਗੁਰਮੁਖ ਹੋਈ ਅੰਤਰ ਬਾਹਰ ਹਰ ਪ੍ਰਭ ਇੱਕੋ ਦੂਜਾ ਅਵਰ ਨ ਕੋਈ ਹਰ ਹਰ ਲਿਵ ਲਾਈ ਹਰ ਨਾਮ ਸਿਖਾਈ ਹਰ ਦਰ ਕੈ ਪਾਵੇ ਮਾਨ ਜੀਓ ਸਤਯੁਗ ਸਭ ਸੰਤੋ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ ਤੇਤਾ ਯੁਗ ਆਇਆ ਅੰਤਰ ਜੁਰ ਪਾਇਆ ਜਦ ਸੰਯਮ ਕਰਮ ਕਮਾਏ ਜੀਓ ਪਗ ਚੌਦਾਂ ਖਿਸਕਿਆ ਤ੍ਰੈ ਪਗ ਡਿਗਿਆ ਮਨ ਹਿਰਦੇ ਕ੍ਰੋਧ ਲਜਾਏ ਜੀਓ ਮਨ ਹਿਰਦੇ ਕ੍ਰੋਧ ਮਾਂ ਬਿਸਰੋਧ ਨਿਰਭਾਵੇ ਲੜ ਦੁਖ ਪਾਇਆ ਅੰਤਰ ਮਮਤਾ ਰੋਵ ਲਗਾਨਾ ਹਉਮੈ ਅਹੰਕਾਰ ਵਧਾਇਆ ਹਰ ਹਰ ਕਿਰਪਾ ਤਾਰੀ ਮੇਰੇ ਠਾਕੁਰ ਬੇਕਾ ਗੁਰਮਤ ਹਰ ਨਾਮ ਲੈ ਜਾਏ ਜੀਓ ਤੇਤਾ ਜੁਗ ਆਇਆ ਅੰਤਰ ਜੁਰ ਪਾਇਆ ਜਦ ਸੰਜਮ ਕਰਮ ਕਮਾਏ ਜੀਓ ਜੁਗ ਦਾਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਪਾਏ ਜੀਓ ਤਪ ਤਾਪਨ ਤਾਪੇ ਜਗ ਬਨ ਰੰਭੇ

ਸ਼ਬਦ ਕਮਾਇਆ, ਔਕਤ ਹਰ ਪਾਇਆ, ਹਰ ਕੀਰਤ ਹਰ ਸਾਂਤ ਪਾਏ ਜੀਉ, ਹਰ ਕੀਰਤ ਰਤਿਆਈ ਹਰ ਨਾਮ ਵਡਾਈ, ਹਰ ਹਰ ਨਾਮ ਕਿਰ ਜਮਾਇਆ, ਕਲ ਯੁਗ ਬੀਜ ਬੀਜੇ ਬਿਨ ਨਾਵੇਂ, ਸਭ ਲਾਹ ਮੂਲ ਗਵਾਇਆ, ਜਨ ਨਾਨਕ ਗੁਰਪੁਰਾ ਪਾਇਆ, ਮਨ ਹਿਰਦੇ ਨਾਮ ਲਖਾਏ ਜੀਉ, ਕਲ ਯੁਗ ਹਰ ਕੀਆ ਪਗ ਤ੍ਰੈ ਖਿਸ ਕੀਆ, ਪਗ ਚੌਥਾ ਟਿਕੇ ਟਿਕਾਏ ਜੀਉ, ਆਸਾ ਮਹੱਲਾ ਚੌਥਾ, ਹਰ ਕੀਰਤ ਮਨ ਪਾਈ ਪਰਮਗਤ ਪਾਈ, ਹਰ ਮਨ ਤਨ ਮੀਟ ਲਗਾਨ ਜੀਉ, ਹਰ ਹਰ ਰਸ ਪਾਇਆ ਗੁਰਮਤ ਰਸਾਇਆ, ਤੁਰ ਮਸਤਕ ਪਾਗ ਪੁਰਾਣ ਜੀਉ, ਤੁਰ ਮਸਤਕ ਪਾਗ ਹਰ ਨਾਮ ਸੁਹਾਗ, ਹਰ ਨਾਮੇ ਹਰ ਗੁਣ ਗਾਇਆ, ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ, ਹਰ ਨਾਮੇ ਹਰ ਸੁਹਾਇਆ, ਜੋਤੀ ਜੋਤ ਮਿਲੀ ਪ੍ਰਭਾਇਆ, ਮਿਲ ਸਤਿਗੁਰ ਮਨੁਆ ਮਾਨ ਜੀਉ, ਹਰ ਕੀਰਤ ਮਨ ਪਾਈ ਪਰਮਗਤ ਪਾਈ, ਹਰ ਮਨ ਤਨ ਮੀਟ ਲਗਾਨ ਜੀਉ, ਹਰ ਹਰ ਜਸ ਗਾਇਆ ਪਰਮਤ ਪਾਇਆ, ਤੇ ਉੱਤਮ ਜਨ ਪ੍ਰਧਾਨ ਜੀਉ, ਤੇ ਨਾਮ ਚਰਨ ਸੁਨੇਵੇ ਖਿਨ ਖਿਨ, ਭਗਤ ਹੋਵੇ ਜਿਨ ਹਰ ਮੀਠ ਲਗਾਨ ਜੀਉ, ਹਰ ਮੀਠਾ ਲਾਇਆ ਪਰਮ ਸੁਖ ਪਾਇਆ, ਮੁਗ ਮੁਖ ਪਾਗਾ ਰਤੀ ਚਾਰੇ, ਗੁਰਮਤ ਹਰ ਗਾਇਆ ਹਰ ਹਰ ਉਰਬਾਇਆ, ਹਰ ਨਾਮਾ ਕੰਠ ਤਾਰੇ, ਸਭ ਏਕ ਦ੍ਰਿੜ ਸਮਰਥ ਕਰ ਦੇਖੇ, ਸਭ ਆਤਮ ਰਾਮ ਪਛਾਣ ਜੀਉ, ਹਰ ਹਰ ਜਸ ਗਾਇਆ ਪਰਮਤ ਪਾਇਆ, ਤੇ ਉੱਤਮ ਜਨ ਪ੍ਰਧਾਨ ਜੀਉ, ਸਤਸੰਗਤ ਮਨ ਪਾਈ ਹਰ ਰਸਨ ਸਾਈ, ਵਿੱਚ ਸੰਗਤ ਹਰ ਰਸ ਹੋਏ ਜੀਉ, ਹਰ ਹਰ ਰਾਧਿਆ ਗੁਰ ਸ਼ਬਦ ਵਿਗਾਸਿਆ, ਬੀਜਾ ਅਵਰ ਨਾ ਕੋਈ ਜੀਉ, ਅਵਰ ਨਾ ਕੋਈ ਹਰ ਅੰਮ੍ਰਿਤ ਹੋਈ, ਜਿਨ ਪੀਆ ਸੋ ਬਿਦ ਜਾਣੇ, ਧਨ ਧਨ ਗੁਰੂ ਪੂਰਾ ਪ੍ਰਪਾਇਆ, ਲਗ ਸੰਗਤ ਨਾਮ ਜਾਣੇ, ਨਾਮੋ ਸੇਵ ਨਾਮੋ ਰਾਧੇ, ਬਿਨ ਨਾਮੇ ਅਵਰ ਨਾ ਕੋਈ ਜੀਉ, ਸਤ ਸੰਗਤ ਮਨ ਪਾਈ ਹਰ ਰਸਨ ਸਾਈ, ਵਿੱਚ ਸੰਗਤ ਹਰ ਰਸ ਹੋਏ ਜੀਉ, ਹਰ ਦਇਆ ਪ੍ਰਭ ਤਾਰੋ ਪਾਖਣ ਹਮਤਾਰੋ, ਕੱਢ ਲਿਵੋ ਸ਼ਬਦ ਸੁਪਾਏ ਜੀਉ, ਮੋਏ ਜੀਕੜ ਮਾਤੇ ਨਿਕਰਦਮ ਜਾਤੇ, ਹਰ ਬਾਂ ਪ੍ਰਭੂ ਬਗਰਾਏ ਜੀਉ, ਪ੍ਰਭ ਬਾਂ ਬਗਰਾਈ ਉੱਤਮ ਮਤ ਪਾਈ, ਗੁਰ ਚਰਨੀ ਜਨ ਲਾਗਾ, ਹਰ ਹਰ ਨਾਮ ਜਪਿਆ ਰਾਧਿਆ, ਮੁਖ ਮਸਤਕ ਪਾਗ ਸੁਭਾਗਾ, ਜਨ ਨਾਨਕਰ ਕਿਰਪਾ ਧਾਰੀ, ਮਨ ਹਰ ਹਰ ਮੀਟਾ ਲਾਏ ਜੀਉ, ਹਰ ਦਇਆ ਪ੍ਰਭ ਤਾਰੋ ਭਾਖਣ ਉਤਾਰੋ, ਕੱਢ ਲਿਵੋ ਸ਼ਬਦ ਸੁਭਾਏ ਜੀਉ, ਆਸਾ ਮਹੱਲਾ ਚੌਥਾ, ਮਨ ਨਾਮ ਜਪਾਨਾ ਹਰ ਹਰ ਮਨ ਪਾਨਾ, ਹਰ ਭਗਤ ਜਨਾ ਮਨ ਚਾਉ ਜੀਉ, ਜੋ ਜਨ ਮਰ ਜੀਵੇ ਤਿੰਨੇ ਵਰਤ ਪੀਏ, ਮਨ ਲਾਗਾ ਗੁਰਮਤ ਭਾਉ ਜੀਉ, ਮਨ ਹਰ ਹਰ ਪਾਉ ਗੁਰ ਕਰੇ ਵਸਾਉ, ਜੀਵਨ ਮੁਕਤ ਸੋ ਕੋਈ, ਜੀਵਨ ਮਰਨ ਹਰ ਨਾਮ ਸੁਹੇਲੇ, ਮਨ ਹਰ ਹਰ ਹਿਰਦੇ ਸੋਈ, ਮਨ ਹਰ ਹਰ ਵਸਿਆ ਗੁਰਮਤ ਰਸਿਆ, ਹਰ ਹਰ ਰਸ ਗੰਢਾ ਗਪਿਆ ਜੀਉ, ਮਨ ਨਾਮ ਜਪਾਨਾ ਹਰ ਹਰ ਮਨ ਪਾਨਾ, ਹਰ ਭਗਤ ਜਨਾ ਮਨ ਚਾਉ ਜੀਉ, ਜਗ ਮਰਨ ਪਾਇਆ ਨਿਤਾਬ ਲੁਕਾਇਆ, ਮਤ ਜਮ ਪਕੜੇ ਲੈ ਜਾਏ ਜੀਉ, ਹਰ ਅੰਤਰ ਬਾਰ ਹਰ ਪ੍ਰਭੇ ਕੋ, ਇਹ ਜੀਣਾ ਰੱਖਿਆ ਨਾ ਜਾਏ ਜੀਉ, ਕਿਉਂ ਜੀਉ ਰਗੀਜੇ ਹਰ ਵਰਤ ਲੜੀਜੇ, ਜਿਸ ਕੀ ਵਰਤ ਸੋ ਲੈ ਜਾਏ ਜੀਉ, ਮਨਮੁਖ ਕਰਨ ਬਲਾਵ ਕਰ ਵਰਮੇ, ਸਭ ਔਕਤ ਦਾਰੂ ਲਾਏ ਜੀਉ, ਜਿਸ ਕੀ ਵਰਤ ਪ੍ਰਭ ਲਏ ਸੁਆਮੀ, ਜਨ ਉਭਰੇ ਸ਼ਬਦ ਕਮਾਏ ਜੀਉ, ਜਗ ਮਰਨ ਪਾਇਆ ਨਿਤਿਆਵ ਲਗਾਇਆ, ਮਤ ਜਮ ਪਕੜੇ ਲੈ ਜਾਏ ਜੀਉ, ਤੁਰ ਮਰਨ ਲਗਾਇਆ ਗੁਰਮੁਖ ਸੁਆਇਆ, ਜਨ ਉਭਰੇ ਹਰ ਹਰ ਧਿਆਨ ਜੀਉ, ਹਰ ਸੋਭਾ ਪਾਈ ਹਰ ਨਾਮ ਵਡਾਈ, ਹਰ ਦਰਗਹਿ ਪੈਂਦੇ ਜਾਣ ਜੀਉ,
ਹਰ ਦਰਗੇ ਵਹਿੰਦੇ ਹਰ ਨਾਮ ਸੀਂਦੇ ਹਰ ਨਾਮੇ ਤੇ ਸੁਖ ਪਾਇਆ ਜਨਮ ਮਰਨ ਦੁੱਖ ਜਨਮ ਮਰਨ ਦੋਵੇਂ ਦੁੱਖ ਮੇਟੇ ਹਰ ਰਾਮੇ ਨਾਮ ਸਵਾਇਆ ਹਰ ਜਨ ਪ੍ਰਭ ਰਲ ਇੱਕ ਹੋਏ ਹਰ ਜਨ ਪ੍ਰਭ ਇੱਕ ਸਮਾਨ ਜਿਉ ਤੁਰ ਮਰਨ ਲਖਾਇਆ ਗੁਰਮੁਖ ਸੁਹਾਇਆ ਜਨ ਉਭਰੇ ਹਰ ਹਰ ਧਿਆਨ ਜਿਉ ਜਗ ਉਪਜੇ ਬਿੰਸੇ ਬਿੰਸ ਬਿਨਾਸੇ ਲਗ ਗੁਰਮੁਖ ਅਤਰ ਹੋਏ ਜਿਉ ਗੁਰਮੰਤਰ ਦੜਾਏ ਹਰ ਰਸਕਰ ਗਾਏ ਹਰ ਅੰਮ੍ਰਿਤ ਹਰ ਮੁਖ ਜੋਏ ਜਿਉ ਹਰ ਅੰਮ੍ਰਿਤ ਰਸ ਪਾਇਆ ਮੂੰਹ ਅਜਵਾਇਆ ਫਿਰ ਬਹੁੜ ਮਰਨ ਹੋਈ ਹਰ ਹਰ ਨਾਮ ਮਰਪਤ ਪਾਇਆ ਹਰ ਨਾਮ ਸਮਾਵੇ ਸੋਈ ਜਨ ਨਾਨਕ ਨਾਮ ਦਰ ਡੇ ਗਏ ਬਿਨ ਨਾਵੇ ਅਵਰ ਨਾ ਕੋਏ ਜਿਉ ਜਗ ਉਪਜੇ ਬਿੰਸੇ ਬਿੰਸ ਵਿਨਾਸੇ ਲਗ ਗੁਰਮੁਖ ਅਸਰ ਹੋਏ ਜਿਉ ਆਸਾ ਮਹਲਾ ਚੌਥਾ ਛੰਦ ਵੱਡਾ ਮੇਰਾ ਗੋਬਿੰਦ ਅਗਮ ਗੋਚਰ ਆਦ ਨਿਰੰਜਨ ਨਿਰੰਕਾਰ ਜਿਉ ਤਾਂ ਕੀ ਗਦਮਿਤ ਕਈ ਨ ਜਾਏ ਅਮਿਤ ਵਡਾਈ ਮੇਰਾ ਗੋਬਿੰਦ ਅਲ

ਮਕਲ ਲਕਲ ਕਾਇਆ ਸਦਾ ਨੰਦ ਰਹਿਤ ਰਾਤੀ ਸਹਿਜੇ ਨਾਮ ਸਵਾਏ ਜੀਓ ਤੂੰ ਆਦਿ ਪੁਰਖ ਪਰੰਪਰ ਕਰਤਾ ਤੇਰਾ ਵਾਰਨਾ ਪਾਇਆ ਜਾਏ ਜੀਓ ਤੂੰ ਸਤ ਪਰਮੇਸ਼ਰ ਸਦਾ ਮਨਾਸੀ ਹਰ ਹਰ ਗੁਣੀ ਨਿਦਾਨ ਜੀਓ ਹਰ ਹਰ ਪ੍ਰਭ ਏਕੋ ਅਵਨ ਕੋਈ ਤੂੰ ਆਪੇ ਪੁਰਖ ਸਜਾਣ ਜੀਓ ਪੁਰਖ ਸਜਾਣ ਤੂੰ ਪ੍ਰਧਾਨ ਤੁਦ ਜੇ ਵੱਡ ਅਵਨ ਕੋਈ ਤੇਰਾ ਸ਼ਬਦ ਤੂੰ ਹੈ ਵਰਤੇ ਤੂੰ ਆਪੇ ਕਰੇ ਸੋਈ ਹਰ ਸਾਮੇ ਰਵਿਆ ਏਕੋ ਸੋਈ ਗੁਰਮੁਖ ਲਖਿਆ ਹਰ ਨਾਮ ਜੀਓ ਤੂੰ ਸਤ ਪਰਮੇਸ਼ਰ ਸਦਾ ਵਿਨਾਸੀ ਹਰ ਹਰ ਗੁਣੀ ਨਿਦਾਨ ਜੀਓ ਸਭ ਤੂੰ ਹੈ ਕਰਤਾ ਸਿਆਪ ਤੇਰੀ ਵਡਿਆਈ ਜੋ ਪਾਵੇ ਤਿਵੇਂ ਚਲਾਏ ਜੀਓ ਤੂੰ ਆਪੇ ਪਾਵੇ ਤਿਵੇਂ ਚਲਾਵੇ ਸਭ ਤੇਰੇ ਸ਼ਬਦ ਸਮਾਏ ਜੀਓ ਸਭ ਸ਼ਬਦ ਸਮਾਏ ਜਾਤ ਸਮਾਏ ਤੇਰੇ ਸ਼ਬਦ ਡਿਆਈ ਗੁਰਮੁਖ ਬੁੱਧ ਪਾਈਏ ਆਪ ਗਵਾਈਏ ਸ਼ਬਦੇ ਰਿਹਾ ਸਮਾਈ ਤੇਰਾ ਸ਼ਬਦ ਗੋਚਰ ਗੁਰਮੁਖ ਪਾਈਏ ਨਾਨਕ ਨਾਮ ਸਮਾਏ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੋ ਪਾਵੇ ਤਿਵੇਂ ਚਲਾਏ ਜੀਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸ਼ੈਭੰ ਗੁਰਪ੍ਰਸਾਦ ਜਪ ਆਦਿ ਸੱਚ ਯੁਗਾਦ ਸੱਚ ਹੈ ਪੀ ਸੱਚ।

ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

guru, ah, guru, ah, guru, ah, guru, ah, guru, ah, guru, ah.

गुरु गुरु गुरु गुरु गुरु।

हाँ

ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਵਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਵਿਘਨ ਜੇ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹੋ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਭਾਵ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰ ਕੇ ਗਨ ਜਾਏ ਨਕੋਸਾ ਹਰ ਕਾ ਨਾਮ ਸੰਤੋਸਾ ਜੈ ਪੈਂਡੇ ਮਹੰਦ ਗੁਬਾਰਾ ਹਰ ਕਾ ਨਾਮ ਸੰਗ ਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਣੂ ਜੈ ਮਹਾ ਭਿਆਨ ਤਪਤ ਬਹੁ ਘਾਮ ਤੈ ਹਰ ਕੇ ਨਾਮ ਕੀਤਮੇ ਉਪਰ ਸ਼ਾਮ ਜਾਂ ਤ੍ਰਿਖਾ ਮਨ ਤੁਜ ਕਰਖੈ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਦ ਸਾਧ ਕੁਮਾਤ

ਹਰਨਾਮ ਜਪਤ ਕਿਛ ਨਾਇ ਵਿਜੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਤਨ ਜਨ ਕੋ ਆਪ੍ਰਭ ਦੀਨਾ ਹਰ ਹਰ ਜਨ ਕੇ ਊਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਰ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ

ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਬੜਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ।

ਬਹੁ ਸ਼ਾਸਤਰ ਬਹੁ ਸਿਮਰਤੀ ਭਿਖੇ ਸਰਬ ਟੰਡੋਲ ਪੂਜ ਸੁਨਾਹੀ ਹਰਿ ਹਰੇ ਨਾਨਕ ਨਾਮ ਮੋਲ ਅਸ਼ਪਰੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਪਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ।

ਨੌਖੰਡ ਪ੍ਰਿਥਵੀ ਫਿਰੇ ਚਰ ਜੀਵੇ ਮਾਂ ਦਾਸਤ ਪੀਸਰ ਥੀਵੇ ਅਗਨ ਮਾਹੇ ਹੋਮਦ ਪ੍ਰਾਣ ਕਨ ਕਸਵ ਹੈ ਵਰ ਭੂਮ ਦਾਨ ਨਿਓਲੀ ਕਰਮ ਕਰੇ ਬੋ ਆਸਨ ਜੈਨ ਮਾਰ ਸੰਜਮ ਅਤ ਸਾਧਨ ਨਿਮ ਨਿਮ ਕਰ ਸੀਰ ਕਟਾਵੇ ਤੋ ਵੀ ਹੋਮੇ ਮੈਲ ਨ ਜਾਵੇ ਹਰ ਕੇ ਨਾਮ ਸੰਸਰ ਕਿਸ਼ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁੱਟੇ ਗਰਭ ਘੁਮਾਨ ਨਮੰਤੇ ਹੁੱਟੇ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨ ਵਿਖਿਆ ਟਰੇ ਜਲ ਧੋਵੇ ਬਹੁ ਦੇਹ ਨੀਤ ਸੁਧ ਗਾਵੇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣ ਜਮਕਾ ਭਉ ਵਿਆਪੈ ਅਣਖ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੇ।

ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਤਗਾਵੇ, ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੋਮੇ ਛੋਰੇ, ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਨੀ ਪਰੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ, ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ, ਜਾਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ, ਮਨ ਆਪਣੇ ਤੇ ਬੁਰਾ ਮਟਾਨਾ ਪੇਖੇ ਸਗਲ ਸ਼ਿਸ਼ਟ ਸਾਜਨਾ।

ਨਿਰਗੁਣ ਆਰੇ ਅਨਿਆ ਸੋ ਪ੍ਰਸਾਦ ਸੰਭਾਲ ਜਿਨਕੀ ਆਤਿ ਸਚੀਤ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਹਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਰਤੇ ਕਮ ਦਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਦ ਪਰ ਜੋਵਨ ਭੋਜਨ ਸੁਖ ਸੂਦ ਬਿਰਦ ਭਿਆਉ ਉਪਰ ਸਾਖ ਸੈਨ ਮੁਖ ਭਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਸ਼ੂ ਨਮੁ ਜੇ ਬਖਸ਼ ਲਿਓ ਤੋ ਨਾਨਕ ਸਿੰਜੇ ਜੇ ਪ੍ਰਸਾਦ ਧਾਰ ਉਪਰ ਸੁਖ ਵਸੇ ਸੁਤ ਭਰਾਤ ਮੀਤ ਬਨਤਾ ਸੰਗਤ ਸਾਹਿਬ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਪ ਕਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਰਨ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ

ਮਾਰਗ ਤੇਰੇ। ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਏ ਨਾ ਜਾਣੇ, ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਉਸ

ਦੇਣ ਹਾਰ ਪ੍ਰਭ ਛੋੜ ਕੇ ਲਾਗੇ ਅਨਸਵਾਏ, ਨਾਨਕ ਕਹੂ ਨਾ ਸਿਜੇ ਬਿਨ ਨਾਵੇ ਪਤ ਜਾਏ ਅਸ਼ਪਦੀ। ਦਸ ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰ ਮਿਖੋੜ ਗਵਾਵੇ, ਏਕ ਵੀ ਨ ਦੇਹੇ ਦਸ ਪੀ ਹਿਰਲੇ ਤੋ ਮੂੜਾ ਕੋ ਕਾਂ ਕਰੇ, ਜਿਸ ਟਾਕਰ ਸਿਓ ਨਾਹੀ ਚਾਰਾ ਤਾ ਕੋ ਕੀਜੇ ਸਦ ਨਮਸਕਾਰਾ।

ਧਨ ਧਨ ਤੇ ਜਨ ਜੇ ਘਟ ਵਸਿਓ ਹਰ ਨਾਉ ਨਾਨਕ ਤਾ ਕੇ ਮਲ ਮਲ ਜਾਓ ਰਹਿਤ ਅਵਰ ਕਸੇ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਕਰਨ ਲਾਵਤ ਜਨ ਹਾਰ ਪ੍ਰਭੂ ਪ੍ਰਵੀਨ ਬਾਹਰ ਪੇਖ ਨਕਾਊ ਭੀਨ ਅਵਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਜਿਸਕੇ ਅੰਤਰ ਵਸੇ ਨੰਕਾਰ ਤਿਸਕੀ ਸੀਖ ਤੇਰੇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ।

ਲੋ ਮੋਹ ਬਿਨ ਸਜਾਇਮੇਵ ਨਾਨਕ ਪ੍ਰਸ਼ਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤਿਸੇ ਧਿਆ ਕਤਵ ਲਵਾਵੇ ਜੇ ਪ੍ਰਸਾਦ ਸੁਚੇ ਸੁਈ ਜੇ ਮਨ ਆੜ ਪੈਰ ਤਾਕਾ ਜਸ ਗਵੀ ਜੇ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਖ ਤਾਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤੇਰਾ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਤਸੇਤੀ ਕਰ ਜਾਵੇ ਜੇ ਪ੍ਰਸਾਦ ਰੋ ਕੰਚਨ ਦੇ ਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ

ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਭੁੱਖਨ ਪੈਰੀ ਜੇ ਮੰਤਰ ਸਿਮਰਤ ਕਿਉਂ ਆਲਸ ਕੀ ਜੇ। ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮੰਤਰ ਪ੍ਰਕੋ ਕਬੂ ਨਾਮ ਸਾਰੀ। ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ। ਊਠ ਬੈਠ ਸਤ ਤਿਸੇ ਧਿਆਏ ਤਿਸੇ ਧਿਆਏ ਜੋ ਇੱਕ ਲਖ

ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸਾ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਸਹਿ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕੋ ਜਾਵ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਪਾਵੇ ਸਾਚ ਰੇ ਮਨ ਮੇਰੇ ਤੂੰ ਦਾਸ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਓ ਆਪ ਗਾਵ ਆਏ ਸੋ ਹਰ ਗੁਣ ਗਾਓ

ਹਕਮ ਗਾਦ ਪਾਰਮ ਸੋਏ ਜੋ ਜੋ ਕਹੇ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਆਚਰਜ ਕਥਾ ਅਸ਼ਟਪਦੀ ਸਾਧ ਕਹਿ ਸੰਗ ਮੁਖ ਉਜਲ ਹੋਤ ਸਾਧ ਸੰਮਲ ਸਗਲੀ ਕੋਤ ਸਾਧ ਕੇ ਸੰਗ ਮਿੱਟੇ ਅਭਿਮਾਨ ਸਾਧ ਕੇ ਸੰਗ ਪਰਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਓਤਨ ਮੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਣਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਇਸਮਾਨੀ ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਫੁੱਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਥੂ ਧਾਵੇ ਸਾਧ ਸੰਗ ਅਸਥਿਤ ਮਨ ਭਾਵੇ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ

ਸਾਧਕ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਹੋ ਤਾਪ ਸਾਧਕ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਬਡਾਏ ਨਾਨਕ ਸਾਧ ਪ੍ਰਭੂ ਬਣੇ ਆਏ ਸਾਧਕ ਸੰਗ ਨ ਕਬੂ ਧਾਵੇ ਸਾਧਕ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਗੋਚਰ ਲਹੇ ਸਾਧੂ ਕੈ ਸੰਗ ਅਜਰ ਸਹੇ।

ਸਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਰ ਕੇ ਸੰਗ ਸਭ ਕੁੱਲ ਉਧਾਰੇ ਸਾਧ ਸੰਸਾਜ ਨਮੀਤ ਕੁਟੰਬ ਨਿਸਤਾਰੇ ਸਾਧੂ ਕਹਿ ਸੰਗ ਸੋ ਤਨ ਪਾਵੇ ਜਿਸ ਤਨ ਤੇ ਸਭ ਕੋ ਬਰਸਾਵੇ ਸਾਧ ਸੰਗ ਧਰਮ ਰਾਜ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰ ਦੇਵਾ ਸਾਧੂ ਕਹਿ ਸੰਗ ਭਾਵ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬ ਥਾਨ ਗਮ ਨਾਨਕ ਸਾਧ ਕਹਿ ਸੰਗ ਸਬਲ ਜਨਮ ਸਾਧ ਕੇ ਸੰਗ ਨੇ ਕਿਛ ਕਾਲ ਦਰਸ਼ਨ ਭੇਟ ਹੋਤ ਨਿਹਾਲ ਸਾਧ ਕੇ ਸੰਗ ਕਲੂਕ ਦਹਰੇ ਸਾਧ ਕੇ ਸੰਗ ਨਰਕ ਪਰ ਹਰੇ ਸਾਧ ਕੇ ਸੰਗ ਇਹਾ ਸੋਹਿਲਾ ਸਾਧ ਸੰਗ ਵਿਸਰ ਤਰ ਮੇਲਾ ਜੋ ਇੱਛੇ ਸੋਈ ਫਲ ਪਾਵੇ ਸਾਧ ਕੇ ਸੰਗ ਨ ਮਿਰਥਾ ਜਾਵੇ

ਗੁਰ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸ ਨਮਨ ਤੇ ਡਰੇ ਇੰਦਰੀ ਜਿਤ ਪੰਚ ਲੋਕ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸਨੋ ਸੋਜੇ ਸੁਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੈ ਕਰਮ ਤੇ ਵੈਸਨੋ ਕਾ ਨਿਰਮਲ ਧਰਮ ਕਾਓ ਫਲ ਕੀ ਇੱਛਾ ਨਹੀਂ ਵਾਸੇ ਕੇਵਲ ਭਗਤ ਕੀਰਤਨ ਸੰਗਰਾਚੇ ਮੰਤਨੇ ਅੰਤਰ ਸਿਮਰਨ ਗੋਪਾਲ ਸਵੇ ਉਪਰ ਹੋਵਦ ਕਿਰਪਾਲ ਆਪ ਦ੍ਰਿੜੇ ਅਵਰਾ ਨਾਮ ਜਪਾਵੇ ਨਾਨਕੋ ਵੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਕਾ ਸੰਗ ਮੰਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਮਨ ਸਾਧ ਸੰਗ ਪਾਪਾ ਮਲਖ ਹੋਵੇ ਤਿਸ ਭਗਵਤੀ ਕੀਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮੰਤ ਨੇ ਅਰਪੇ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕਹਿ ਉਪਦੇਸ਼ ਜਾਗ ਜੀਵੇ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਪ੍ਰਾਣ ਸਿਮਰਤ ਬੂਝੇ ਮੂਲ ਸੂਖਮ ਮੈਂ ਜਾਣੇ ਅਸਥੂਲ ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੇ ਤਿਸਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਧਾਰੇ ਪਸ ਪ੍ਰੇਤ ਮੁਕਤ ਪਾਤਰ ਕੋ ਤਾਰੇ ਸਰਬ ਰੋਗ ਕਾ ਉਖਤ ਨਾਮ ਕਲਿਆਣ ਰੂਪ ਮੰਗਲ ਗੁਣਗਾਮ ਕਾਹੋ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸਕੇ ਮਨ ਭਾਰ ਮਨ ਕਾ ਨਿਵਾਸ ਤਿਸਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕ ਨਿਕ ਠਰ ਜਾਣ ਸੋ ਦਾਸ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤ ਆਵੇ ਜੀਵਨ ਮੁਕਤ ਸੋਗ ਕਾ ਆਵੇ ਤੈਸਾ ਹਰਕ ਤੈਸਾ ਸੋਗ ਸਦਾ ਅਨੰਤ ਨੇ ਵਿਜੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅਮਨ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪ੍ਰਕਿਰਿਆ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਸ ਜਿਸ ਘਰ ਰਾਖੇ ਤੈਸਾ ਤਿੰਨਾਓ ਆਪੇ ਕਰਨ ਕਰਾਵਣ ਜੋਗ ਪ੍ਰਭ ਪਾਵੇ ਸੋਈ ਪੁਨ ਹੋਗ ਪਸਰਿਓ ਆਪ ਹੋਏ ਅੰਤ ਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਨਾਸ਼

ਸ਼ਲੋਕ ਉਸਤ ਕਰੇ ਨੇਕ ਜਨ ਅੰਤ ਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਜੀ ਬਹੁ ਵਿਧਿਆਨਕ ਪ੍ਰਕਾਰ ਅਸ਼ਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਭਰਮ ਮੈਂ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ

ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭੈਗਾ ਆਤਮ ਨਿਕੋਰ, ਕਈ ਕੋਟ ਪਰਦਰਵ ਕੋ ਹਿਰੈ, ਕਈ ਕੋਟ ਪਰਦੁਖ ਨ ਕਰੇ, ਕਈ ਕੋਟ ਮਾਇਆ ਸਰਮਾਏ, ਕਈ ਕੋਟ ਪਰਦੇਸ ਭਰਮਾਏ, ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪੋ ਭਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਪੌਣ ਪਾਣੀ ਵੇ ਸੰਦਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਿਅਰ ਸੂਰ ਨਖੱਤਰ, ਕਈ ਕੋਟ ਦੇਵ ਦਾਨ ਮਹਿੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੇ, ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ, ਕਈ ਕੋਟ ਰਾਜ ਤਮ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤ ਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਕਿਨ ਬਸਾਚ, ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ, ਸਭ ਤੇ ਨੇਰੈ ਸਭ ਹੂੰ ਤੇ ਦੂਰ, ਨਾਨਕ ਆਪ ਲਿਪਤ ਰਿਹਾ ਭਰਪੂਰ, ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰ ਨਿਵਾਸੀ, ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਬੋਜੋਨੀ ਫਿਰੇ, ਕਈ ਕੋਟ ਪੈੜਤੀ ਖਾਏ, ਕਈ ਕੋਟ ਘਾਲੇ ਥਕ ਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਪਾਣ ਤੈ ਤੈ ਰਾਖੇ ਨਾਨਕ ਸਭ ਕੀ ਪ੍ਰਭ ਕੈ ਹਾਥੇ, ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮੇ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਅਵਨਾਸ, ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਤ ਕੀਨੋ ਵਿਸਤਾਰ, ਕਈ ਬਾਰ ਪਸਰੇ ਉਪਸਾਰ, ਸਦਾ ਸਦਾ ਇੱਕ ਇੱਕ ਓਂਕਾਰ, ਕਈ ਕੋਟ ਕੀਨੇ ਬਹੁ ਭਾਤ, ਪ੍ਰਭ ਤੇ ਹੋਏ ਪ੍ਰਭਾ ਇਸਮਾਤ,

ਦਾਸ ਕਈ ਕੋਟ ਤਤ ਕੇ ਵੇਤੇ ਸਦਾ ਨਿਹਾਰੇ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭੈ ਸਤ ਸਦ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਧ ਸਾਧ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਾਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਆਲ ਨੇ ਜਲ ਤਲ ਮਈਲ ਸੋਏ ਅਸ਼ਪਰੀ ਕਰਨ ਕਰਾਵਣ ਕਰਨੇ ਜੋਗ ਜੋ ਤਿਸ ਭਾਵੇ ਸੋਈ ਹੋ ਕਿਨਮੇ ਥਾਪੂ ਥਾਪਣ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੇਰਿਆ ਸਮਾਈ ਪ੍ਰਭ ਭਾਵੇ ਮਨੁੱਖ ਗਤ ਪਾਵੇ ਪ੍ਰਭ ਭਾਵੇ ਤਾਂ ਪਾਤਰ ਤਰਾਵੇ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ ਪ੍ਰਭ ਪਾਵੇ ਤਾਂ ਹਰ ਗੁਣ ਭਾਖੇ ਪ੍ਰਭ ਪਾਵੇ ਤਾਂ ਪਤੇ ਦੇ ਉਧਾਰੇ ਆਪ ਕਰੇ ਆਪਣ ਵਿਚਾਰੇ ਦੁਆ ਸਿਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਨਾਵੇ ਕਹੋ ਮਨੁੱਖ ਤੇ ਕਿਆ ਹੋਏ ਆਵੇ ਜੋ ਤੁਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤੁਸ ਭਾਵੇ ਸੋਈ ਕਰੇ ਅਣਜਾਣ ਵਿਖਿਆ ਮੈਂ ਰਚੇ ਜੇ ਜਾਣਤੇ ਆਪਣੇ ਆਪ ਬਚੇ ਭਰਮੇ ਭੂਲਾ ਦੇ ਦਿਸਧਾਵੇ ਨਿਮਖ ਮਾਏ ਚਾਰ ਕੁੰਟ ਫਿਰ ਆਵੇ ਕਰ ਕਿਰਪਾ ਜਿਸ ਆਪਣੀ

ਆਵੇ ਜਨਮ ਮਰੇ ਬਹੁ ਜੂਨ ਪਰਮਾਵੇ ਤਨ ਭੂਮਿਕਾ ਜੋ ਕਰੇ ਗੁਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਸੋ ਜਨ ਨਾਨਕ ਦਰਗਹਿ ਪ੍ਰਵਾਨ ਤਨ ਭੂਮਿਕਾ ਜੋ ਕਰੇ ਗੁਮਾਨ ਸੋ ਪੁਰਖ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤ ਆ ਕੇ ਸੁਖ ਪਾਵੇ ਧਨਵੰਤਾ ਹੋਏ ਕਰ ਗੁਰਵਾਵੇ ਤ੍ਰਿਣ ਸਮਾਨ ਕੇ ਸੰਗ ਨ ਜਾਵੇ ਬਹੁ ਲਸ਼ਕਰ ਮਾਨੁਖ ਉਪਰ ਗ੍ਰਿਆਸ ਪਲ ਪੀਤਰ ਧਾਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਨਮੇ ਹੋਏ ਜਾਏ ਪਸਮੰਤ ਕਿਸੇ ਨਾ ਵਧੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟ

ਘਰ ਘਰ ਸੁਣੀ ਸਰਨ ਮੁਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸ਼ਲੋਕ ਸੰਤ ਸਨ ਜੋ ਜਨ ਪਰੇ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬੋਰ ਬੋਰ ਅਵਤਾਰ ਅਸ਼ਪਤੀ ਸੰਤ ਕੇ ਦੁਖਨ ਆਰ ਜਾ ਘਟੇ ਸੰਤ ਕੇ ਦੁਖਨ ਜਮਤੇ ਨਹੀਂ ਛੁੱਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰਖੇ ਨਾ ਕੋਏ ਸੰਤ ਕੇ ਦੁਖਨ ਥਾਨ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀਤਰੇ ਸੰਤ ਕੇ ਦੁਖਨ ਤੇ ਮੁਖ ਭਾਵੇ ਸੰਤਨ ਕੇ ਦੁਖਨ ਕਾਗ ਜਿਉਂ ਲਵੇ ਸੰਤਨ ਕੇ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੇ ਦੁਖਨ ਤ੍ਰਿਸ਼ਨਾਵੇਂ ਜਲੇ ਸੰਤ ਕੇ ਦੁਖਨ ਸਭ ਕੁਛ ਹਲੇ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾ ਹੈ ਨਾਨਕ ਸੰਤ ਪਾਵੇ ਤਾਂ ਹੋਏ ਵੀ ਗਤ ਪਾਏ ਸੰਤ ਕਾ ਨਿੰਦਕ ਮਾਤ ਤਾਏ ਸੰਤ ਕਾ ਨਿੰਦਕ ਖਿੰਟਿਕ ਨ ਪਾਈ ਸੰਤ ਕਾ ਨਿੰਦਕ ਮਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਧੀਨ ਸੰਤ ਕੇ ਨਿੰਦਕ ਕੋ ਸਰਵ ਰੋਗ ਸੰਤ ਕੇ ਨਿੰਦਕ ਕੋ ਸਾਵ ਯੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨੀ ਮਿੱਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੇ ਸੰਤ ਕੀ ਦੁਖ ਨ ਸੁਖਤੇ ਡਰੇ ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਪਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਹਦ ਵੀ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈ ਹੈ ਸੰਤ ਕਾ ਦੁਖੀ ਉਜੜ ਪਾਈ ਹੈ ਸੰਤ ਕੇ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ ਸਾਸ ਮਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਏ ਆਪਨ ਬੀਜ ਆਪੇ ਹੀ ਖਾਏ ਸੰਤ ਕੇ ਦੁਖੀ ਕੋ ਅਵਨ ਰਾਖਣ ਹਾਰ ਨਾਨਕ ਸੰਤ ਪਾਵੇ ਤਾਂ ਲੈ ਵਾਰ ਸੰਤ ਕਾ ਦੁਖੀ ਓ ਬਿਰਲਾਏ ਜਿਉ ਜਲ ਬਿਹੂਨ ਮਛਲੀ ਤ੍ਰਿਫੜਾਏ ਸੰਤ ਕਾ ਦੁਖੀ ਭੁੱਖਾ ਨੀ ਰਾਜੇ ਸੰਤ ਜਿਉ ਪਾਪ ਕੀ ਧਨੇ ਤਰਾਪੇ ਸੰਤ ਕਾ ਦੁਖੀ ਛੁੱਟੇ ਅਕੇਲਾ ਜਿਉ ਬੁਆੜ ਤਿਲਖੇਤ ਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕਾ ਧੁਰੀ ਪਿਆ ਨਾਨਕ ਜੋਤਿਸ਼ ਪਾਵੇ ਸੋਏ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰ ਗਏ ਮੇਰੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਹੈ ਸੰਤ ਕਾ ਦੁਖੀ ਨਾ ਮਰੇ ਨਾ ਜੀਵਾ ਜੀ ਹੈ ਸੰਤ ਕੇ ਦੁਖੀ ਕੀ ਪੂਜਨ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁਖ ਨਾ ਤਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤਨ ਮਿੱਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘਟ ਤਿਸਕੇ ਉਹ ਕਰਨੇ ਹਾਰ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗ੍ਰਾਸ ਸਭ ਕੁਛ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਤੁਈਆ ਆਪਣਾ ਖੇਲ ਆਪ ਕਰਨੇ ਆਰ ਦੂਸਰ ਕੌਣ ਕਹੇ ਵਿਚਾਰ।

ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਕਾ ਸਰ ਮਨ ਰਖੋ ਨਾਨਕ ਦੂ ਭਰਮ ਪੋ ਜਾਏ ਅਸ਼ਪਰੀ ਮਾਨੁ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸਕੇ ਦੀਏ ਰਹਿ ਅਗਾਏ ਬੋ ਨ ਤਿਸਨਾ ਲਾਗੇ ਆਏ ਮਾਰੇ ਰਾਖੇ ਏਕੋ ਆਪ ਮਾਨੁ ਕੇ ਕਛ ਨਾਹੀ ਹਾਥ ਤਿਸਕਾ ਹੁਕੁੰਭੂ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਭਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੇ ਕੋਏ ਉਸਤਤ ਮਨ ਮੈਂ ਕਰਨ ਅੰਕਾਰ ਕਰਮਨ ਮੇਰੇ ਸਤ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰਲੇ ਜੀਓ ਨੈਨੋ ਪੇਕ ਠਾਕਰ ਕਾ ਰੰਗ ਸਾਧ ਸੰਗ ਬਿਨਸੇ ਸਤਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗੇ ਨਾਨਕ ਜਨ ਮਥਾ ਬੜਭਾਗੀ ਤੇ ਜਨ ਜਗਮਾਏ ਸਦਾ ਸਦਾਰ ਕੇ ਗੁੰਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਕਨੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਉਤੇ ਸੁਖੀ ਏਕੋ ਏਕ ਏਕ ਪਛਾਣੇ ਤੁਧ ਕੀ ਉਹ ਸੋਜੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੋ ਆਪ ਸੁਜੇ ਜਿਸਕੀ ਜਾਣੋ ਤਿਸਨਾ ਬੁਝੇ ਸਾਧ ਸੰਗ ਹਰ ਹਰ ਜਿਸ ਕਹਿ ਸਰਵ ਰੋਗ ਤੇ ਹਰ ਜਨ ਰਹਿ ਤੇ ਅੰਦਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨ ਲਾਗੇ ਦੁਖ ਜਿਸ ਕੋ ਹਰ ਪ੍ਰਮਨ ਚਿੱਤ ਆਵੇ ਸੋ ਸੰਤ ਸੁਹੇਲਾ ਨਹੀਂ ਡੁਲਾਵੇ ਜਿਸ ਭਰਾ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸੇ ਡਰੇ ਜੈਸਾ ਸਾ ਤੈਸਾ ਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਦਸ ਸਭ ਜੈ ਜਬ ਦੇਖੋ ਤਬ ਸਭ ਕਿਸ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨਾ ਕਿਸ ਜਨਮੈ ਨਾ ਕਿਸ ਮਰੇ ਆਪਨ ਚਲਤ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ

ਜਪ ਹੈ ਨਿਹਾਲ, ਉਨਕੀ ਸੇਵਾ ਸੋਈ ਲਾਗੇ, ਜਿਸ ਨੂੰ ਕਿਰਪਾ ਕਰੇ ਵੱਡ ਭਾਗੇ, ਨਾਮ ਜਪਤ ਪਾਵੇ ਵਿਸਰਾਮ, ਨਾਨਕ ਤਿਨ ਪ੍ਰਕੋ ਉਤਮ ਕਰਮਾਨ, ਜੋ ਕੁਛ ਕਰੇ ਸੋ ਪ੍ਰਭ ਕੇ ਰੰਗ, ਸਾਸ ਦਾ ਬਸੇ ਹਰ ਸੰਗ, ਸਹਿ ਸੁਭਾਏ ਹੋਵੇ ਸੋ ਹੋਏ, ਕਰਨੇ ਹਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨਮੀ ਲਗਾਨਾ, ਜੈਸਾ ਸਾ ਤੈਸਾ ਦਿਸ਼ਟਾਨਾ, ਜਿਸ ਦੇ ਉਪਜੇ ਤੇ ਸਮਾਏ ਸਮਾਏ, ਹੋਏ ਸੁਖ ਨਿਦਾਨ ਉਹਨੂੰ ਬਣਿਆਏ, ਆਪਸ ਕੋ ਆਪ ਦਿਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ, ਸ਼ਲੋਕ ਸਰਬ ਕਲਾ ਭਰਪੂਰ, ਪ੍ਰਭ ਬਿਰਥਾ ਜਨ ਹਾਰ, ਜਾ ਕੇ ਸਿਮਰਨ ਉਦਰੀਏ, ਨਾਨਕ ਤਿਸ ਬਲਿਹਾਰ ਅਸ਼ਪਦੀ, ਟੂਟੀ ਗਾਨਣ ਹਾਰ ਗੋਪਾਲ, ਸਬਜ਼ੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਏ, ਤਿਸ ਤੇ ਬਿਰਥਾ ਕੋਈ ਨਾਏ, ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪੇ ਆਪ, ਆਪਨ ਕੀਆ ਕੁਛ ਨਾ ਹੋਏ, ਜੇ ਸੋ ਪ੍ਰਾਨੀ ਲੋਚੇ ਕੋਏ,

ਪ੍ਰਗੀ ਜੋਤ ਸਗਲ ਕਟ ਸੋ ਹੈ ਤਨਵੰਤਾ ਹੋਏ ਕਿਆ ਕੋ ਗਰਬੇ ਜਾਂ ਸਭ ਕੁਛ ਦਿਸਕਾ ਦੀਆ ਦਰਬੈ ਆਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਧਾਵੇ ਜੇ ਕੋ ਹੋਏ ਮਹਿ ਦਾ ਤਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੁੱਟੇ ਹਾਂ ਰੋਗ ਨਾਨਕ ਸੋ ਜਨ ਸਦਾ ਰੋਗ ਜਿਉ ਮੰਦਰ ਕੋ ਥਾਮੇ ਥੰਮਣ ਤਿਉ ਗੁਰ ਕਾ ਸ਼ਬਦ ਮਨੇ ਇਸ ਥੰਮਣ ਜਿਉ ਪਾ ਖਾਣ ਨਾਵ ਚੜ੍ਹਦੇ ਰਹੇ ਪ੍ਰਾਣੀ ਗੁਰ ਚੜ੍ਹਨ ਲਗਤ ਨਿਸਤਰੇ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਂ ਉਦਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗਮਿਲ ਜੋਤ ਪ੍ਰਟਾਵੇ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈ ਹੈ ਪੁਰਬ ਲਿਖੇ ਕਾ ਲਿਖਿਆ ਪਾਈ ਹੈ ਦੁਖ ਸੁਖ ਪ੍ਰਭ ਦੇ ਉਣਹਾਰ ਅਵਰ ਤਿਆਗ ਤੁੰਦ ਜੇ ਚਿਤਾਰ ਜੋ ਕਿਛ ਕਰੇ ਸੋਈ ਸੁਖਮਾਨ ਪੂਲਾ ਕਾਏ ਪੇ ਜਾਨ ਕੌਣ ਵਸਦਾਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਏ ਨਾਨਕ ਪਤ ਸੇਤੀ ਕਰ ਜਾਏ

ਧੰਨ ਧੰਨ ਕਹੇ ਸਭ ਕੋ ਹੋਏ ਮੁਖ ਉਜਲਾ ਦਰਗਹਿ ਸੋਏ ਇਓ ਪਾਰ ਵਿਰਲਾ ਪਾਰੇ ਨਾਨਕ ਤਾਂ ਕੇ ਸਤਿਵਲਿਆਰੇ ਚੰਨ ਸਾਧ ਕੇ ਧੁੱਤ ਪੀਓ ਅਰਬ ਸਾਧ ਕੋ ਆਪਣਾ ਜੀਓ ਸਾਧ ਕੇ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈ ਹੈ ਸਾਧ ਸੰਘਾਰ ਕੀਰਤਨ ਗਾਈਏ ਅਨਕ ਵਿਗਨਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਾਚਾ ਕੇ ਓੜ ਕੇ ਹੀ ਸੰਦੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਵਾਲਨ ਹਾਰ ਭੁੱਖੇ ਕੋ ਦੇਵਤੇ ਆਧਾਰ ਸਰਬ ਨਿਦਾਨ ਜਾਕੀ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲਹਿਣਾ ਪਾਏ ਸਭ ਕੇ ਤਿਸਕਾ ਉਹ ਕਰਨੇ ਜੋ ਤਿਸਮੇ ਦੂਸਰ ਹੋਇਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਦੇ ਊਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਉਲੋਏ ਜਾ ਕੇ ਹਿਰਦੇ ਏਕੋ ਹੋਏ ਸੱਚ ਕਰਨੀ ਸਤਾ ਕੀ ਰਹਿਤ ਸੱਚ ਹਿਰਦੇ ਸਤਮੁਖ ਕਹਿਤ ਸੱਚ ਜੀ ਦੇ ਸੱਚਾ ਆਕਾਰ ਸੱਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸਤ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਪ੍ਰਭਿੰਦ ਬਜਾਏ ਨਾਨਕਾ ਜਿਸੋ ਵੇ ਸੋ ਪ੍ਰਸੰਨ ਅਸ਼ਪਦੀ

ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਪਖਸ਼ੰਦ ਸਾ ਤੇਰੀ ਕੀ ਚੜਨੀ ਪਾਓ ਨਾਨਕ ਕੈ ਮਨ ਅਨਰਾਓ ਮਨਸਾ ਪੂਰਨ ਸੜਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਭੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਣ ਧਰੂਪ ਮੰਗਲ ਸਤ ਜਾ ਕੇ ਸਭ ਥੋਕ ਸੁਣਿਆ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਬੀਸਰ ਕਿਸਮੇ ਭੋਗੀ ਧਿਆਏ ਧਿਆਏ ਭਗਤਾ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ ਜਾਕੀ ਲੀਲਾ ਕੀਮਤ ਨਾ ਹੈ ਸਗਲ ਦੇਵ ਹਾਰੇ ਅਗਵਾ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪੁਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇ ਸੇ ਤੈ ਗੁਣ ਮੈਂ ਜਾਕੋ ਪਰਮਾਏ ਅਨ ਜਨਮ ਮਰੇ ਫਿਰੇ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕਰੇ ਕਰੰਗ ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ

ਨਾਨਕ ਹੋਸੀ ਪੈ ਸੱਚ। ਆਸ਼ਪਤੀ ਚਰਨ ਸੱਤ, ਸਤ ਪਰਸਨ ਹਾਰ, ਪੂਜਾ ਸੱਤ, ਸਤ ਸੇਵਦਾਰ, ਦਰਸ਼ਨ ਸੱਤ, ਸਤ ਪੇਖਣ ਹਾਰ, ਨਾਮ ਸੱਤ, ਸਤ ਧਿਆਵਣ ਹਾਰ, ਆਪ ਸੱਤ, ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸੱਤ, ਸਤ ਪ੍ਰਭਕਤਾ ਸੁਰਤ ਸੱਤ, ਸਤ ਜਤ ਸੁਨਤਾ ਬੂਝਨਾਰ, ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਵਣ ਤਿੰਨ ਮੂਲ ਪਛਾਣਿਆ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਟਾਇਆ, ਭੈ ਤੇ ਨਿਰਭਉ ਹੋਏ ਵਸਾਨਾ, ਜਿਸ ਤੇ ਉਪਜਿਆ ਤਿਸ ਮਾਇ ਸਮਾਨਾ, ਬਸਤ ਮਾਇ ਲੇ ਬਸਤ ਕਢਾਈ, ਤਾਂ ਕੋ ਭਿੰਨ ਨਾ ਕਹਿਣਾ ਜਾਈ, ਬੂਜੇ ਬੂਜਨਾਰ ਵਿਵੇਕ, ਨਾਰਾਇਣ ਮਿਲੇ ਨਾਨਕੇ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ, ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੇ ਨੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੇ, ਨਾਨਕ ਸੋ ਸੇਵਕ ਸਾਸ ਸਾਸ ਮਾਰੇ, ਆਪਣੇ ਜਨਕਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰ ਪਰ ਰਾਖੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰਾਖੇ, ਤਾਂ ਕੀ ਖਤਮੇ ਤੇ ਕੋਈ ਨ ਲਾਗੇ, ਪ੍ਰਭ ਕੇ ਸੇਵਕ ਕੋ ਨਾਮ ਪਹੁੰਚੇ, ਪ੍ਰਭ ਕੇ ਸੇਵਕ ਉੱਚੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਟਾਇਆ, ਨੀਕੀ ਘੀਰੀ ਮੈਂ ਕਲ ਰਾਖੇ, ਭਸਮ ਕਰੇ ਲਸ਼ਕਰ ਕੋਟ ਲਾਖੇ, ਜਿਸ ਕਾ ਸਾਸ ਨ ਕਾਟਤਾ, ਆਪਦਾ ਕੋ ਰਾਖ ਦੇ ਕਰ ਹਾਥ, ਮਾਨਸ ਜਤਨ ਕਰਤਬ ਭਾਤ, ਤਿਸਕੇ ਕਰਤਬ ਬਿਰਥੇ ਜਾਤ, ਮਾਰੇ ਨਾ ਰਾਖੇ ਅਵਨ ਕੋਏ, ਸਬਜ਼ੀਆਂ ਕਾ ਰਾਖਾ ਸੋਏ,

ਮਨ ਧਨ ਧਰਪੀ ਹੈ, ਨਾਮ ਰਤਨ ਜਨ ਗੁਰਮੁਖ ਪਾਇਆ, ਤਿਸ ਜੈ ਨਾ ਦਿਸ਼ਟਾਇਆ। ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਕਾਰ ਨਾਮ ਕਾ ਸੰਗ, ਨਾਮ ਰਸ ਜੋ ਜੰਤਰ ਤਾਨੇ, ਮਨ ਤਨ ਨਾਮੇ ਨਾਮ ਸਮਾਨੇ, ਉਠਤ ਬੈਠ ਸੋਭਤ ਨਾਮ ਕਹੋ, ਨਾਨਕ ਜਨ ਕੈ ਸਦ ਕਾਮ, ਬੋਲੋ ਜਸ ਜੇ ਬਾ ਦਿਨ ਰਾਤ। ਰਾਵ ਆਪਣੇ ਜਨ ਕੀ ਨੀਦਾਤ, ਕਰੇ ਭਗਤ ਆਤਮ ਕੈ ਚਾਹੇ, ਪ੍ਰਭ ਆਪਣੇ ਸੋ ਰਹਿ ਹੈ ਸਮਾਏ, ਜੋ ਆਓ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ, ਤਿਸ ਕੀ ਮਹਿਮਾ ਕੌਣ ਵਖਾਨੋ, ਤਿਸ ਕਾ ਗੁਣ ਕਹਿ ਏਕ ਨਾ ਜਾਣੋ।

ਕਿਰਪਾ ਸਿਖਵਟ ਭਾਗੀ ਹੈ। ਸਤਿਗੁਰ ਸਿੱਖਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਿਛੁ ਨਾ ਜਨਾਵੇ। ਹਰ ਨਾਮ ਹਿਰਦੇ ਸਤਿਆਵੇ, ਮਨ ਵਿੱਚ ਸਤਿਗੁਰ ਕੇ ਭਾਅ ਤੇ ਸੇਵਕ ਕੇ ਕਾਰਜ ਰਾਸ। ਸੇਵਾ ਕਰ ਦੋ ਇੰਨੇ ਕਾਮੀ, ਤਿਸ ਕੋ ਪ੍ਰਾਪਤ ਸੁਆਮੀ, ਆਪਣੀ ਕਿਰਪਾ ਹਿਸਾਬ ਕਰੇ ਨਾਨਕ। ਸੋ ਸੇਵਕ ਗੁਰ ਕੀ ਮਤਲੇ ਵੀ ਸਵਿਸਵੈ, ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ। ਸੋ ਸਤਿਗੁਰ ਜਿਸ ਹਿਰਦੇ ਹਰ ਨਾਓ, ਅਨਗਵਾਰ ਗੁਰ ਕੋ ਮਲ ਜਾਓ। ਸਰਬ ਨਿਧਾਨ ਜੀ ਕਾ ਦਾਤਾ, ਆਠ ਪੈਰ ਪਾਰ ਬ੍ਰਹਮ, ਰੰਗ ਰਾਤਾ ਬ੍ਰਹਮ ਮੈ, ਜਨ ਜਨਮੇ ਪਾਰ ਬ੍ਰਹਮ, ਇਕ ਆਪਣੇ ਇਕ ਚ ਭਰਮ। ਸਹਿ ਸਿਆਣ ਬਲਿਆ ਨਾ ਜਾਈਐ, ਨਾਨਕ ਐਸਾ ਗੁਰੋਡ ਭਾਗੀ ਪਾਈ ਹੈ। ਸਬਲ ਦਰਸ਼ਨ ਪੇਖਤ ਬਨੀਤ, ਪ੍ਰਸਤ ਚਰਨ ਗਤ ਨਿਰਮਲ ਰੀਤ, ਭੇਡ ਸੰਗਰਾਮ ਗੁਣ ਰਵੇ ਪਾਰ, ਬਮਕੀ ਦਰਗਹਿ ਗਵੇ ਸੁਨਕਰ ਬਚਨ ਕਰਨ ਅਗਾਨੇ। ਮਨ ਸੰਤੋਖ ਆਦਮ ਵਧੀਆਂ ਨੇ, ਪੂਰਾ ਗੁਰ ਆਖਿਓ ਜਾਗਾ ਮੰਤਰ, ਅੰਮ੍ਰਿਤ ਦ੍ਰਿਸ਼ਟ ਭਿਖੇ ਉਹ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਪਾਵੇ ਤਿਸ ਲਏ ਮਿਲਾਏ, ਜੇ ਭਾਏਕ ਉਸਤਤ ਅਨੇਕ, ਸਤਪੁਰਖ ਪੂਰਨ ਵਿਵੇਕ, ਕਾਹੂ ਬੋਲ ਨ ਪਹੁੰਚਤ ਪ੍ਰਾਣੀ, ਗਮ ਗੋਚਰ ਪਰ ਨਿਰਵਾਨੀ, ਨਿਰਾਹ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨਣ ਭਾਈ, ਅਣਕ ਭਗਤ ਬੰਦਨ ਨਿਤ ਕਰੇ, ਚਰਨ ਕਮਲ ਹਿਰਦੇ ਸਿਮਰੇ, ਸਤਿ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭ ਜਪਨੇ।

ਮੋਹ ਮਾਇਆ ਕੇ ਸੰਗ ਨਰੇ ਮਨ ਮੇ ਰਾਖੇ ਅੰਧਕਾਰ ਦੀ ਪ੍ਰਗਾਸੇ ਨਾਨ ਭਰਮ ਮੋਹ ਦੁਖਦਾ ਤੇ ਨਾਸੇ ਤਪਤ ਮਾਏ ਠਾਣ ਵਰਤਾਏ ਅੰਧ ਪਿਆ ਦੁਖ ਨਾਠੇ ਪਾਏ ਜਨ ਮਨ ਕੇ ਮਿਟੇ ਅੰਦੇ ਸਹਿ ਸਾਧੂ ਕੇ ਪੂਰਨ ਉਪਦੇਸੇ ਭਾਉ ਸੁਕਾਰ ਨਿਰਭਉ ਹੋਏ ਬਸੇ ਸਗਲ ਵਿਆਦ ਮੰਤੇ ਕਹਿ ਨਸੇ ਜਿਸਕਾ ਸਾਤਿਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਤਿਤ ਪਾ ਚੁਕੇ ਭਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਭਾਏ ਹਰ ਬਿੰਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ

ਨਾਮ ਨ ਛੁੱਟਣ ਹਾਰੇ ਸਿਮਨ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਸ਼ਤ ਨਾਨਕ ਫਲ ਪਾਏ ਸੰਗ ਨਾ ਚਾਲ ਤੇਰੇ ਧਨਾ ਤੂੰ ਕਿਆ ਲਵਟਾਵੈ ਮੂਰਖ ਮਨਾ ਸੁਤ ਮੀਤ ਕੁਟੰਬ ਅਰ ਬਨਤਾ ਇੰਤੇ ਕਹੋ ਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਹੋ ਕਵਨ ਛੁਟਕਾਰ ਆਸ ਹਸਤੀ ਰਥ ਸਵਾਰੀ ਝੂਠਾ ਡੰਬ ਝੂਠ ਵਸਾਰੀ ਜੰਦੀ ਏ ਤਿਸ ਬੁਝੇ ਨਾਮ ਗਾਨਾ ਨਾਮ ਸਾਰਨਾ ਅਨਪਛਤਾਨਾ ਗੁਰ ਕੀ ਮਤੂ ਲੇ ਆਨੇ ਭਗਤ ਬਿਨਾ ਮੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲਵਕ ਜਾਏ ਆਪ ਜਪੋ ਅਵਰਾ ਨਾਮ ਜਪਾਓ ਸੁਨਤ ਗਹਿ ਦਰੈਤ ਗਤ ਪਾਓ ਸਾਰ ਪੂਰ ਸਦ ਹਰ ਕੋ ਨਾਓ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਓ ਤੇਰੀ ਉਤਰ ਸਮੈਲ ਬਿਨ ਜਾਏ ਓਮੇ ਬਿਕ ਪੈਲ ਹੋਹੇ ਅਚਿੰਦ ਵਸੈ ਸੁਖਨਾਲ ਸਾਸ ਗਰਾ ਸਰ ਨਾਮ ਸਮਾਲ ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੇ ਸਤਨ ਹਰ ਪੂੰਜੀ ਸੱਚ ਕਰੋ ਵਿਵਹਾਰੀਆਂ ਸੁੰਦਰ ਗੈ ਜੈਕਾਰ ਸਭ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ

ਸਾਧ ਸਾਸ ਪ੍ਰਭਤਵੇਂ ਧਿਆਵੋ। ਚਰਨ ਕਮਲ ਸਿਉ ਲਾਗੇ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ। ਏ ਕੋਟ ਏਕੋ ਆਧਾਰ, ਨਾਨਕ ਮੰਗੇ ਨਾਮ ਪ੍ਰਭ ਸਾਰ। ਪ੍ਰਭ ਕੀ ਦ੍ਰਿਸ਼ਟ ਮਾਸ ਕੋਏ, ਹਰਸ ਪਾਵੇ ਬਿਰਲਾ ਕੋਏ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨੇ ਡੋਲਾ ਨੇ।

ਜਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਿਆ ਇਸ਼ਪੁਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਹਜ਼ੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਮਿਸਰੇ ਜੇ ਘਾਲ ਨ ਭਾਨੇ ਸੋ ਕਿਉਂ ਮਿਸਰੇ ਜੇ ਕੀਆ ਜਾਣੇ ਸੋ ਕਿਉਂ ਮਿਸਰੇ ਜਿਨ ਸਭ ਕਿਛ ਦਈਆ ਸੋ ਕਿਉਂ ਮਿਸਰੇ ਜੇ ਜੀਵਨ ਜੀਆ ਸੋ ਕਿਉਂ ਮਿਸਰੇ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਮਿਸਰੇ ਜੇ ਵਿਕਤੇ ਗਾਂਡੇ ਜਨਮ ਜਨਮ ਕਾ ਟੁੱਟਾ ਗਾਂਡੇ ਗੁਰਪੂਰੇ ਤਦੇ ਹੈ ਵਜਾਇਆ ਪ੍ਰਭ ਆਪਣਾ ਨਾਨ ਜਨ ਧਿਆਇਆ ਸਾਜਨ ਸੰਤ ਕਰੋਇ ਕਾਮ ਅੰਤ ਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ ਭਗਤ ਭਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੀ ਸ਼ਾਰ ਸਰਵ ਕਲਿਆਣ ਸੂਖ ਨਿਤ ਨਾਮ ਬੂਢ ਜਾਤ ਭਾਏ ਵਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਨ ਅੰਤਰੇ ਸੁਹਾਓ ਨੇਤਰੋ ਬੇਗ ਦਰ ਸੁਖ ਹੋਏ ਮਨ ਵਿਕਸੇ ਸਾ ਚਣ ਧੋਏ ਭਗਤ ਜਿਨਾ ਕੇ ਮੰਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸਦੀ ਜੇ ਕਰਮੇ ਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਚਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵ ਘਟਾ ਕਰਤ ਪਿਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਿਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋ ਹੋਏ ਪੁਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਣ ਹਾਰ ਨੀਚ ਜਾਣ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਕੁੰਡ ਮੁਕਤ ਮੋਖ ਪਾਏ ਕਿ ਨਿਮ ਕਰਕੇ ਗੁੰਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਦੀ ਹਰ ਹਰ ਨੀਤ ਭਲੀ ਸੁਖਣੀ ਸੋਭਾ ਧਨਵੰਤ ਹਿਰਦੇ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦਿਓ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸ਼ਲੋਕ ਸਾਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਪਦੀ ਜਬ ਆਕਾਰ ਏਕ ਸ਼ਨਾ ਦ੍ਰਿਸ਼ਟੇਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਾਪ ਬੈਰ ਵਿਰੋਧ ਕੇ ਸੰਕਮਾਤ ਜਬ ਇਸਕਾ ਵਰਨ ਚੇਨ ਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਬ ਮੋਕ ਹਾਕ ਸੋਬਤ ਭਰਮ ਆਪਣ ਖੇਲ ਆਵਰਤੀਜਾ ਨਾਨਕ ਕਰਨੇ ਹਾਰਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕੋ ਕਿਸ ਕੋ ਗਨੀ ਜਬ ਕੈਰ ਗਮ ਅਪਾਰ ਤਬ ਨਰਕ ਸੁਰ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸਵਾਏ ਤਬ ਸੇ ਸਖਤ ਕਹੋ ਕਿ ਠਾਏ ਜਬ ਆਪੇ ਹੈ ਆਪ ਆਪਣੀ ਜੋਤ ਧਰੈ ਤਾਪ ਕਵਨ ਨਿਡਰ ਕਵਨ ਕਦਰ ਡਰੇ ਆਪਣ ਚਲਦੇ ਆਪ ਕਰਨੇ ਆਰ ਨਾਨਕ ਠਾਕਰ ਗਮ ਅਪਾਰ ਅਵਨਾਸੀ ਸੁਖ ਆਪਣੇ ਆਸਨ ਤੈ ਜਨ ਮਰਨ ਕਹੋ ਕਾਮ ਨਾਸਨ ਜਬ ਪੂਰਨ ਕਰਤਾ ਪ੍ਰਸ ਹੋਏ ਜਬ ਤਬ ਜਮ ਕੀ ਤਰਾਸ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਵੇਖਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਦ ਨਿਰੰਜਣ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਵਾਦੇ ਆਪਣੇ ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜਾ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਨਿਰਮੈਲ ਕਹੋ ਕਹਿ ਧੋਤਾ ਜੈ ਨੰਜਨ ਨੰਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਅਭਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦ ਲਗਤ ਕੋ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂਕ ਅੰਤਰਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾਇ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਏ ਤਬ ਕਵਨ ਮਾਏ ਬਾਪ ਮਿੱਤਰ ਸੁਧ ਭਾਏ ਜੈ ਸਰਵ ਕਲਾ ਆਪੇ ਪ੍ਰਵੀਨ ਤਬ ਏਕ ਦੇਵ ਕਾ ਕੋ ਚੀਨ ਜਬ ਆਪਣੇ ਆਪ ਆਪ ਉਰਧਾਰੇ ਤੋ ਸਗਨ ਸਗਨ ਕਾਮ ਵਿਚਾਰੇ ਜੈ ਆਪਨ ਊਚ ਆਪਣ ਆਪਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਵਿਸਮਨ ਵਿਸਮਰੈ ਵਿਸਮਾਰ ਨਾਨਕ ਆਪਣੀ ਗਤ ਜਾਣੋ ਆਪ ਜੈ ਛਲ ਛੇਦ ਭੇਦ ਸਮਾਇਆ ਉਹਾ ਕਿਸੇ ਵਿਆਪਤ ਮਾਇਆ ਆਪ ਸਕੋ ਆਪੇ ਆਦੇਸ਼ ਤੈ ਗੁਣ ਕਾ ਨਾਹੀ ਪ੍ਰਵੇਸ਼ ਜੈ ਕਹਿ ਏਕ ਏਕ ਭਵੰਤਾ ਤੈ ਕੌਣ ਅਚਿੰਤਕ ਜਲਾਗੇ ਚਿੰਤਾ ਜੈ ਆਪਣੇ ਆਪ ਆਪ ਪਤੀਆਰਾ ਤੈ ਕੌਣ ਕਦੇ ਗੁਣ ਸੁਣੇ ਆਰਾ ਬਹੁ ਬੇਅੰਤ ਉੱਚੇ ਉੱਚਾ ਨਾਨਕ ਆਪ ਸਕੋ ਆਪੇ ਪਹੁੰਚਾ ਜੈ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਥਾਰ ਪਾਪ ਹੁਣ ਤੈ ਭਈ ਕਹਾਵਤ ਕੋ ਨਰ ਕੋ ਸੁਰਮਨ ਛਾਵਤ

ਜੀ ਜੰਦ ਕੇ ਠਾਕਰਾ ਆਪੇ ਵਰਤਣ ਹਾਰ ਨਾਨਕ ਏਕੋ ਬਸਰਿਆ ਦੂਜਾ ਕਹਿ ਦਿਸ਼ਟਾਰ ਅਸ਼ਪਦੀ ਆਪ ਕਦੇ ਆਪ ਸੁਣੇ ਹਾਰ ਆਪੇ ਏਕ ਆਪ ਵਿਸਥਾਰ ਜਾਤਿ ਭਾਵੇ ਤਨ ਸਿਸ਼ਟ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਏ ਜਨ ਪਾਏ ਸੋ ਸੰਦਰਸੀ ਤਤਕਾ ਵੇਤਾ ਨਾਨਕ ਸਰਲ ਸਿਸ਼ਟ ਕਾ ਜੇਤਾ ਜੀ ਜੰਤਰ ਸਬਦਾ ਕਿਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨ ਮਾਰੇ ਸੋ ਮੂਹਾ ਜਿਸ ਮਨੋ ਵਿਸਾਰੇ ਤਿਸਤਾ ਜਬਰ ਕਾਕੋ ਜਾਏ ਸਭ ਸਰੇਖ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਰ ਜਨ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਆਰ

ਪਿਤ ਪਾਲੇ ਜੀ ਨਮੋ ਭਾਂਤ, ਜੋ ਜੋ ਰਚਿਓ ਸੋ ਤਿਸੇ ਤਿਆਲ, ਜਿਸ ਪਾਵੇ ਤਿਸ ਲੈ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰੇਕ ਕਹਿ ਨਾਏ, ਦਸਕੀ ਆਸਨ ਮਿਰਥੀ ਜਾਏ, ਸੇਵਕ ਕੋ ਸੇਵਾ ਬਣਿਆਈ, ਹੁਕਮ ਬੂਜ ਪਰਮ ਪਦ ਭਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੈ ਮਨ ਵਸਿਆ ਨਿਰੰਕਾਰ, ਬੰਧਨ ਤੋਰ ਪੈ ਨਿਰਵੈਰ, ਅੰਦਰ ਪੂਜੈ ਗੁਰ ਕੈ ਪੈਰ, ਇਹ ਲੋਕ ਸੁਖੀ ਹੈ ਪਰਲੋਕ ਸਵੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲੱਭ ਦੇਹ ਕਾ ਕਰੋ ਉਧਾਰ, ਅੰਮ੍ਰਿਤ ਵਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਏ ਸੁਆਓ, ਆਠ ਪੈਰ ਪੇਖੋ ਨੇਰਾ, ਮਿਟ ਗਏ ਆਨ ਮਿਨਸੇ ਅੰਧੇਰਾ, ਸੁਣ ਉਪਦੇਸ਼ ਦੇ ਵਸਾਵੋ, ਮਨ ਇਸੇ ਨਾਨਕ ਫਲ ਪਾਵੋ, ਹਾਲਤ ਪਾਲਤ ਦੋਏ ਲਿਓ ਸਵਾਰ, ਰਾਮ ਨਾਮ ਅੰਤਰ ਉਧਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਵਸੇ ਤੇ ਸਾਚ ਪ੍ਰੀਖਿਆ, ਮੰਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮੰਤੇ ਬੋ ਜਾਏ।

ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਧੂਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੇ ਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਦਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਗ ਉਦਰ ਸਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਾਨ ਸੇਵਾ ਸੇਵ ਪੁਰਮਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋ

ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਪਦੀ ਸੰਤ ਸੰਘ ਅੰਤਰ ਪ੍ਰਭ ਡੀਟਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਰਬ ਸਮਿਗਰੀ ਏਕ ਘਟ ਮਾਹੇ ਅਨਕ ਰੰਗ ਨਾਨਕ ਅਧਿਸ਼ਟਾਏ ਨੌਨ ਦੇਵਰਤ ਪ੍ਰਭ ਕਾ ਨਾਮ ਦੇਹੀ ਮੈਂ ਉਸ ਕਾ ਵਿਸਰਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧ ਅਨ ਤੈ ਨਾਦ ਕਹਿ ਨ ਜਾਏ ਅਚਰਜ ਸਮਾਧ ਤਿੰਨ ਦੇਖਿਆ ਜਿਸਾਬ ਦਿਖਾਏ ਨਾਨ ਤਿਜਨ ਸੋਝੀ ਪਾਏ ਸੋ ਅੰਤਰ ਸੋ ਬਾਰ ਅਨੰਤ ਘਟ ਘਟ ਵਿਆਹ ਪ੍ਰਿਆ ਭਗਵੰਤ ਤਰਨ ਮਾਇਆ ਕਾਸ ਪਿਆਲ ਸਰਨ ਲੋਕ ਪੂਨ ਪ੍ਰਤਪਾਲ ਬਨ ਤਿਨ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪੌਣ ਬਣੀ ਬੇਸੰਤਰ ਮਾਏ ਚਾਰ ਕੁੰਡ ਹੈ ਦਿਸੇ ਸਮਾਏ ਦਿਸਤੇ ਭੈਣੇ ਕੋਠਾਓ ਗੁਰ ਪ੍ਰਸਾਦ ਨਾਨ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੇ ਸੂਨ ਨਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨ ਕਬੂਨ ਡੋਲੇ ਸਰਵ ਕਲਾਕਰ ਖੇਲੇ ਖੇਲ ਮੋਲ ਨ ਪਾਈਐ ਗੁਣੇ ਮੋਲ ਸਰਵ ਜੋਤ ਮੈਂ ਜਾਗੀ ਜੋਤ ਤਾਰੇ ਹੋ ਸਵਾਮੀ ਓਤ ਬੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਓ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸ਼ੁਭ ਬਚਨ ਸਰਵ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀਏ ਰਹਿਤ ਸਤ ਬਚਨ ਸਾਧੂ ਸਭ ਕੈਦ ਜੋ ਜੋ ਹੋਏ ਸੋਏ ਸੁਖ ਮਾਨੇ ਕਰਨ ਕਰਾਵਣ ਹਾਰ ਭਰਮ ਜਾਨੇ ਅੰਤਰ ਵਸੇ ਬਾਰ ਵੀ ਹੋਈ ਨਾਨਕ ਦਰਸ਼ਨ ਦੇਖ ਸਭ ਹੋਈ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਦੇ ਸਗਲੀ ਉਤਪਤ ਤਿਸ ਪਾਵੇ ਤਾਂ ਕਰ ਵਿਸਥਾਰ ਤਿਸ ਪਾਵੇ ਤਾਂ ਏਕ ਅੰਕਾਰ ਅਨ ਕਲਾ ਲਖੀ ਨਾ ਜਾਏ ਜਿਸ ਪਾਵੇ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਵ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤ ਆਪ ਵਰਤਾਰਾ ਸਰਵ ਨੈਣ ਆਪੇਖਣ ਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਣ ਜਸ ਆਪ ਹੀ ਸੁਣਾ ਆਪਣ ਜਾਣੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕਹਿ ਮਦ ਲਿਪਤ ਹੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੇ

ਕੀ ਆਪ ਸਾਜ ਤਾਰੀ ਸਭ ਸਹਾਜ ਓਤ ਬੋਧ ਆਪ ਸੰਗਰਾਜ ਤਾ ਕੀ ਗਤਮਿਤ ਕਹੀ ਨ ਜਾਏ ਦੂਸਰ ਹੋਏ ਤੇ ਸੋਝੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਸ ਹੋਏ ਓ ਧਨਵੰਤ ਕੁਲਵੰਤ ਪਦਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਾਨ ਆਵਨ ਗਾਏ ਸੁਆਉ ਜਨ ਕੇ ਸੰਗਤ ਆਵੇ ਨਾ ਹੋ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸ਼ਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਭੇਗ ਸਾਧ ਸਾਧ ਸਿਮਰੋ ਕੋ ਬਿੰਦ ਮਨ ਅੰਤਰ ਕੀ ਉਤਰੇ ਚਿੰਦ ਆਸ ਨਿਤ ਤਿਆਗੋ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰ ਲਿਓ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਮੰਦਰਾ ਸਵੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗਨ ਏਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ

ਕਰੋ ਕੰਨ ਇਸਤਾਰ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਨਾਥ ਬਾਜੇ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ। ਪ੍ਰਭੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਦਰੇ, ਤਿਨਕੇ ਸਾਥੇ ਸਨ ਜੋਗ ਸੁਨ ਸੁਣ ਨੀ ਆਏ। ਕਰ ਕਿਰਪਾ ਪ੍ਰਵਿਆ ਮਿਲਾਏ, ਮਿਟ ਗਏ ਬੈਰ ਪੈ ਸਵਰੇਨ। ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਭੈ ਗੁਰਦੇ। ਪੂਰਨ ਹੋਏ ਸੇਵ ਕੀ ਸੇਵ, ਆਲ ਜੰਜਾਲ ਵਿਕਾਰਤੇ ਰਹਿਤੇ। ਰਾਮ ਨਾਮ ਸੁਨ ਰਸਨਾ ਕਹਿਤੇ, ਕਰ ਪ੍ਰਸਾਦ ਦੇ ਆਪ ਧਾਰੀ। ਨਾਨਕ ਨਿਵੀ ਖੇ ਬਿਮਾਰੀ,

ਹੋਏ, ਪ੍ਰਧਾਨ ਪੁਰਖ ਪ੍ਰਗਟ ਸਫਲ ਹੋਏ। ਸਭ ਤੇ ਊਚ ਪਾਏ ਅਸਥਾਨ, ਬਹੁ ਨ ਹੋਵੇ ਆਵਣ ਜਾਨ, ਹਰ ਤਨ ਖਾਟ ਚਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸ਼ਾਂਤ ਰਿੱਧ ਨਉ ਨਿਧ, ਬੁੱਧ ਗਿਆਨ ਸਭ ਤੈ ਸਿੱਧ, ਵਿਦਿਆ ਤਪ ਜੋ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਕਾਸ਼, ਸਭ ਕੇ ਮਤ ਸਗਲ ਤੇ ਉਦਾਸ, ਸੁੰਦਰ ਚਤੁਰ ਤਤਕਾ ਵੇਤਾ, ਸਮਦਾਸੀ ਏਕ ਦਿਸ਼ਟੇਤਾ, ਇਹ ਫਲ ਤਿਸ ਜਨ ਕੇ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਉਨਧਾਨ ਜਪੇ ਮਨ ਕੋਏ, ਸਭ ਜੁਗ ਮੇ ਤਾਕੀਗਤ ਹੋਏ।

ਅਕਾਲ ਮੂਰਤ ਅਜੂਨੀ ਸੈ ਪਹੁੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ।

ਹੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਕਣਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾ

ਦੇਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ

ਆੜਤ ਘੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿੱਛੈ ਪਛਤਾਏ। ਤਿੱਥੇ ਘੜੀਐ ਸੁਰਤ ਮਤ ਮਣ ਬੁੱਧ, ਤਿੱਥੇ ਘੜੀਐ ਸੁਰਾਂ ਸਦਾ ਕੀ ਸੁਧ।

ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤ ਸਾਹੀ ਦਸਵੀਂ ਛਪੈ ਸ਼ੰਤ ਵੈ ਪ੍ਰਸਾਦ ਚੱਕਰ ਚਿਹਨ ਹਰ ਬਰਨ ਜਾਤ ਹਰ ਪਾਤ ਨਹਿਣ ਜਿਹ ਰੂਪ ਰੰਗ ਰੇਖ ਭੇਹ ਕਉ ਕਹਿ ਨਾ ਸਕਤ ਕਿਹ ਚਲ ਮੂਰਤਿ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ ਤਿਰਪਹੁ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤਵੈ ਸਰਵਨਾਮ ਕਥੇ ਕਵਣ ਕਰਮ ਨਾਮ ਵਰਣਤ ਸੁਮਤ ਭਜੰਗ ਪਰਿਆਤ ਛੰਦ

ਨਮਸਤੰਗ ਠਾਮੇ, ਨਮਸਤੰਗ ਕਰਮੰ, ਨਮਸਤੰਗ ਧਰਮੰ, ਨਮਸਤੰਗ ਨਾਮੰ, ਨਮਸਤੰਗ ਧਾਮੰ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੋਏ ਕੈ, ਨਮਸਤੰਗ ਅਨੇਕੈ,

ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਾਂਖਿਆ ਭੇਸ ਅੰਗ।

ਪਰੰਗ ਰੇਖ ਪਰਮ ਵੇਦ ਪ੍ਰਾਣ ਜਾਕੇ ਨੇਦ ਪਾਖਤ ਨੇਤ ਕੋੜ ਸਿਮਰਤ ਪ੍ਰਾਣ ਸਾਹ ਤ੍ਰਿਨਾਇਆ ਵਹੀ ਬਹੁਚਿਤ ਮਦ ਭਰ ਸ਼ਾਂਤ ਵੇ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨੇ ਅਪੰਗ ਉਪਮਾ ਉਨੰਗ

ਕੈ ਸਰਬੱਤਰ ਭੇਸ ਹੈ, ਕੈ ਸਰਬੱਤਰ ਮਾਨਿਆ, ਸਦੈਵੰ ਪ੍ਰਧਾਨਿਆ, ਕੈ ਸਰਬੱਤਰ ਜਾਪਿਆ, ਕੈ ਸਰਬੱਤਰ ਥਾਪਿਆ, ਕੈ ਸਰਬੱਤਰ ਭਾਨ, ਕੈ ਸਰਬੱਤਰ ਮਾਨ, ਕੈ ਸਰਬੱਤਰ ਇੰਦ੍ਰਿਆ, ਕੈ ਸਰਬੱਤਰ ਚੰਦ੍ਰਿਆ, ਕੈ ਸਰਬੰ ਕਲੀਮੈ, ਕੈ ਪਰਮੰ ਫਹੀਮੈ, ਕੇ ਆਕਲ ਅਲਾਮੈ, ਕੇ ਸਾਹਿਬ ਕਲਾਮੈ, ਕੇ ਹੁਸਨ ਅਲ ਵਜੂ ਹੈ, ਤੁਮ ਅਮਲ ਰੁਜੂ ਹੈ।

ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਰੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਿਸੇਖੈ ਵੇਦ ਪੁਰਾਣ ਕਤੇਵ ਕੁਰਾਨ ਜਮੀਨ ਜੁਬਾਨ ਸੁਬਾਨ ਕੇ ਪੇਖੈ

ਤਾਕਟਾਂ ਸਹਿਤ ਸਿਉ ਪਵਿੱਤ ਸੰਗ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ। ਉਪਰੰਤ ਜੋ ਸਾਹਿਬਾਂ ਨੇ ਦਰਸ਼ਨ ਦਦਾਰ ਬਖਸ਼ ਕੀਤੇ, ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ ਮੁੱਖ ਵਾਗ ਸਰਵਣ ਕੀਤੇ ਹਨ, ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਗੁਰਬਾਣੀ ਦਾ ਜਾਪ ਕਰਦਿਆਂ, ਗੁਰਬਾਣੀ ਸਰਵਣ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਸਵਾਹ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗਨੀ ਭਾਈ ਬਤਾਪ ਸਿੰਘ ਜੀ ਸੈਕਰਾਮੈਂਟੋ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਓ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆ ਅਤੇ ਘੱਲੂਘਾਰਾ ਦਿਵਸ ਮਨਾਉਂਦਿਆਂ ਹੋਇਆ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ, ਜੋ ਹਰ ਸਾਲ ਦੀ ਤਰ੍ਹਾਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਅਤੇ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਜੋ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ, ਸੋ ਇਸ ਵਾਰੀ ਵੀ 6 ਜੂਨ ਦਿਨ ਸ਼ਨਿਚਰਵਾਰ ਨੂੰ ਨਗਰ ਕੀਰਤਨ ਹੋ ਰਹੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਨੇ ਵੱਧ ਤੋਂ ਵੱਧ ਸ਼ਹੀਦਾਂ ਦੀ ਯਾਦ ਵਿੱਚ ਉੱਥੇ ਹਾਜ਼ਰੀ ਭਰਨੀ, ਸਹਿਯੋਗ ਕਰਨਾ ਜੀ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਲੁੜਰਾਵਾ ਝਟੈ ਪਾਇ ਵੇਖੈ ਲੋਕ ਹੱਸੈ ਕਰ ਜਾਏ। ਰੋਟੀਆਂ ਕਾਰਨ ਪੂਰੇ ਤਾਲਾਬ ਛੱਡ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਗਾਉਣ ਗਾਉਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀ ਅਸਲ ਜਹਾਨ।

ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਦਨੀ ਸੱਚ ਕਮਾਇਆ ਸਤਿਗੁਰ ਮਿਲੀਏ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ

0: ਜਦ ਦੈ ਕੋ ਸਦ ਜੈ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਲਭੂਜ ਬੁਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰਗ ਤ੍ਰਿਪਾਲ ਤਿਆਲ ਵਿਚਾਰੰਗ ਗਲ ਮਾਲਾ ਤਿਲਕ ਲਿਲਾਟੰਗ ਦੋ ਧੋਤੀ ਬਸਰੰਗ ਕਪਾਟੰਗ ਜੇ ਜਾਣਸ ਵਰਮੰਗ ਕਰਮੰਗ ਸਾ ਫੋਕ ਨਿਸ਼ਚੋ ਕਰਮੰਗ ਕਹੋ ਨਾਨਕ ਨਿਸ਼ਚੋ ਤਿਆਵੈ ਵਿਣ ਸਤਿਗੁਰ ਵਾਟ ਨਾ ਪਾਵੈ ਪੌੜੀ
2: ਪੌੜੀ ਕੱਪੜ ਸੁਹਾਵਨਾ ਛੱਡ ਦੁਨੀਆ ਅੰਦਰ ਜਾਵਨਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ ਹੁਕਮ ਕੀਏ ਮਨ ਭਾਵ ਦੇਰਾ ਭੀੜੇ ਕੇ ਜਾਵਨਾ ਨੰਗਾ ਦੁੱਧ ਚੱਲਿਆ।

ਤੇ ਟੋਤੀ ਕਖਾਈ ਹੱਥ ਸੁਰੀ ਜਗ ਕਸਾਈ ਨੀਲ ਵਸਤਰ ਪੈਰ ਹੋਏ ਪ੍ਰਵਾਨ ਨੇ ਸਥਾਨ ਲੈ ਪੂਜੇ ਪ੍ਰਾਣ ਅਪਾਖਿਆ ਕਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸ ਨਾ ਜਾਣਾ ਦੇਖੇ ਚੌਕਾ ਕੱਢੀ ਕਾਰ ਉਪਰੇ ਬੈਠੇ ਕੁੜਿਆਰ ਮਤ ਪਿੱਟੇ ਵੇ ਮਤ ਪਿੱਟੇ ਹੁਣ ਸਾਡਾ ਫਿੱਟੇ ਤਨ ਫਿੱਟੇ ਫੇਟ ਕਰੇ ਮੰਜੂ।

0: ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ
1: ਕੋਠੇ ਮੰਡਮ ਮਾੜੀਆਂ ਲੈ ਬੈਠੇ ਘਰ ਪਸਾਰਿਆ ਚੀਜ਼ਕਨ ਮਨ ਭਾਵ ਤੇ ਹਰ ਬੂਜਨ ਨਾਹੀਂ ਹਾਰਿਆ ਕਰ ਫੁਰਮੈ ਸਿਖਾਇਆ ਵੇਖ ਮਹਿਲਤ ਮਰਦ ਵਿਸਾਰਿਆ ਜਰ ਆਈ

ਜਾਏ, ਖਾਣਾ ਪੀਣਾ ਪਵਿੱਤਰ ਹੈ, ਜਿਤੋਂ ਜਿਕ ਸੰਭਾਏ। ਨਾਨਕ ਜਿਨੀ ਗੁਰਮੁਖ ਪੂਜਿਆ ਤਿਨਾ ਸੂਤਕ ਨਾਏ ਪੌੜੀ, ਸਤਿਗੁਰੂ ਅੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮਿਲ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ।

ਚਾਕਰ ਲੱਗੇ ਚਾਕਰੀ ਚੱਲ ਖਸਮੇ ਭਾਏ ਹੁਰਮਤ ਸੁਣ ਗਲੇ ਵਜੋਂ ਪੀਦੂ ਨਾ ਖਾਏ ਖਸਮੇ ਕਰੇ ਬਰਾਬਰੀ ਫਿਰ ਗਿਆ ਰਤਿੰਦਰ ਪਾਏ ਵਜ ਗਏ ਅਗਲਾ ਮੋਹ ਮੋਹਾ ਪਾਣਾ ਖਾਏ ਜਿਸ ਦਾ ਦਿੱਤਾ ਖਾਵ ਨਾ ਤਿਸ ਕਹੀ ਐਸਾ ਬਾਸ ਨਾਨਕ ਹੁਕਮ ਨਾ ਚੱਲਈ ਨਾਲ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ, ਆਪ ਜੀ ਨੇ ਗੁਰਦੁਆਰਾ ਸਾਹਿਬ ਰੀਮੰਡ ਤੋਂ ਅੰਮ੍ਰਿਤ ਵਿਦਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੁੜ ਰਹੇ ਸਨ। ਭਾਈ ਬੇਤਾਬ ਸਿੰਘ ਜੀ, ਉਹਨਾਂ ਦਾ ਕੀਰਤਨ ਜਥਾ ਪਾਸ਼ਾ ਜਥੇ, ਬਹੁਤ ਬਹੁਤ ਧੰਨਵਾਦ ਆਮ ਸਤਿਗੁਰਾਂ ਜੀ ਵੱਲੋਂ। ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਪੁੱਤਰ ਮੁੱਖ ਬਾਗ ਦੀ ਕਥਾ ਆਪ ਜੀ ਨੂੰ ਸਰਵਣ ਕਰਨਗੇ ਭਾਈ ਅਗਤ ਸਿੰਘ ਜੀ, ਉਹਨਾਂ ਪਾਸੋਂ ਪਿਆਰ ਸਿੰਘ ਸਰਵਣ ਕਰੋ ਜੀ। ਜੂਨ 1984 ਦੇ ਘੱਲੂਘਰ ਦੇ ਸ਼ਹੀਦਾਂ ਦੀ ਯਾਦਾਂ ਵਿੱਚ ਅਗਲਾ ਹਫ਼ਤਾ ਸਾਰਾ ਹੀ ਇਸ ਸੰਬੰਧਿਤ ਦੀਵਾਨ ਸਜਣਗੇ ਅਤੇ ਅਗਲੇ ਹਫ਼ਤੇ ਆਉਣ ਵਾਲੇ ਸ਼ਨੀਸ਼ਵਾਰ ਜੋ ਕਿ 6 ਜੂਨ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਸੰਬੰਧ ਵਿੱਚ ਅਤੇ ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ 6 ਜੂਨ ਸ਼ਨੀਸ਼ਵਾਰ ਸੈਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹਰ ਸਾਲ ਤਰ੍ਹਾਂ ਕੱਢੇ ਜਾ ਰਹੇ ਹਨ। ਆਪ ਜੀ ਨੇ ਪਰਿਵਾਰਾਂ ਸਹਿਤ ਉੱਤੇ ਹਾਜ਼ਰੀ ਭਰਨੀ ਆ ਜੀ, ਜੋ ਕਿ ਐਤਵਾਰ ਦੀਵਾਨ, ਕੱਲ੍ਹ ਦੇ ਦੀਵਾਨ ਗੁਰਪੁਰਬ ਵਾਸੀ ਭਾਈ ਇੰਦਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲੇ ਦੀ ਪਹਿਲੀ ਬਰਸੀ ਗੁਰਦੁਆਰਾ ਸਾਹਿਬ ਵੱਲੋਂ ਮਨਾਈ ਜਾ ਰਹੀ ਹੈ। ਕੱਲ੍ਹ ਦੇ ਦੀਵਾਨ ਸਜਣਗੇ ਅਤੇ ਕੱਲ੍ਹ ਦੀਵਾਨ ਵਿੱਚ ਦੁਪਹਿਰੇ ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਵੀ ਕਥਾ ਰਾਹੀਂ ਆਪ ਜੀ ਨੂੰ ਜੋੜਨਗੇ। ਆਪ ਜੀ ਨੂੰ ਸਮੇਂ ਸਿਰ ਸਾਰੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਰਾਹ ਪ੍ਰਾਪਤ ਕਰਨੀ ਜੀ। ਹੁਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

परम सम्मान योग जुग जुग अटल चवर शतर तख्त दे मालक धन धन श्री गुरु ग्रंथ साहिब सच्चे पातशाह जी दी पावन पवित्र हजूरी अंदर सुभायमान गुरु रूप गुरु प्यारी साध संगत जीओ ਅਤੇ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੀ ਸਾਧ ਸੰਗਤ ਜੀਓ ਆਪ ਸਾਰੇ ਵਡਭਾਗੀ ਹੋ ਤਨਤਾ ਦੇ ਯੋਗ ਹੋ ਜੋ ਸਤਿਗੁਰਾਂ ਦੀ ਪਾਵਨ ਬਾਣੀ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਆਤਮਕ ਆਨੰਦ ਮਾਣ ਰਹੇ ਹੋ ਆਪਣਾ ਇਹ ਮਨੁੱਖਾ ਜਨਮ ਸਫਲਾ ਕਰ ਰਹੇ ਹੋ ਆਓ ਅੱਜ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪਾਵਨ ਹੁਕਮਨਾਮਾ ਬਖਸ਼ਿਆ ਉਸਦੀ ਵਿਚਾਰ ਆਪਾਂ ਕਰ ਸਕੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਤਿਗੁਰਾਂ ਨੇ ਪਾਵਨ ਫੁਰਮਾਨ ਬਖਸ਼ਿਆ ਉਹ ਪਾਵਨ ਸ਼ਬਦ ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਧਨਾਸਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 691 692 ਉੱਤੇ ਸੁਸ਼ੋਭਿਤ ਹੈ। ਇਸ ਪਾਵਨ ਸ਼ਬਦ ਵਿੱਚ ਜੋ ਰਹਾਉ ਦਾ ਬੰਧ ਹੈ ਉਸਦੇ ਵਿੱਚ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਨੇ, ਸੰਤ ਸੰਗਤ ਰਾਮ ਹਿਰਦੈ ਬਸਾਈ। ਸੰਤ ਸੰਗਤ ਸਾਧ ਸੰਗਤ, ਸੰਤਾਂ ਦੀ ਸੰਗਤ, ਸਾਧ ਸੰਗਤ, ਗੁਰੂ ਦੀ ਸੰਗਤ। ਕਹਿਣ ਲੱਗੇ ਹੇ ਭਾਈ, ਮੈਂ ਤਾਂ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹਾਂ। ਬੜੀ ਸਮਝਣ ਵਾਲੀ ਗੱਲ ਹੈ ਸਾਧ ਸੰਗਤ ਜੀ। ਜਦੋਂ ਵੀ ਪਰਮਾਤਮਾ ਦੇ ਨਾਮ ਦੀ ਗੱਲ ਆਉਂਦੀ ਹੈ ਤੇ ਗੱਲ ਇਹ ਆਉਂਦੀ ਹੈ ਵੀ ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਨਾ ਹੈ, ਰਸਨਾ ਨਾਲ ਇਸ ਜੀਵ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਹੈ, ਜਪਣਾ ਹੈ, ਤੇ ਇਸ ਕੀਮਤੀ ਤੇ ਬੜੀ ਅਮੋਲਕ ਵਸਤੂ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਣਾ ਹੈ। ਹਿਰਦੇ ਵਿੱਚ ਹੁਣ ਬਾਰ ਬਾਰ ਸਾਂਭਣ ਦੀ ਗੱਲ ਆਉਂਦੀ ਹੈ, ਇਹਦਾ ਭਾਵ ਇਹ ਵੀ ਜੇ ਕਿਤੇ ਸਾਂਭ ਕੇ ਰੱਖਣੀ ਹੋਵੇ ਕੋਈ ਚੀਜ਼, ਉਹ ਚੀਜ਼ ਬਹੁਤ ਕੀਮਤੀ ਹੈ। ਕਿਉਂਕਿ ਆਪਾਂ ਸਾਰੇ ਚੰਗੀ ਤਰ੍ਹਾਂ ਜਾਣੂ ਹੈਗੇ ਹਾਂ ਇਸ ਗੱਲ ਤੋਂ, ਸਾਂਭ ਕੇ ਮਨੁੱਖ ਉਸੇ ਵਸਤੂ ਨੂੰ ਰੱਖਦਾ ਹੈ ਜਿਹੜੀ ਵਸਤੂ ਬਹੁਤ ਕੀਮਤੀ ਹੋਵੇ, ਤੇ ਜਿਹੜੀ ਕੀਮਤੀ ਨਾ ਹੋਵੇ ਉਸਦੇ ਮਨੁੱਖ ਬਹੁਤੀ ਪਰਵਾਹ ਨਹੀਂ ਕਰਦਾ। ਸੁਭਾਵਿਕ ਗੱਲ ਹੈ। ਅਸਲ ਵਿੱਚ ਪਰਮਾਤਮਾ ਦਾ ਨਾਮ ਬਹੁਤ ਕੀਮਤੀ ਹੈ। ਦੁਨੀਆਵੀ ਤੌਰ ਤੇ ਕੋਈ ਵੀ ਪਦਾਰਥ ਵੱਟੇ 'ਚ ਦੇਈਏ ਇਸ ਦੀ ਪ੍ਰਾਪਤੀ ਨਹੀਂ ਹੁੰਦੀ। ਦੁਨੀਆ ਵੀ ਕਿਸੇ ਵੀ ਦੁਕਾਨ 'ਤੇ ਇਹ ਪਰਮਾਤਮਾ ਦਾ ਨਾਮ ਨਹੀਂ ਮਿਲਦਾ। ਵੀ ਜੇ ਕਿਤੇ ਮੁੱਲ ਮਿਲਦਾ ਹੋਵੇ ਤਾਂ ਮਨੁੱਖ ਖਰੀਦ ਸਕਦਾ ਹੈ। ਭਾਵੇਂ ਜਿੰਨੀ ਮਰਜ਼ੀ ਮਹਿੰਗੀ ਵਸਤੂ ਹੋਵੇ ਮਨੁੱਖ ਕੀਮਤ ਪਾ ਕੇ ਹੋਰ ਵਧੇਰੇ ਕੀਮਤ ਦੇ ਕੇ ਖਰੀਦ ਲੈਂਦਾ ਹੈ, ਪਰ ਇਹ ਤਾਂ ਗੁਰੂ ਕੋਲ ਆ ਕੇ ਮਿਲਦਾ ਹੈ।

ਇਨਾਮ ਦੀ ਦਾਤ ਬਖਸ਼ਦੇ ਨੇ। ਫਿਰ ਹਰ ਕੋ ਨਾਮ ਸਦਾ ਸੁਖਦਾਈ। ਇਹ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ, ਇਹ ਬੜਾ ਹੀ ਹਮੇਸ਼ਾ ਹੀ ਬੜੇ ਸੁੱਖ ਦੇਣ ਵਾਲਾ ਹੈ। ਇਹ ਸੁੱਖ ਸੁੱਖ ਦਿੰਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਪਰਮਾਤਮਾ ਦਾ ਨਾਮ ਜੇ ਸਾਧ ਸੰਗਤ ਵਿੱਚ ਆ ਕੇ ਮਿਲ ਕੇ ਜਪੀਏ, ਇਹ ਬਹੁਤ ਜ਼ਰੂਰੀ ਹੈ। ਜਦੋਂ ਆਪਾਂ ਪੰਜਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਤੁਹਾਨੂੰ ਸਾਰਿਆਂ ਨੂੰ ਉਹ ਸ਼ਬਦ ਯਾਦ ਹੈ।

ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਬੜੀ ਸਮਝਣ ਵਾਲੀ ਗੱਲ ਹੈ ਸਾਧ ਸੰਗਤ ਜੀ, ਵੀ ਸਾਧ ਸੰਗਤ ਵਿੱਚ ਆ ਕੇ ਤੂੰ ਕੇਵਲ ਨਾਮ ਜਪਣਾ, ਕੇਵਲ ਸ਼ਬਦ ਵਰਤਿਆ, ਬੜਾ ਜ਼ੋਰ ਦਿੱਤਾ ਮਿਲ ਸਾਧ ਸੰਗਤ, ਸਾਧ ਸੰਗਤ ਨੂੰ ਮਿਲ ਕੇ, ਕਿਉਂਕਿ ਲੱਲੇ ਨੂੰ ਸਿਹਾਰੀ ਪਈ ਹੋਈ ਆ। ਤੇ ਗੁਰਬਾਣੀ ਵਿਆਕਰਣ ਮੁਤਾਬਕ ਉਹਦੇ ਅਰਥ ਨੇ ਮਿਲ ਕੇ। ਮੈਂ ਹੋਰ ਥੋੜ੍ਹਾ ਜਿਹਾ ਜ਼ਿਕਰ ਕਰਾਂ, ਜੇ ਕਿਤੇ ਕਿਸੇ ਵੀ ਸ਼ਬਦ ਦੇ ਅਖੀਰਲੇ ਅੱਖਰ ਨੂੰ ਸਿਹਾਰੀ ਆ ਜਾਵੇ ਤਾਂ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਅਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਨੇ, ਕਹਿਣ ਲੱਗੇ ਇਸ ਸਿਹਾਰੀ ਦੇ ਤਕਰੀਬਨ 18 ਅਰਥ ਨਿਕਲਦੇ ਨੇ। 18 ਅਰਥ ਜੇ ਅਕੀਲੇ ਅੱਖਾਂ ਨੂੰ ਸਿਹਾਰੀ ਆ ਜਾਵੇ। ਮਿਲ ਸਾਧ ਸੰਗਤ, ਸਾਧ ਸੰਗਤ ਵਿੱਚ ਮਿਲ ਕੇ ਕੀ ਕਰਨਾ ਹੈ? ਭੱਜ ਕੇਵਲ ਨਾਮ, ਕੇਵਲ ਸ਼ਬਦ ਵਰਤੀ ਆ। ਹੁਣ ਇਹ ਵੀ ਕਹਿ ਸਕਦੇ ਸੀ ਵੀ ਸਾਧ ਸੰਗਤ ਵਿੱਚ ਮਿਲ ਕੇ ਨਾਮ ਜਪਿਆ ਕਰੋ, ਪਰ ਕੇਵਲ ਸ਼ਬਦ ਕਿਉਂ ਲਗਾਇਆ? ਕੇਵਲ ਸ਼ਬਦ ਇਸ ਕਰਕੇ ਸਤਿਗੁਰਾਂ ਨੇ ਜੋੜਿਆ ਕਿ ਪਿਆਰਿਆ ਇਹ ਹੋ ਸਕਦਾ ਹੈ ਸਾਧ ਸੰਗਤ ਵਿੱਚ ਤਾਂ ਤੂੰ ਮਿਲ ਕੇ ਬੈਠੇ, ਪਰ ਇਹ ਤੇਰਾ ਜਿਹੜਾ ਧਿਆਨ ਹੈ, ਤੇਰਾ ਇਹ ਚਿੱਤ ਹੈ, ਇਹ ਕਿਤੇ ਹੋਰ ਹੀ ਉਡਾਰੀਆਂ ਮਾਰਦਾ ਰਹੇ, ਇਹ ਤੂੰ ਹੋਰ ਹੀ ਕੁਝ ਦੇਖਦਾ ਰਹੇ, ਹੋਰ ਹੀ ਕੁਝ ਸੁਣਦਾ ਰਹੇ, ਤੇਰੇ ਅੰਦਰ

ਤੇਰੇ ਅੰਦਰ ਵੀ ਤੇਰੇ ਬਾਹਰ ਵੀ ਬਸ ਇੱਕੋ ਹੀ ਗੱਲ ਹੋਣੀ ਚਾਹੀਦੀ ਵੀ ਮੇਰਾ ਧਿਆਨ ਪੂਰਾ ਦਾ ਪੂਰਾ ਧਿਆਨ ਸਾਧ ਸੰਗਤ ਵਿੱਚ ਹੋਣਾ ਚਾਹੀਦਾ ਤੇ ਸਿਰਫ ਹੀ ਸਿਰਫ ਨਾਮ ਜਪਣ ਵਿੱਚ ਨਾਮ ਸੁਣਨ ਵਿੱਚ ਹੋਣਾ ਚਾਹੀਦਾ। ਇਹ ਦੁਨੀਆ ਵੀ ਤੌਰ ਤੇ ਥੋੜਾ ਜਿਹਾ ਆਪਣੇ ਚੰਚਲ ਮਨ ਨੂੰ ਹਟਾ ਕੇ ਰੱਖਣਾ ਹੈ। ਹੁੰਦਾ ਕੀ ਹੈ, ਕਈ ਵਾਰ ਅਸੀਂ ਸਾਧ ਸੰਗਤ ਵਿੱਚ ਵੀ ਬੈਠੇ ਹੁੰਦੇ ਹਾਂ ਤੇ ਸਾਨੂੰ ਲੱਗਦਾ ਅਸੀਂ ਕਿਤੇ 5 ਮਿੰਟ ਲੇਟ ਤਾਂ ਨਹੀਂ ਹੋ ਰਹੇ, ਅਸੀਂ ਕਿਤੇ ਲੇਟ ਤਾਂ ਨਹੀਂ ਹੋ ਜਾਵਾਂਗੇ। ਹੋਰ ਕਈ ਤਰ੍ਹਾਂ ਦੀਆਂ ਗੱਲਾਂ ਇਸ ਮਨ ਵਿੱਚ ਚੱਲਦੀਆਂ ਨੇ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇਸ ਚੰਚਲ ਮਨ ਨੂੰ ਹਰੇਕ ਪਾਸਿਓਂ ਰੋਕ ਕੇ ਤੂੰ ਸਿਰਫ ਤੇ ਸਿਰਫ ਪਰਮਾਤਮਾ ਦਾ ਨਾਮ ਜਪਣਾ ਹੈ, ਨਾਮ ਸੁਣਨਾ ਹੈ। ਉਸ ਪਰਮਾਤਮਾ ਦੀ ਵਡਿਆਈ, ਉਸ ਪਰਮਾਤਮਾ ਦੀਆਂ ਗੱਲਾਂ ਤੇਰੇ ਹਿਰਦੇ ਦੇ ਅੰਦਰ ਪਹੁੰਚਣੀ ਚਾਹੀਦੀਆਂ ਨੇ। ਕਿਉਂ? ਕਿਉਂਕਿ ਇਹ ਤੈਨੂੰ ਜਿਹੜਾ ਮਨੁੱਖਾ ਜਨਮ ਮਿਲਿਆ ਇਹ ਵਾਰ ਵਾਰ ਨਹੀਂ ਮਿਲਣਾ, ਇਹ ਬਹੁਤ ਕੀਮਤੀ ਆ। ਗੁਰਬਾਣੀ ਵਾਰ ਵਾਰ ਸਮਝਾਉਂਦੀ ਹੈ ਪਿਆਰਿਓ, ਇਹ ਮਨੁੱਖਾ ਜਨਮ ਬਹੁਤ ਹੀ ਕੀਮਤੀ ਹੈ ਤੇ ਵਾਰ ਵਾਰ ਨਹੀਂ ਮਿਲਦਾ। ਇਹਦੇ 'ਚ ਤੂੰ ਕਮਾਈ ਕਰਨੀ ਹੈ। ਸਭ ਤੋਂ ਅਮੋਲਕ ਵਸਤੂ ਜੋ ਪਰਮਾਤਮਾ ਦਾ ਨਾਮ ਹੈ ਉਸ ਦੀ ਕਮਾਈ ਤੂੰ ਜ਼ਰੂਰ ਕਰਨੀ ਹੈ। ਚੌਥੇ ਪਾਤਸ਼ਾਹ ਜੀ ਦੇ ਵਚਨ ਨੇ, ਹਰ ਕੇ ਸੰਤ ਸੁਣੋ ਜਨ ਭਾਈ, ਗੁਰੂ ਸੇਵੀ ਹੋ ਬੇਗ ਬੇਗਾਲੀ, ਸਤਿਗੁਰ ਸੇਵ ਖਰਚ ਹਰ ਬੰਧੋ, ਮਤ ਜਾਣੋ ਆਜ ਕੇ ਕਾਲੀ। ਹੇ ਪਰਮਾਤਮਾ ਦੇ ਪਿਆਰਿਓ, ਸੰਤ ਜਨੋ, ਤੁਸੀਂ ਮੇਰੀ ਗੱਲ ਸੁਣੋ। ਕਿਹੜੀ ਗੱਲ ਦੱਸੀ? ਕਹਿਣ ਲੱਗੇ ਪਰਮਾਤਮਾ ਨਾ ਪਰਮਾਤਮਾ ਦੇ ਨਾਮ ਧਨ ਦੀ ਕਮਾਈ ਕਰੀਏ

ਨਾਮ ਧਨ ਹਾਸਲ ਕਰ ਲਓ। ਸਤਿਗੁਰੂ ਸੇਵ ਖਰਚ ਹਰ ਬੰਧੋ, ਖਰਚ ਦਾ ਭਾਵ ਹੈ ਤੁਸੀਂ ਇੱਥੇ ਵੀ ਖਰਚ ਕਰ ਲਓ, ਤੁਸੀਂ ਆਪ ਵੀ ਨਾਮ ਜਪ ਲਓ ਤੇ ਦੂਜਿਆਂ ਨੂੰ ਵੀ ਨਾਮ ਜਪਣ ਵਾਸਤੇ ਪ੍ਰੇਰਿਤ ਕਰਦੇ ਰਹੋ। ਭਾਈ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ, ਸਾਧ ਸੰਗਤ ਕਰਨੀ ਚਾਹੀਦੀ। ਹੁਣ ਇਹ ਸਾਧ ਸੰਗਤ ਸਤਿਗੁਰਾਂ ਨੇ ਬਹੁਤ ਜ਼ੋਰ ਦਿੱਤਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਮਨੁੱਖ ਆਪਣੇ ਘਰ 'ਚ ਹੀ ਬੈਠ ਕੇ ਨਾਮ ਜਪੇ, ਸਿਮਰਨ ਕਰੇ, ਉਸ ਮਨੁੱਖ ਨੂੰ ਹੰਕਾਰ ਬੜੀ ਛੇਤੀ ਚੜ੍ਹ ਜਾਂਦਾ ਹੈ, ਕਿਉਂਕਿ ਉਸਨੂੰ ਦੂਜਾ ਹੋਰ ਕੋਈ ਨਜ਼ਰ ਨਹੀਂ ਆਉਂਦਾ, ਬਸ ਆਪਣੇ ਆਪ ਨੂੰ ਹੀ ਕਹੀ ਜਾਂਦਾ ਭਾਈ ਮੈਂ ਬੜਾ ਨਾਮ ਜਪਣ ਵਾਲਾ। ਜਿਹੜਾ ਮਨੁੱਖ ਸਾਧ ਸੰਗਤ ਵਿੱਚ ਆ ਕੇ ਮਿਲ ਕੇ ਨਾਮ ਜਪਦਾ ਹੈ, ਉਸਦੇ ਮਨ ਨੂੰ ਹੰਕਾਰ ਨਹੀਂ ਚੜ੍ਹਦਾ। ਉਹ ਦੇਖਦਾ ਹੈ ਵੀ ਕਈ ਸੱਜਣ ਮੇਰੇ ਤੋਂ ਪਹਿਲਾਂ ਜੁੜੇ ਬੈਠੇ ਨੇ, ਤੇ ਜਦੋਂ ਉੱਠ ਕੇ ਚੱਲੇ ਉਦੋਂ ਵੀ ਦੇਖਦੇ ਵੀ ਕਈ ਗੁਰਮੁਖ ਪਿਆਰੇ ਅਜੇ ਵੀ ਬੈਠੇ ਨੇ, ਕਈ ਮੇਰੇ ਤੋਂ ਵੀ ਜ਼ਿਆਦਾ ਇਕਾਗਰ ਚਿਤ ਹੋ ਕੇ ਬੈਠੇ ਤੇ ਸਤਿਗੁਰਾਂ ਜੀ ਦੀ ਪਾਵਨ ਬਾਣੀ ਦਾ ਲਾਹਾ ਲੈ ਰਹੇ ਨੇ। ਬਾਰ ਬਾਰ ਬਾਰ ਬਾਰ ਗੁਰਦੇਵ ਪਾਤਸ਼ਾਹ ਜੀ ਸਾਧ ਸੰਗਤ ਵਿੱਚ ਮਿਲ ਕੇ ਨਾਮ ਜਪਣ ਦੀ ਗੱਲ ਕਰਦੇ ਨੇ। ਇਸ ਦਾ ਲਾਭ ਵਧੇਰੇ ਮਿਲਦਾ ਹੈ। ਮਨੁੱਖ ਕਹਿੰਦਾ ਕੋਈ ਗੱਲ ਨਹੀਂ, ਬਚਪਨ ਚ ਨਾਮ ਨਹੀਂ ਜਪਿਆ ਤਾਂ ਕੀ ਹੋਇਆ, ਜਵਾਨੀ ਚ ਜਪ ਲਿਆਂਗੇ, ਜਵਾਨੀ ਆਈ ਫਿਰ ਇਹ ਕਹਿੰਦਾ ਬੁਢੇਪੇ ਚ ਨਾਮ ਹੀ ਤਾਂ ਜਪਾਂਗੇ, ਹੋਰ ਕੀ ਕਰਨਾ। ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਆ ਨਹੀਂ ਭਰੋਸਾ ਤੇਰਾ ਵੀ ਤੂੰ ਬੁਢੇਪੇ ਚ ਵੀ ਨਾਮ ਜਪ ਲਏਗਾ, ਤੇ ਨਾਮ ਜਪੇਗਾ ਵੀ ਕਿਵੇਂ, ਇਹ ਸਰੀਰ ਤਾਂ ਸਾਥ ਨਹੀਂ ਦਿੰਦਾ। ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁਦਵਾਨੀ, ਰੁੱਧਾ ਅਖੰਡ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪੁਰਾਨੀ। ਦੱਸ ਪਿਆਰਿਆ ਇਹ ਹਾਲਤ ਹੋ ਜਾਂਦੀ ਬੁਢੇਪੇ ਚ, ਜਦੋਂ ਅੱਤ ਦਾ ਬੁਢੇਪਾ ਆਵੇ ਤੇ ਫਿਰ ਕਹੇ ਤੂੰ ਮੈਂ ਬਿਲਕੁਲ ਫਰੀ ਹੋਵਾਂਗਾ, ਫਰੀ ਤਾਂ ਤੂੰ ਨਹੀਂ ਹੋਣਾ, ਪਹਿਲਾਂ ਆਪਣੇ ਬੱਚਿਆਂ ਦੀ ਸੰਭਾਲ ਕੀਤੀ, ਫਿਰ ਉਹਨਾਂ ਦੇ ਵਿਆਹ ਕਾਜ ਕਰਨੇ, ਤੇ ਫਿਰ ਤੂੰ ਕਹੇ ਬੁਢੇਪੇ 'ਚ ਮੈਂ ਬਿਲਕੁਲ ਫਰੀ ਹੋਵਾਂਗਾ, ਫਿਰ ਪੋਤਰੀ ਪੋਤਰਿਆਂ ਦੇ ਦੋਤਰੀ ਦੋਤਰਿਆਂ ਦੀ ਜ਼ਿੰਮੇਵਾਰੀ ਮਿਲ ਜਾਂਦੀ, ਉਹਨਾਂ ਨਾਲ ਮਨੁੱਖ ਲੱਗਿਆ ਰਹਿੰਦਾ। ਤੂੰ ਕਿਵੇਂ ਕਹਿ ਸਕਦਾ ਵੀ ਬੁਢੇਪੇ 'ਚ ਮੈਂ ਬਿਲਕੁਲ ਫਰੀ ਹੋਵਾਂਗਾ, ਉਸ ਵੇਲੇ ਨਾਮ ਜਪਾਂਗਾ। ਪਹਿਲੀ ਗੱਲ ਤਾਂ ਇਹ, ਤੈਨੂੰ ਪਤਾ ਵੀ ਨਹੀਂ ਪਿਆਰਿਆ ਤੇਰੇ ਤੇ ਪੂਰੀ ਤਰ੍ਹਾਂ ਬੁਢੇਪਾ ਆਵੇਗਾ ਕਿ ਨਹੀਂ, ਰੱਬ ਕਿਤੇ ਪਹਿਲੇ ਹੀ ਨਾ ਸੱਦ ਲੈ, ਫਿਰ ਤਿਆਰੀ ਕਿਉਂ ਨਹੀਂ ਰੱਖਦਾ ਤੂੰ। ਨਾਮ ਜਪ ਕੇ ਆਪਣੀ ਤਿਆਰੀ ਰੱਖ, ਭਜਨ ਬੰਦਗੀ ਕਰਕੇ, ਨੇਕ ਕੰਮ ਕਰਕੇ ਤੂੰ ਆਪਣੀ ਤਿਆਰੀ ਕਰਕੇ ਰੱਖ, ਫਿਰ ਨਹੀਂ ਡਰ ਲੱਗਦਾ। ਇਹ ਮਨੁੱਖ

ਕੇ ਭੂਏ ਗਿਰੈ ਬਹੁਰ ਨਾ ਲਾਗੈ ਡਾਰ। ਭਗਤ ਕਬੀਰ ਜੀ ਕਹਿੰਦੇ ਨੇ ਦੁਨੀਆਂ ਦੇ ਲੋਕੋ ਇਸ ਭੁਲੇਖੇ ਚ ਨਾ ਰਹੇ ਵੀ ਜੇ ਕਿਤੇ ਇਸ ਮਨੁੱਖਾ ਜਨਮ ਚ ਨਾਮ ਨਹੀਂ ਵੀ ਜਪਿਆ ਤੇ ਕੀ ਹੋ ਗਿਆ, ਅੱਗੇ ਫਿਰ ਮਨੁੱਖਾ ਜਨਮ ਮਿਲੇਗਾ, ਫਿਰ ਆਪਾਂ ਜਪ ਲਿਆਂਗੇ। ਤੇ ਭਗਤ ਕਬੀਰ ਜੀ ਕਹਿੰਦੇ ਕਹਿਣ ਲੱਗੇ ਨਹੀਂ ਪਿਆਰਿਓ, ਨਹੀਂ ਭਰੋਸਾ ਵੀ ਅੱਗੇ ਕਿਵੇਂ ਤੂੰ ਕਹਿ ਸਕਦਾ ਅੱਗੇ ਤੈਨੂੰ ਮਨੁੱਖਾ ਜਨਮ ਹੀ ਮਿਲੇਗਾ। ਕਬੀਰ ਮਾਨਸ ਜਨਮ ਦੁਲੰਬਾ ਹੋਏ ਨਾ ਬਾਰੇ ਬਾਰ, ਇਹ ਬਾਰ ਬਾਰ ਨਹੀਂ ਮਿਲਣਾ। ਤੇ ਫਿਰ ਇੱਕ ਜੀਵਨ ਦੀ ਸੱਚਾਈ ਦੱਸੀ, ਕਹਿਣ ਲੱਗੇ ਜਿਉਂ ਬਨ ਫਲ ਪਾਕੇ ਭੂਏ ਗਿਰੈ। ਬਨ ਜੰਗਲ ਬਗੀਚਾ ਬਾਗ ਕਹਿ ਲਈਏ, ਉਹਦੇ ਚ ਇੱਕ ਪੇੜ ਉੱਗਦਾ ਹੈ, ਪੇੜ ਵੱਡਾ ਹੁੰਦਾ ਹੈ, ਉਹਦੇ ਤੇ ਪਹਿਲਾਂ ਫੁੱਲ ਆਉਂਦਾ ਹੈ ਫਿਰ ਫਲ ਆਉਂਦਾ ਹੈ, ਤੇ ਉਹ ਫਲ ਵੱਡਾ ਹੁੰਦਾ ਹੈ ਪੱਕ ਕੇ ਧਰਤੀ ਤੇ ਡਿੱਗ ਪੈਂਦਾ ਹੈ, ਇੱਕ ਦਿਨ ਉਹ ਆਉਂਦਾ ਹੈ। ਫਲ ਪੱਕ ਕੇ ਧਰਤੀ ਤੇ ਡਿੱਗ ਪੈਂਦਾ ਹੈ, ਕਹਿਣ ਲੱਗੇ ਲੱਖਾਂ ਯਤਨ ਕਰ ਲਓ ਪਰ ਉਹ ਜਿਹੜਾ ਫਲ ਪੱਕ ਕੇ ਧਰਤੀ ਤੇ ਡਿੱਗਿਆ ਉਹ ਮੁੜ ਕੇ ਉਸ ਟਾਣੀ ਤੇ ਨਹੀਂ ਲੱਗ ਸਕਦਾ। ਇਸੇ ਤਰ੍ਹਾਂ ਪਿਆਰਿਆ ਤੂੰ ਕਹੇ ਵੀ ਮੈਂ ਫਿਰ ਬੁੜੇਪੇ ਚ ਇੱਕ ਵਾਰ ਡਿੱਗ ਗਿਆ ਫਿਰ ਮੈਂ ਖੜ ਜਾਵਾਂਗਾ, ਨਹੀਂ ਖੜਿਆ ਜਾਵੇਗਾ, ਨਹੀਂ ਸਵਾਸ ਚੱਲਣੇ ਫਿਰ ਤੇਰੇ ਜਦੋਂ ਰੱਬ ਦਾ ਸੱਦਾ ਆ ਜਾਣਾ, ਤੇ ਨਹੀਂ ਭਰੋਸਾ ਵੀ ਤੂੰ ਅੱਗੇ ਤੈਨੂੰ ਮਨੁੱਖਾ ਜਨਮ ਹੀ ਮਿਲੇਗਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਦੇਖ ਇੱਕ ਜੋ ਕੇ ਆਇਆ, ਕਈ ਜਨਮ ਕੀੜੇ ਬਣੇ, ਪਤੰਗੇ ਬਣੇ, ਹਾਥੀ ਬਣੇ, ਹਿਰਨ ਬਣ ਗਏ, ਮੱਛੀ ਬਣ ਗਏ, ਰੁੱਖ ਬਣ ਗਏ, ਘੋੜੇ ਬਣ ਗਏ। ਦੱਸ ਤੂੰ। ਤੇ ਫਿਰ ਕਹਿੰਦੇ ਨੇ ਕਹਿਣ ਲੱਗੇ ਬਹੁਤ ਜਨਮ ਭੋਗੇ, ਮਿਲ ਜਗਦੀਸ਼ ਮਿਲਨ ਕੀ ਬਰੀਆ। ਜਗਦੀਸ਼ ਦਾ ਭਾਉ ਪਰਮਾਤਮਾ, ਇਹ ਦੋ ਅੱਖਰਾਂ ਨਾਲ ਬਣਿਆ ਹੋਇਆ ਹੈ, ਜਗਤ ਪਲਸ ਈਸ, ਇਸ ਸਾਰੇ ਜਗਤ ਦਾ ਈਸ਼ਵਰ, ਇਸ ਸਾਰੇ ਜਗਤ ਦਾ ਮਾਲਕ ਉਹ ਅਕਾਲ ਪੁਰਖ ਪਰਮਾਤਮਾ। ਮਿਲ ਜਗਦੀਸ਼, ਉਸਨੂੰ ਮਿਲ, ਕਿਵੇਂ ਮਿਲਾਇਆ ਆਵੇਗਾ, ਨਾਮ ਜਪ ਜਪ ਕੇ ਸਿਮਰ ਸਿਮਰ ਕੇ ਉਸਨੂੰ ਯਾਦ ਕਰ ਕਰਕੇ ਹੀ ਮਿਲਿਆ ਜਾ ਸਕਦਾ ਹੈ, ਹੋਰ ਕੋਈ ਤਰੀਕਾ ਨਹੀਂ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ, ਚਿਰੰਕਾਲ ਦਾ ਭਾਵ ਹੈ ਵੀ ਬਹੁਤ ਸਮੇਂ ਬਾਅਦ ਇਹ ਦੇਹ ਸੰਜਰੀਆ। ਬੜੇ ਜਨਮ ਭੋਗ ਭੋਗ ਕੇ ਇਹ ਮਨੁੱਖਾ ਜਨਮ ਮਿਲਿਆ ਹੈ, ਤੇ ਕਹਿਣ ਲੱਗੇ ਪਿਆਰਿਆ ਤੂੰ ਬਸ ਇੱਕ ਉਪਰਾਲਾ ਕਰ ਕਿ ਉਸ ਪਰਮਾਤਮਾ ਨੂੰ ਮਿਲਣ ਦਾ ਯਤਨ ਕਰਿਆ ਕਰ, ਉਸ ਪਰਮਾਤਮਾ ਨੂੰ ਮਿਲਣ ਦਾ। ਭਈ ਪ੍ਰਾਪਤ ਮਾਨੁਕ ਦੇ ਹੁਰੀਆ, ਤੈਨੂੰ ਬੜੇ ਚੰਗੇ ਭਾਗਾਂ ਨਾਲ ਇਹ ਮਨੁੱਖਾ ਦੇਹੀ ਮਿਲੀ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰਮਾਤਮਾ ਨੂੰ ਮਿਲਣ ਵਾਸਤੇ ਇਹ ਤੈਨੂੰ ਇੱਕ ਬਾਰੀ ਮਿਲੀ ਹੈ, ਇੱਕ ਮੌਕਾ ਮਿਲਿਆ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਇਹ ਜਿਹੜੇ ਤੂੰ ਪਰਮਾਤਮਾ ਦੇ ਨਾਮ ਨੂੰ ਛੱਡ ਕੇ, ਭਜਨ ਬੰਦਗੀ ਨੂੰ ਛੱਡ ਕੇ ਹੋਰ ਹੋਰ ਕੰਮਾਂ ਵਿੱਚ ਰਚਿਆ ਮਿਚਿਆ ਰਹਿੰਦਾ ਨਾ, ਜੇ ਪਰਮਾਤਮਾ ਦਾ ਨਾਮ ਨਾ ਜਪਿਆ ਤੇ ਫਿਰ ਇਹ ਨਹੀਂ ਤੇਰੇ ਕੰਮ ਆਉਣੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅੱਗੇ ਹੋਰ ਬੜੇ ਕਮਾਲ ਦੀ ਗੱਲ ਦੱਸੀ, ਸਰੰਜਾਮ ਲਾਗ ਭਉ ਜਲ ਤਰਨ ਕੈ। ਸਰੰਜਾਮ ਦਾ ਭਾਉ ਹੁੰਦਾ ਇੰਤਜ਼ਾਮ, ਕਹਿਣ ਲੱਗੇ ਇੰਤਜ਼ਾਮ ਵਿੱਚ ਲੱਗ ਪਿਆਰਿਆ ਤੂੰ ਕਿਹੜਾ ਇੰਤਜ਼ਾਮ ਕਰੀਏ। ਕਹਿਣ ਲੱਗੇ ਭਾਉ ਜਲ ਤਰਨ ਕੈ, ਇਹ ਭਾਉ ਜਲ, ਇਹ ਸੰਸਾਰ ਸਮੁੰਦਰ, ਇਸ ਤੋਂ ਤਰਨ ਵਾਸਤੇ, ਇਸ ਨੂੰ ਤਰਨ ਵਾਸਤੇ ਤੂੰ ਇੰਤਜ਼ਾਮ ਕਰ।
ਨਹੀਂ ਤਾਂ ਕੀ ਹੋਏਗਾ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਜੇ ਸਿਰਫ ਮਾਇਆ ਦੇ ਪਿੱਛੇ ਲੱਗਿਆ ਰਿਹਾ, ਦੌੜਿਆ ਤਾਂ ਬਹੁਤ ਪਰ ਸਿਰਫ ਮਾਇਆ ਵਾਸਤੇ ਹੀ ਦੌੜਿਆ, ਕਦੇ ਪਰਮਾਤਮਾ ਦੀ ਭਜਨ ਬੰਦਗੀ ਨਹੀਂ ਕੀਤੀ, ਤੇ ਇਹ ਮਨੁੱਖਾ ਜਨਮ ਵਿਅਰਥ ਚਲਾ ਜਾਵੇਗਾ, ਬੇਕਾਰ ਚਲਾ ਜਾਵੇਗਾ। ਤੇ ਭਗਤ ਕਬੀਰ ਜੀ ਹੋਰ ਬੜੇ ਖੁਲਾਸਾ ਕਰਕੇ ਸਮਝਾਉਂਦੇ ਨੇ, ਕਹਿਣ ਲੱਗੇ ਦੇਖ ਮਨੁੱਖਾ, ਤੈਨੂੰ ਇਹ ਬੜੇ ਸੋਹਣੀ ਦੇਹੀ ਮਿਲੇ, ਮਨੁੱਖਾ ਜੀਵਨ ਮਿਲਿਆ, ਇਹਦੇ 'ਚ ਅਸਲ ਕੰਮ ਤੇਰਾ ਕੀ ਸੀ? ਸਿਮਰਨ ਭਜਨ ਦਇਆ ਨਹੀਂ ਕਿੰਨੀ, ਤਉ ਮੁਖ ਛੋਟਾਂ ਖਵਾਏਗਾ। ਇਹ ਕੰਮ ਕੀਤੇ ਤੂੰ ਕਦੇ ਆਪਣੇ ਆਪ ਨੂੰ ਪੁੱਛ ਲਿਆ ਕਰ, ਸਿਮਰਨ ਕੀਤਾ, ਪਰਮਾਤਮਾ ਨੂੰ ਯਾਦ ਕੀਤਾ ਕਦੇ, ਕਰਦਾ ਕਿ ਨਹੀਂ ਕਰਦਾ, ਉਹਦੀ ਭਜਨ ਬੰਦਗੀ ਕਰਦਾ ਕਿ ਨਹੀਂ ਕਰਦਾ, ਕਿਸੇ ਗਰੀਬ ਦੇ ਉੱਤੇ, ਕਿਸੇ ਲੋੜਵੰਦ ਦੇ ਉੱਤੇ ਦਇਆ ਕਰਦਾ ਕਿ ਨਹੀਂ ਕਰਦਾ? ਜੇ ਕੰਮ ਇਹ ਨਹੀਂ ਨਾ ਤੂੰ ਕੀਤੇ ਤੇ ਫਿਰ ਸੁਣ ਲੈ, ਸਿਮਰਨ ਭਜਨ ਦਇਆ ਨਹੀਂ ਕੀਨੀ, ਤਉ ਮੁਖ ਛੋਟਾਂ ਖਾਏਗਾ, ਫਿਰ ਤੂੰ ਆਪਣੇ ਮੂੰਹ ਉੱਤੇ ਬੜੀਆਂ ਸੱਟਾਂ ਸਹਾਰੇਗਾ, ਭਾਉ ਤੈਨੂੰ ਬਹੁਤ ਦੁੱਖ ਭੋਗਣੇ ਪੈਣਗੇ। ਕਹਿਤ ਕਬੀਰ ਸੁਨੋ ਰੇ ਸੰਤੋ, ਸਾਧ ਸੰਗਤ ਕਰ ਜਾਹੇਗਾ। ਇਹ ਕੰਮ ਹੈ, ਸਾਧ ਸੰਗਤ ਕੀਤੀ, ਜੇਕਰ ਨਹੀਂ ਕੀਤੀ, ਗੁਰੂ ਦੀ ਸੰਗਤ ਨਹੀਂ ਕੀਤੀ, ਫਿਰ ਕਿਵੇਂ ਤਰੇਗਾ? ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਤੇਰਾ ਕਿਵੇਂ ਹੋਏਗਾ? ਫਿਰ ਤੂੰ ਵਿਕਾਰਾਂ ਤੋਂ ਕਿਵੇਂ ਬਚੇਗਾ? ਜੇ ਕਿਤੇ ਤੂੰ ਗੁਰੂ ਕੋਲ ਆ ਕੇ ਗੁਰੂ ਦੀ ਗੱਲ ਹੀ ਨਹੀਂ ਸੁਣੀ, ਗੁਰੂ ਦੀ ਗੱਲ ਸੁਣ ਕੇ ਮੰਨੀ ਨਹੀਂ, ਫਿਰ ਤੇਰਾ ਪਾਰ ਉਤਾਰਾ ਕਿਵੇਂ ਹੋਏਗਾ? ਭਾਉ ਉਹ ਮਨੁੱਖ ਫਿਰ ਵਿਕਾਰਾਂ ਵਿੱਚ ਡੁੱਬ ਜਾਂਦਾ, ਵਿਕਾਰ ਕਮਾਉਂਦਾ ਹੈ, ਉਹ ਕਾਮੀ ਬਣ ਜਾਂਦਾ ਹੈ, ਕ੍ਰੋਧੀ ਬਣ ਜਾਂਦਾ ਹੈ, ਲੋਭੀ ਬਣ ਜਾਂਦਾ ਹੈ, ਮੋਹ ਦੇ ਤੇ ਹਾਵੀ ਹੋ ਜਾਂਦਾ, ਹੰਕਾਰੀ ਬਣ ਜਾਂਦਾ ਹੈ। ਕਾਰਨ ਇੱਕੋ ਹੀ ਕਿ ਗੁਰੂ ਦੇ ਵਚਨਾਂ ਨੂੰ ਨਹੀਂ ਕਮਾਇਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਇਹ ਕਿਤੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਕਦੇ ਪੁੱਛ ਲਿਆ ਕਰੋ ਆਪਣੇ ਸਰੀਰ ਨੂੰ,

ਮਾਂ ਕਦੇ ਕਹਿੰਦਾ ਬੰਦਾ ਇਸ ਤਰ੍ਹਾਂ, ਜੇਕਰ ਨਹੀਂ ਕਹਿੰਦਾ ਤਾਂ ਕਹਿ ਲਿਆ ਕਰੋ। ਵਾਹਿਗੁਰੂ ਜੀ, ਬਹੁਤ ਵਾਰ ਮੈਂ ਬੜੇ ਮੰਦੇ ਕੰਮ ਕਰ ਜਾਂਦਾ, ਮੇਰੀ ਮੰਦੀ ਸੋਚ ਬਣ ਜਾਂਦੀ ਹੈ, ਮੇਰੇ ਵਿਚਾਰ ਮੰਦੇ ਬਣ ਜਾਂਦੀ ਹੈ, ਮੇਰੇ ਕਰਮ ਮੰਦੇ ਹੋ ਜਾਂਦੇ ਨੇ। ਸ਼ਰਨ ਪਰੇ ਕੀ ਰਾਖੋ ਸ਼ਰਮਾ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਤੇ ਤੂੰ ਮੇਰੀ ਲਾਜ ਰੱਖ ਲਿਓ। ਫਿਰ ਉਹ ਲਾਜ ਰੱਖ ਲੈਂਦਾ ਹੈ। ਇੱਕ ਹੋਰ ਮੈਂ ਗੱਲ ਕਰਾਂ, ਇਹ ਤਾਂ ਸੁਭਾਵਕ ਗੱਲ ਹੈ ਕਿ ਬੰਦੇ ਤੋਂ ਗਲਤੀਆਂ ਹੁੰਦੀਆਂ ਨੇ। ਜੇ ਕਿਤੇ ਬੰਦੇ ਤੋਂ ਕੋਈ ਗਲਤੀ ਹੋ ਜੇ, ਅਣਜਾਣਪੁਣੇ 'ਚ ਕੋਈ ਗਲਤੀ ਹੋ ਗਈ, ਬੰਦਾ ਅੱਗੇ ਹੱਥ ਜੋੜ ਕੇ ਖੜੋ ਜੇ ਤੇ ਕਹੇ ਭਾਈ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਫ ਕਰ ਦਿਓ, ਤੇ ਅੱਗੇ ਵੀ ਉਹਨਾਂ ਦੇ ਮਨ ਵਿੱਚ ਦਇਆ ਪੈਦਾ ਹੋ ਜਾਂਦੀ ਹੈ, ਉਹ ਮਾਫ ਕਰ ਦਿੰਦੇ ਨੇ, ਭਾਈ ਇਸ ਤੋਂ ਗਲਤੀ ਹੋ ਗਈ, ਅਣਜਾਣਪੁਣੇ 'ਚ ਗਲਤੀ ਹੋ ਗਈ, ਅੱਗੇ ਬੰਦਾ ਮਾਫੀ ਮੰਗ ਰਿਹਾ ਤੇ ਫਿਰ ਇਹਨੂੰ ਮਾਫ ਕਰ ਦਈਏ। ਜੇ ਕਿਤੇ ਬੰਦਾ ਗਲਤੀ ਕਰਕੇ ਗਲਤੀ ਨੂੰ ਨਾ ਮੰਨੇ, ਨਾ ਸਵੀਕਾਰੇ, ਫਿਰ ਕੀ ਹੁੰਦਾ ਹੈ? ਫਿਰ ਉਸਨੂੰ ਦੰਡ ਦਿੱਤਾ ਜਾਂਦਾ ਹੈ, ਫਿਰ ਦੰਡ ਮਿਲਦਾ ਹੈ। ਕਿਉਂਕਿ ਅੱਗੇ ਬੰਦਾ ਕਹਿੰਦਾ ਵੀ ਇੱਕ ਤਾਂ ਗਲਤੀ ਕੀਤੀ, ਫਿਰ ਹੋਰ ਉੱਪਰੋਂ ਆਕੜਿਆ ਪਿਆ ਬੰਦਾ। ਜੇਕਰ ਗਲਤੀ ਹੋਈ ਹੈ, ਮੰਨ ਲਓ, ਮੰਨਣ 'ਚ ਕੀ ਜਾਂਦਾ ਹੈ? ਮੰਨ ਲੈ ਭਾਈ ਤੂੰ ਗਲਤੀ ਹੋਈ ਹੈ ਤਾਂ ਮੰਨ ਲੈ। ਸਾਰੇ ਦਿਨ ਤੋਂ ਗਲਤੀ ਕਰਦਾ ਰਹਿੰਦਾ ਤੇ ਸ਼ਾਮ ਨੂੰ ਆਪਣੇ ਵਾਹਿਗੁਰੂ ਜੀ ਤੋਂ ਮਾਫੀ ਮੰਗ ਲਿਆ ਕਰਨਾ, ਕਿਹੜੀ ਸ਼ਰਮ ਦੀ ਗੱਲ ਹੈ? ਜੇ ਕਿਤੇ ਦੁਨੀਆਵੀ ਤੌਰ ਤੇ ਤੂੰ ਦੁਨੀਆ ਦੇ ਲੋਕਾਂ ਤੋਂ ਮਾਫੀ ਮੰਗੇਗਾ, ਉਹਨਾਂ ਨੇ ਤਾਂ ਕਹਿ ਵੀ ਦੇਣਾ ਦੂਜਿਆਂ ਨੂੰ, ਭਾਈ ਫਲਾਣਾ ਬੰਦਾ ਉਹ ਮੇਰੇ ਤੋਂ ਮਾਫੀ ਮੰਗਦਾ ਰਹਿੰਦਾ, ਜਾਂ ਉਹਨੇ ਮੇਰੇ ਤੋਂ ਮਾਫੀ ਮੰਗੀ, ਉਹਨੇ ਗਲਤੀ ਕਰ ਲਈ, ਗਲਤੀ ਕਰਕੇ ਮੇਰੇ ਤੋਂ ਮਾਫੀ ਮੰਗ ਰਿਹਾ ਸੀ। ਗੁਰੂ ਨੇ ਤਾਂ, ਪਰਮਾਤਮਾ ਨੇ ਤਾਂ ਕਿਸੇ ਨੂੰ ਨਹੀਂ ਦੱਸਣਾ ਭਾਈ ਫਲਾਣਾ ਬੰਦਾ ਆ ਕੇ ਮੇਰੇ ਤੋਂ ਮਾਫੀ ਮੰਗਦਾ ਰੋਜ਼। ਤੁਸੀਂ ਦੱਸੋ, ਗੁਰੂ ਦੱਸਦੇ ਨੇ ਕਿਸੇ ਨੂੰ ਭਾਈ ਉਹ ਮਾਫੀ ਮੰਗ ਰਿਹਾ ਸੀ ਮੇਰੇ ਤੋਂ? ਜੇ ਆਪਣੇ ਗੁਰੂ ਕੋਲ ਅਰਦਾਸ ਕਰੀਏ, ਜੇ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰੀਏ, ਉਹ ਕਿਸੇ ਨੂੰ ਦੱਸਦਾ ਦੂਸਰੇ ਨੂੰ ਵੀ ਫਲਾਣਾ ਉਹ ਮੇਰੇ ਤੋਂ ਮਾਫੀ ਮੰਗ ਰਿਹਾ ਸੀ? ਨਹੀਂ ਨਾ ਕਹਿੰਦਾ, ਦੱਸਦਾ ਵੀ ਨਹੀਂ ਕਿਸੇ ਨੂੰ। ਪਾਜ ਢੱਕਦਾ ਹੈ, ਉਹ ਪਰਦੇ ਢੱਕਦਾ ਹੈ। ਇਹ ਦੁਨੀਆ ਪਾਜ ਉਘੇੜਦੀ ਹੈ। ਕਿਸੇ ਆਪਣੇ ਖਾਸ ਮਿੱਤਰ ਨੂੰ ਆਪਣੀ ਕੋਈ ਕਮਜ਼ੋਰੀ ਦੱਸ ਦਿਓ, ਕੋਈ ਗਲਤੀ ਦੱਸ ਦਿਓ, ਤੇ ਉਹਨੂੰ ਕਹੋ ਭਾਈ ਇਹ ਗੱਲ ਮੈਂ ਸਿਰਫ ਤੈਨੂੰ ਦੱਸਣ ਲੱਗਿਆ, ਤੂੰ ਕਿਸੇ ਨੂੰ ਨਾ ਦੱਸੀ, ਇਹ ਗੱਲ ਸਿਰਫ ਮੈਂ ਤੈਨੂੰ ਦੱਸਣ ਲੱਗਿਆ ਵੀ ਤੂੰ ਇੱਕ ਕੰਮ ਕਰੀ ਮਿੱਤਰਾ, ਮੈਂ ਤੇਰੇ ਅੱਗੇ ਹੱਥ ਜੋੜਦਾ, ਇਹ ਤੂੰ ਗੱਲ ਕਿਸੇ ਹੋਰ ਨੂੰ ਨਾ ਦੱਸੀ। ਪਰ ਸੱਚ ਜਾਣੀਓ, ਜਦੋਂ ਤੱਕ ਉਹ ਆਪਣੇ ਖਾਸ ਨੂੰ ਹੋਰ ਨੂੰ ਨਹੀਂ ਦੱਸਦਾ, ਉਦੋਂ ਤੱਕ ਉਹਨੂੰ ਸਕੂਨ ਹੀ ਨਹੀਂ ਪੈਂਦਾ ਵੀ ਫਲਾਣੇ ਦੀ ਇਹ ਕਮਜ਼ੋਰੀ ਹੈ, ਇਹ ਗਲਤੀ ਹੈ, ਉਹ ਮੈਨੂੰ ਦੱਸ ਰਿਹਾ ਸੀ, ਪਰ ਇੱਕ ਕੰਮ ਕਰੀ ਮਿੱਤਰਾ, ਉਹ ਮੈਨੂੰ ਕਹਿ ਰਿਹਾ ਸੀ ਵੀ ਕਿਸੇ ਨੂੰ ਦੱਸੀ ਨਾ, ਤੇ ਤੂੰ ਅੱਗੇ ਮੈਂ ਤੈਨੂੰ ਗੱਲ ਦੱਸੀ, ਕਿਉਂਕਿ ਤੂੰ ਮੇਰਾ ਬੜਾ ਪਿਆਰਾ ਮਿੱਤਰ ਹੈ, ਮੈਂ ਤੈਨੂੰ ਦੱਸ ਦਿੱਤੀ, ਤੂੰ ਕਿਸੇ ਨੂੰ ਹੋਰ ਨਾ ਦੱਸੀ, ਉਹ ਅੱਗੇ ਹੋਰ ਆਪਣੇ ਪਿਆਰੇ ਨੂੰ ਦੱਸ ਦਿੰਦਾ। ਪਰ ਸਤਿਗੁਰੂ ਜੀ ਨਹੀਂ, ਕਿਸੇ ਨੂੰ ਨਹੀਂ ਦੱਸਦੇ। ਮੰਗ ਲਿਆ ਕਰ ਆਪਣੇ ਸਤਿਗੁਰੂ ਤੋਂ ਮਾਫੀ, ਭੁੱਲਾਂ ਚੁੱਕਾਂ ਦੀ ਖਿਮਾ ਮੰਗ ਲਿਆ ਕਰ ਆਪਣੇ ਵਾਹਿਗੁਰੂ ਜੀ ਤੋਂ, ਅਕਾਲ ਪੁਰਖ ਤੋਂ, ਇਹਨਾਂ ਨੇ ਤੈਨੂੰ ਮਾਫ਼ ਵੀ ਕਰ ਦੇਣਾ ਤੇ ਕਿਸੇ ਨੂੰ ਕਹਿਣਾ ਵੀ ਨਹੀਂ, ਤੇਰੀ ਕਮਜ਼ੋਰੀ ਵੀ ਕਿਸੇ ਨੂੰ ਦੂਜੇ ਨੂੰ ਨਹੀਂ ਦੱਸਣੀ। ਤੇ ਸਤਿਗੁਰੂ ਜੀ ਕਹਿੰਦੇ ਨੇ, ਕਹਿਣ ਲੱਗੇ ਸਾਧ ਸੰਗਤ ਵਿੱਚ ਮਿਲ ਕੇ ਮੈਂ ਤਾਂ, ਭਗਤ ਕਬੀਰ ਜੀ ਕਹਿੰਦੇ ਨੇ, ਕਹਿਣ ਲੱਗੇ ਮੈਂ ਸਾਧ ਸੰਗਤ ਵਿੱਚ ਮਿਲ ਕੇ, ਗੁਰੂ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਨੂੰ ਆਪਣੀ ਹਿਰਦੇ ਵਿੱਚ ਵਸਾਉਂਦਾ ਹਾਂ, ਉਸਦੇ ਨਾਮ ਨੂੰ ਆਪਣੀ ਹਿਰਦੇ ਵਿੱਚ ਵਸਾਉਂਦਾ। ਨਾਮ ਅਮੋਲਕ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ। ਇਹ ਪਰਮਾਤਮਾ ਦਾ ਨਾਮ ਬੜਾ ਕੀਮਤੀ ਹੈ, ਦੁਨੀਆ ਵੀ ਕਿਸੇ ਵੀ ਕੀਮਤ ਤੇ ਨਹੀਂ ਪਾਇਆ ਜਾ ਸਕਦਾ, ਪਰ ਜੇ ਗੁਰੂ ਕੋਲ ਆ ਜਾਈਏ ਤੇ ਗੁਰੂ ਦੀ ਕਿਰਪਾ ਨਾਲ ਇਹ ਪਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿੱਚ ਵਸ ਜਾਂਦਾ ਹੈ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮਿੱਤਾ,
ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੇਤਾ। ਇਹ ਪਰਮਾਤਮਾ ਦੇ ਨਾਮ ਦੀ ਵਡਿਆਈ, ਗੁਰੂ ਦੀ ਸੰਗਤ ਦੀ ਵਡਿਆਈ। ਜਿਹੜਾ ਗੁਰੂ ਦੀ ਸੰਗਤ ਕਰਦਾ ਹੈ, ਸਾਧ ਸੰਗਤ ਕਰਦਾ ਹੈ, ਸੱਚੀ ਸੰਗਤ ਕਰਦਾ ਹੈ, ਕਹਿਣ ਲੱਗੇ ਉਹਨਾਂ ਮਨੁੱਖਾਂ ਦੀ ਅੰਦਰੋਂ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ ਕਿ ਪਿੰਗੁਲ ਪਰਬਤ ਪਾਰ ਪਰੇ, ਜਿਹੜੇ ਪੈਰਾਂ ਤੋਂ ਚੱਲ ਨਹੀਂ ਸਕਦੇ ਉਹ ਵੀ ਪਰਬਤਾਂ ਨੂੰ ਪਾਰ ਕਰ ਜਾਂਦੇ ਨੇ। ਭਾਓ ਉਹ ਬਹੁਤ ਉਚਾਈਆਂ ਛੂ ਜਾਂਦੇ ਨੇ, ਬਹੁਤ ਵੱਡੀਆਂ ਵੱਡੀਆਂ। ਆਪ ਜੀ ਕਈ ਵਾਰ ਖਬਰਾਂ ਸੁਣਦੇ ਹੋ ਵੀ ਕੋਈ ਬੰਦਾ ਪੈਰਾਂ ਤੋਂ ਚੱਲ ਨਹੀਂ ਸੀ ਸਕਦਾ, ਪਰ ਉਹ ਤਾਂ ਪੂਰੇ ਡਿਸਟ੍ਰਿਕਟ ਦਾ ਆਫਿਸਰ ਲੱਗ ਗਿਆ। ਪੈਰਾਂ ਤੋਂ ਤਾਂ ਚੱਲ ਨਹੀਂ ਸੀ ਸਕਦਾ, ਪਰ ਮਿਹਨਤ ਇੰਨੀ ਕੀਤੀ ਕਿ ਪੂਰੇ ਡਿਸਟ੍ਰਿਕਟ ਦਾ ਆਫਿਸਰ ਲੱਗ ਗਿਆ। ਹੋਰ ਬਹੁਤ ਸਾਰੀਆਂ ਕਾਮਯਾਬੀਆਂ ਮਿਲ ਜਾਂਦੀਆਂ ਨੇ, ਪੈਰਾਂ ਤੋਂ ਚੱਲ ਨਹੀਂ ਸਕਦੇ। ਭਾਓ ਇਹ ਹੈ ਸਤਿਗੁਰੂ ਜੀ ਦੇ ਸਮਝਾਉਣ ਦਾ ਮਕਸਦ, ਇਹ ਹੈ ਵੀ ਜਿਹੜੇ ਪੈਰਾਂ ਨਾਲ ਤੁਰ ਨਹੀਂ ਸਕਦੇ ਉਹ ਵੀ ਪਹਾੜਾਂ ਨੂੰ ਪਾਰ ਪਾ ਜਾਂਦੇ। ਭਾਓ ਜਿਹੜੇ ਬਿਲਕੁਲ ਅੰਦਰੋਂ ਜਿਨ੍ਹਾਂ ਦਾ ਮਨ ਇਹ ਬਿਲਕੁਲ ਪਿੰਗਲਾ ਹੋ ਚੁੱਕਿਆ, ਜੇ ਗੁਰੂ ਦੀ ਸ਼ਰਨ ਵਿੱਚ ਆ ਜਾਣ ਤਾਂ ਉਹ ਵੀ ਵੱਡੇ ਮਹਾਰਤ ਹਾਸਲ ਕਰ ਲੈਂਦੇ ਨੇ। ਖਲ ਚਤੁਰ ਵਕੀਤਾ, ਜਿਹੜੇ ਮੂਰਖ ਨੇ ਉਹ ਵੀ ਸੋਹਣੇ ਵਕਤਾ ਬਣ ਜਾਂਦੇ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ। ਅੰਦੁਲੇ ਤਿਰਪਾਉਣ ਸੋਝੀਆ ਗੁਰ ਭੇਟ ਪੁਨੀਤਾ, ਗੁਰੂ ਨੂੰ ਮਿਲ ਕੇ ਜਿਹੜੇ ਹੰਨੇ ਨੇ ਉਹਨਾਂ ਨੂੰ ਵੀ ਤਿੰਨੇ ਲੋਕਾਂ ਦੀ ਸਮਝ ਪੈ ਜਾਂਦੀ ਹੈ। ਗੁਰਬਾਣੀ ਨੇ ਤਾਂ ਇਹ ਗੱਲ ਸਮਝਾਈ ਵੀ ਦੁਨੀਆਂ ਦੇ ਲੋਕੋ, ਜਿਹੜੇ ਅੱਖਾਂ ਨਾਲ ਵੇਖ ਨਹੀਂ ਨਾ ਸਕਦੇ ਉਹ ਹੰਨੇ ਨਹੀਂ ਹੁੰਦੇ। ਵਾਹਿਗੁਰੂ ਉਹਨਾਂ ਨੂੰ ਸੋਚਣ ਦੀ ਸ਼ਕਤੀ ਬਹੁਤ ਜ਼ਿਆਦਾ ਦੇ ਦਿੰਦਾ ਹੈ। ਤੇ ਤੁਸੀਂ ਦੇਖਦੇ ਹੋ ਕਈ ਗੁਰਮੁਖ ਪਿਆਰੇ ਸੱਜਣ ਉਹ ਅੱਖਾਂ ਤੋਂ ਦੇਖ ਨਹੀਂ ਸਕਦੇ, ਪਰ ਇੰਨਾ ਸੋਹਣਾ ਕੀਰਤਨ ਕਰਦੇ ਨੇ ਕਿ ਮਨ ਕਰਦਾ ਕਿਤੇ ਹੋਰ ਸੁਣ ਲਈਏ, ਮਨ ਕਰਦਾ ਵੀ ਹੋਰ ਇਹਨਾਂ ਦਾ ਕੀਰਤਨ ਸੁਣ ਲਈਏ, ਇੰਨਾ ਪਿਆਰਾ ਕੀਰਤਨ ਕਰਦੇ ਨੇ। ਅੱਖਾਂ ਤੋਂ ਦੇਖ ਨਹੀਂ ਸਕਦੇ ਪਰ ਕੀਰਤਨ ਦੇ, ਤਬਲੇ ਦੇ, ਹੋਰ ਸਾਜ਼ਾਂ ਦੇ ਮਾਸਟਰ ਨੇ, ਕਿੰਨਿਆਂ ਇਹਨੂੰ ਸਿਖਾ ਕੇ ਤਿਆਰ ਕਰ ਦਿੰਦੇ ਨੇ, ਆਪ ਅੱਖਾਂ ਨਾਲ ਵੇਖ ਨਹੀਂ ਸਕਦੇ। ਗੁਰਬਾਣੀ ਚ ਅੰਨੇ ਉਹਨਾਂ ਨੂੰ ਨਹੀਂ ਕਿਹਾ ਜਿਹੜੇ ਅੱਖਾਂ ਨਾਲ ਵੇਖ ਨਹੀਂ ਸਕਦੇ, ਗੁਰਬਾਣੀ ਚ ਹੰਨੇ ਉਹਨਾਂ ਨੂੰ ਕਿਹਾ ਜਿਨ੍ਹਾਂ ਦੇ ਦੋ ਅੱਖਾਂ ਹੈਗੀਆਂ ਪਰ ਉਹਨਾਂ ਨੂੰ, ਉਹਨਾਂ ਦਾ ਨਜ਼ਰੀਆ ਸਹੀ ਨਹੀਂ, ਇਸ ਸੰਸਾਰ ਨੂੰ ਦੇਖਣ ਦਾ ਨਜ਼ਰੀਆ ਸਹੀ ਨਹੀਂ, ਜਿਹੜੇ ਅੰਦਰੋਂ ਸੁੱਤੇ ਪਏ ਨੇ, ਜਿਨ੍ਹਾਂ ਦੇ ਕੋਲ ਗਿਆਨ ਦੀ ਅੱਖ ਨਹੀਂ, ਉਹ ਹੰਨੇ ਨੇ। ਅੱਖਾਂ ਤਾਂ ਹੈਗੀਆਂ, ਦੋ ਦੇਖਦੇ ਸਭ ਕੁਝ, ਪਰ ਜੇ ਕਿਤੇ ਗਿਆਨ ਦੀ ਅੱਖ ਨਹੀਂ, ਜੇ ਕਿਤੇ ਆਪਣੇ ਆਪ ਨੂੰ ਨਹੀਂ ਦੇਖਿਆ, ਕਿਸੇ ਗਰੀਬ ਦੀ ਗਰੀਬੀ ਨਹੀਂ ਨਜ਼ਰ ਆਈ, ਕਿਸੇ ਗਰੀਬ ਦੇ ਬੋਲ ਕੰਨਾਂ 'ਚ ਨਹੀਂ ਪਏ, ਤੇ ਫਿਰ ਉਹ ਅੱਖੇ ਕਿਸੇ ਕੰਮ ਦੀ ਨਹੀਂ ਹੈ। ਭਗਤ ਕਬੀਰ ਜੀ ਕਹਿ ਰਹੇ ਨੇ, ਕਹਿਣ ਲੱਗੇ ਪਰਮਾਤਮਾ ਇੰਨਾ ਮਹਾਨ ਹੈ, ਸਨਕ ਸਨੰਦ ਮਹੇਸ਼ ਸਮਾਨਾ। ਸਨਕ ਤੇ ਸਨੰਦ ਇਹ ਬ੍ਰਹਮਾ ਦੇ ਪੁੱਤਰ ਨੇ, ਮਹੇਸ਼ ਸ਼ਿਵਜੀ ਬ੍ਰਹਮਾ ਦੇ ਪੁੱਤਰ। ਸਨਕ ਸਨੰਦ ਅਤੇ ਸ਼ਿਵਜੀ ਵਰਗਿਆਂ ਨੇ ਵੀ ਉਸ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣਿਆ। ਅੰਤ ਕਾਰਨ ਕੀਤੇ ਬਿਲਲਾਹੀ ਤਾਕਿ ਅੰਤ ਨਾ ਪਾਹੀ ਜਾਹੀ, ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਬੜੇ ਤਰਲੇ ਲੈਂਦੇ ਨੇ ਵੀ ਉਸ ਪਰਮਾਤਮਾ ਦਾ ਕਿਤੇ ਅੰਤ ਪਾ ਲਈਏ, ਪਰ ਗੁਰਬਾਣੀ ਕਹਿੰਦੀ ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਕਹਿੰਦੇ ਨੇ ਸ਼ੇਖ ਨਾਗ ਤੇਰੂ ਮਰਮ ਨਾ ਜਾਣਾ। ਮਰਮ ਦਾ ਭਾਉ ਹੁੰਦਾ ਹੈ ਭੇਦ। ਸ਼ੇਖ ਨਾਗ ਵਿਸ਼ਨੂੰ ਦਾ ਭਗਤ, ਵਿਸ਼ਨੂੰ ਨੂੰ ਛਾਂ ਕਰਕੇ ਰੱਖਦਾ ਹੈ। ਪੁਰਾਣ ਵਿੱਚ ਲਿਖਿਆ ਹੈ ਵੀ ਇਸ ਸ਼ੇਖ ਨਾਗ ਦੇ 1000 ਫਣ ਸੀ, ਉਹਨਾਂ ਨਾਲ ਇਹ ਵਿਸ਼ਨੂੰ ਨੂੰ ਛਾਇਆ ਕਰਦਾ ਸੀ।
ਕਹਿਣ ਲੱਗੇ ਸ਼ੇਖ ਨਾਗ ਵੀ ਇਹ ਵੀ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕਿਆ। ਅੱਗੇ ਕਹਿੰਦੇ ਨੇ ਹਨੂਮਾਨ ਸਰ ਗਰੁੜ ਸਮਾਨਾ, ਹਨੂਮਾਨ ਰਾਮ ਚੰਦਰ ਜੀ ਦਾ ਬਹੁਤ ਵੱਡਾ ਭਗਤ, ਗਰੁੜ ਪੰਛੀਆਂ ਦਾ ਰਾਜਾ ਤੇ ਵਿਸ਼ਨੂੰ ਦੀ ਸਵਾਰੀ ਕਹੀ ਜਾਂਦੀ, ਪੰਛੀਆਂ ਦਾ ਰਾਜਾ ਹੈ। ਕਹਿਣ ਲੱਗੇ ਵੀ ਉਸ ਪਰਮਾਤਮਾ ਦੇ ਭੇਦ ਨੂੰ ਨਹੀਂ ਪਾ ਸਕੇ। ਇੱਥੇ ਹੀ ਬਸ ਨਹੀਂ, ਸੁਰਪਤ ਨਰਪਤ ਨਹੀਂ ਗੁੰਜਾਨਾ। ਸੁਰਪਤ ਦਾ ਭਾਉ ਹੈ ਸੁਰ ਦਾ ਭਾਉ ਦੇਵਤੇ, ਤੇ ਪਤ ਦਾ ਭਾਉ ਰਾਜਾ ਦੇਵਤਿਆਂ ਦਾ ਰਾਜਾ। ਹੁਣ ਦੇਵਤਿਆਂ ਦਾ ਰਾਜਾ ਹੈਗਾ ਇੰਦਰ ਦੇਵਤਾ, ਇੰਦਰ ਦੇਵਤਾ ਵਰਗੇ ਵੀ ਉਸ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕੇ। ਸੁਰਪਤ ਨਰਪਤ, ਨਰ ਦਾ ਭਾਉ ਮਨੁੱਖ, ਪਤ ਦਾ ਭਾਉ ਰਾਜਾ। ਇਹ ਦੁਨੀਆ ਵੀ ਰਾਜੇ, ਦੁਨੀਆ ਵੀ ਵੱਡੇ ਵੱਡੇ ਰਾਜੇ ਹੋਏ ਨੇ, ਪਰ ਕਹਿਣ ਲੱਗੇ ਕੋਈ ਵੀ ਉਸ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕਿਆ। ਕਿਉਂ ਨਹੀਂ ਜਾਣ ਸਕਿਆ? ਕਿਉਂਕਿ ਉਸ ਪਰਮਾਤਮਾ ਨੇ ਆਪਣਾ ਭੇਦ ਕਿਸੇ ਨੂੰ ਨਹੀਂ ਦਿੱਤਾ, ਆਪਣਾ ਭੇਦ ਨਹੀਂ ਦਿੱਤਾ ਕਿਸੇ ਨੂੰ ਵੀ। ਉਸ ਪਰਮਾਤਮਾ ਨੇ ਅਵਤਾਰ ਪੈਦਾ ਕੀਤੇ ਜਿਨ੍ਹਾਂ ਨੂੰ ਬੜੀ ਕੁਝ ਸਮਝ ਸੀ, ਜਿਨ੍ਹਾਂ ਨੂੰ ਬੜਾ ਗਿਆਨ ਸੀ, ਪਰ ਕਹਿਣ ਲੱਗੇ ਅਵਤਾਰ ਵੀ ਉਸ ਪਰਮਾਤਮਾ ਦੇ ਭੇਦ ਨੂੰ ਉਹਦੇ ਅੰਤ ਨੂੰ ਨਹੀਂ ਜਾਣ ਸਕੇ। ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਕਿਉਂ ਨਹੀਂ ਪਾ ਸਕੇ? ਕਹਿਣ ਲੱਗੇ ਉਹ ਜਿਹੜਾ ਪਰਮਾਤਮਾ ਹੈ, ਉਹ ਜਿਹੜਾ ਪਰਮੇਸ਼ਰ ਹੈ, ਉਹ ਬੇਅੰਤ ਹੈ। ਨਹੀਂ ਤਾਂ ਹੋਰ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛ ਲਈਏ, ਅੰਤ ਨਾ ਸਿਚ ਧੀ ਕਹਿਣ।

var ਉਹਦਾ ਅੰਤ ਹੈ ਹੀ ਨਹੀਂ। ਕਿੰਨੀ ਦੁਨੀਆ ਉਹਦੀ ਸਿਫਤਾਂ ਕਰ ਰਹੀ, ਉਹਦਾ ਵੀ ਅੰਤ ਨਹੀਂ ਹੈ। ਕਿੰਨੇ ਉਸਦੇ ਗੁਣਗਾਨ ਕਰ ਰਹੇ ਨੇ, ਉਹਨਾਂ ਦਾ ਵੀ ਅੰਤ ਨਹੀਂ ਹੈ। ਇੱਥੇ ਤੱਕ ਕਿ ਉਸ ਪਰਮਾਤਮਾ ਦਾ ਪਸਾਰਾ ਕਿੰਨਾ ਵੱਡਾ ਹੈ, ਇਸਦਾ ਵੀ ਕੋਈ ਅੰਤ ਨਹੀਂ ਹੈ। ਪਿਆਰੇ ਉਹ ਕਦੇ ਅੰਤ ਨਹੀਂ। ਮਹਾਰਾਜ ਫਿਰ ਕੀ ਕਰੀਏ? ਕਹਿਣ ਲੱਗੇ ਉਹਦੇ ਵਿੱਚ ਲੀਨ ਹੋਣ ਦਾ ਯਤਨ ਕਰੀਏ। ਗੁਰਬਾਣੀ ਨੂੰ ਵੀ ਪੜ੍ਹੀਏ, ਇਸ ਤਰ੍ਹਾਂ ਕਿਹਾ ਕਰੋ, ਇਸ ਤਰ੍ਹਾਂ ਆਪਣਾ ਜੀਵਨ ਜੀਵ ਕਿਉਂ, ਦੇਖਿਓ ਕਿੰਨਾ ਸਕੂਨ ਮਿਲੇਗਾ। ਤੂੰ ਦਰੀਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਵਾਹਿਗੁਰੂ ਜੀ, ਤੂੰ ਤਾਂ ਇੱਕ ਦਰਿਆਓਂ ਦੀ ਤਰ੍ਹਾਂ ਹੈ, ਇੱਕ ਸਾਗਰ ਦੀ ਤਰ੍ਹਾਂ, ਇੱਕ ਸਮੁੰਦਰ ਦੀ ਤਰ੍ਹਾਂ ਹੈ। ਇੱਕ ਮੱਛੀ ਕਹੇ ਮੈਂ ਸਮੁੰਦਰ ਦਾ ਅੰਤ ਪਾ ਲਵਾਂਗੀ, ਕਹਿਣ ਲੱਗੇ ਨਾ ਸਮਝੇ ਉਹ ਮੱਛੀ ਨਹੀਂ ਪਾ ਸਕਦੀ, ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਮੱਛੀ। ਹਾਂ, ਉਹ ਮੱਛੀ ਜਿੰਨੀ ਡੂੰਘਿਆਈ ਵਿੱਚ ਜਾਂਦੀ ਹੈ, ਉਸ ਡੂੰਘੇ ਪਾਣੀ ਦਾ ਉਨਾ ਹੀ ਜ਼ਿਆਦਾ ਆਨੰਦ ਮਾਣਦੀ ਹੈ। ਪਰਮਾਤਮਾ ਦੇ ਪਿਆਰੇ ਵੀ ਭਜਨ ਬੰਦਗੀ ਕਰਦਿਆਂ ਕਰਦਿਆਂ ਜਿਵੇਂ ਉਸ ਪਰਮਾਤਮਾ ਵਿੱਚ ਲੀਨ ਹੋਈ ਜਾਂਦੇ ਨੇ, ਉਨਾ ਹੀ ਉਸ ਪਰਮਾਤਮਾ ਦਾ ਸਵਾਦ ਆਉਂਦਾ, ਨਾਮ ਦਾ ਸਵਾਦ ਆਉਂਦਾ ਹੈ। ਉਹਨਾਂ ਦੀ ਜਿਹੜੀ ਅੰਦਰਲੀ ਅਵਸਥਾ ਹੈ ਉਹ ਬੜੀ ਆਨੰਦਮਈ ਬਣਦੀ ਜਾਂਦੀ ਹੈ। ਮੱਛੀ ਡੂੰਘੇ ਪਾਣੀ 'ਚ ਜਾ ਕੇ ਕਲੋਲਾਂ ਕਰਦੀ ਹੈ, ਮਹਿਫੂਜ ਰਹਿੰਦੀ ਹੈ। ਇਸੇ ਤਰ੍ਹਾਂ ਭਗਤੀ ਕਰਦਿਆਂ ਕਰਦਿਆਂ ਜਦੋਂ ਮਨੁੱਖ ਭਗਤੀ ਦੀ ਡੂੰਘਿਆਈ ਵਿੱਚ ਜਾਂਦਾ ਹੈ, ਅਸਲ ਵਿੱਚ ਅੰਦਰੋਂ ਕਲੋਲਾ ਕਰਦਾ ਹੈ, ਅੰਦਰੋਂ ਕਲੋਲਾ ਕਰਦਾ ਹੈ, ਅੰਦਰੋਂ ਖੁਸ਼ੀਆਂ ਮਾਣਦਾ ਹੈ ਅੰਦਰੋਂ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਵਾਹਿਗੁਰੂ ਜੀ, ਤੂੰ ਤਾਂ ਸਾਗਰ ਦੀ ਤਰ੍ਹਾਂ ਹੈ, ਮੈਂ ਇੱਕ ਮੱਛੀ ਜਿਹੀ ਜੀਵ ਆਤਮਾ, ਮੈਂ ਤੇਰਾ ਅੰਤ ਕਿਵੇਂ ਪਾ ਸਕਦਾ? ਨਹੀਂ। ਕਹਿੰਦੇ ਨੇ, ਕਹਿਣ ਲੱਗੇ, ਚਾਰ ਵੇਦ ਅਰ ਸਿਮ੍ਰਿਤ ਪੁਰਾਨਾ। ਚਾਰ ਵੇਦ, ਸਿਮ੍ਰਤੀਆਂ, ਪੁਰਾਣ ਅਤੇ ਇਹਨਾਂ ਦੇ ਰਚੇ ਤਾਂ ਇਹਨਾਂ ਦੇ ਰਚਣਹਾਰ, ਉਹ ਵੀ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕੇ। ਕਮਲਾਪਤ ਕਮਲਾ ਨਹੀਂ ਜਾਣਾ, ਕਮਲਾਪਤ ਕਮਲਾ ਦਾ ਭਾਉ ਲਛਮੀ ਤੇ ਪਤ ਦਾ ਭਾਉ ਪਤੀ, ਲਛਮੀ ਦਾ ਪਤੀ ਵਿਸ਼ਨੂੰ। ਇਹ ਲਛਮੀ ਤੇ ਵਿਸ਼ਨੂੰ ਵੀ ਉਸ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕੇ। ਕਹਿ ਕਬੀਰ ਸੋ ਭਰਮੈ ਨਾਹੀ, ਭਗਤ ਕਬੀਰ ਜੀ ਕਹਿੰਦੇ ਨੇ ਉਹ ਮਨੁੱਖ ਕਦੇ ਵੀ ਭਰਮਾਂ 'ਚ ਨਹੀਂ ਪੈਂਦੇ। ਕਿਹੜੇ? ਪਗ ਲਗ ਰਾਮ, ਜਿਹੜੇ ਪਰਮਾਤਮਾ ਦੇ ਚਰਨੀ ਲੱਗੇ ਰਹਿੰਦੇ ਨੇ। ਰਹਿ ਸ਼ਰਨਾ ਹੀ, ਜਿਹੜੇ ਉਹਦੀ ਸ਼ਰਨ ਵਿੱਚ ਰਹਿੰਦੇ ਨੇ, ਗੁਰੂ ਦੇ ਚਰਨੀ ਜੁੜ ਜਾਂਦੇ ਨੇ। ਬਸ ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਦੇ ਅੰਦਰ ਵਸ ਜਾਵੇ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਪ੍ਰਭਾਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾਂਗ ਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਤੀ।

ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਜੀ ਪੰਚ ਸਵਤਿਤ ਕਰਸ ਬਾਗੈ ਕਰਸ ਬਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤਦ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਾਂ ਸੁਖ ਹੁਆ ਤਿਤ ਘਰ ਅਨਵਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।

0: ਨਾਮ ਧਿਆਇਆ ਗਏ ਮਸਕਤ ਘਾ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ ਜੀਓ ਪਿੰਡ ਸਾਹਿਬ।

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨਾਉ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸ਼ਬਦ ਹਜਾਏ। ਤੇਗ ਬਹਾਦਰ ਸਿਮਰਿਆਏ ਕਰੁਣਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ। ਦੇਗ ਚਲਾਈ ਤੇ ਅਗਵਾਈ ਦੇਖ ਕੇ ਅੰਡਿਟ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬਤਾ ਤਰਛੇ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਅਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੁਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ। ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੁੱਖ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਬਾਣੀਆਂ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਵਾਲੀ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੰਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਮਝ ਵਰਤਾਉਣ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਗਤਾਂ ਕੀ ਟੇਕ ਤੂੰ।

ਸਨਕ ਸਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਨਾ।

ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਤੰਗ ਤਨਾਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੇ ਹੋ। ਆਪ ਜੀ ਨੇ ਅੰਮ੍ਰਿਤ ਵਿਦਵਾਨਾਂ 'ਚ ਹਾਜ਼ਰੀਆਂ ਭਰੀਆਂ ਹਨ। ਗੁਰੂ ਮਹਾਰਾਜ ਦੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖ ਜੀਵਨ ਨਾਮਦਾਨ ਬਖਸ਼ਣ। ਕੱਲ੍ਹ ਦੇ ਰੋਜ਼ ਤੋਂ ਜੋ ਪਰਿਵਾਰਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ, ਉਹਨਾਂ ਨੂੰ ਬੇਨਤੀ ਹੈ ਅਖੰਡ ਪਾਠ ਸਾਹਿਬ ਦੇ ਕਮਰੇ 'ਚ ਪਹੁੰਚਣ ਅਤੇ ਮਾਧੀ ਅਰਦਾਸ ਸ਼ਾਮਿਲ ਹੋਵਣ। ਇੱਥੇ ਅੰਮ੍ਰਿਤ ਵਿਦਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਪ੍ਰਾਨ ਸੂਖ ਸੁਮਨ ਕੋ ਬਰਤਨ ਇਹ ਹਮਾਰ ਰਹਾਉ। ਨਾਮ ਜਾਤ ਨਾਮ ਮੇਰੀ ਪਤ ਹੈ, ਨਾਮ ਮੇਰੇ ਪਰਿਵਾਰ ਹੈ, ਨਾਮ ਸਿਖਾਈ ਸਦਾ ਮੇਰੇ ਸੰਗ, ਹਰ ਨਾਮ ਮੋਕੋ ਨਿਸਤਾਰ ਹੈ। ਵਿਖੇ ਬਿਲਾਸ ਕਹੀਤ ਬਹੁ ਤੇਰੇ, ਚਲਤਨ ਕਛੂ ਸੰਗਾਰ ਹੈ, ਇਸ਼ਟ ਮੀਤ ਨਾਮ ਨਾਨਕ ਕੋ, ਹਰ ਨਾਮ ਮੇਰੇ ਭੰਡਾਰ ਹੈ। ਟੋਡੀ ਮੁਹੱਲਾ ਪੰਜਵਾ। ਨੀਕੇ ਗੁਣ ਗਾਓ ਮਿੱਟ ਹੀ ਰੋਗ, ਮਾਂ ਮੁੱਖ ਉਜਲ ਮਨ ਨਿਰਮਲ ਹੋਈ ਹੈ, ਤੇਰੋ ਰਹੇ ਈਹਾਂ ਉਹਾਂ ਲੋਗ ਰਹਾਓ। ਚਰਨ ਪਖਾਰ ਕਰੋ ਗੁਰ ਸੇਵਾ, ਮਨੇ ਚਰਾਵੋ ਭੋਗ, ਛੋੜ ਆਪਤ ਬਾਦ ਅਹੰਕਾਰਾ, ਮਾਨ ਸੋਈ ਜੋ ਹੋਗ। ਸੰਤ ਟਹਿਲ ਸੋਈ ਹੈ ਲਾਗਾ, ਜਿਸ ਮਸਤਕ ਲਿਖਿਆ ਲਿਖੋਗ, ਕਹੋ ਨਾਨਕ ਏਕ ਬਿਨ ਦੂਜਾ, ਅਵਰ ਨ ਕਰਨੇ ਜੋਗ। ਟੋਡੀ ਮੁਹੱਲਾ ਪੰਜਵਾ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਰਹਾਉ। ਔਰ ਨ ਸੂਜੇ ਦੂਜੀ ਠਾਹਰ, ਹਾਰ ਭਰਿਓ ਤੋ ਦੁਆਰੀ, ਲੇਖਾ ਛੋੜ ਅਲੇਖੈ ਛੂਟੈ, ਹਮ ਨਿਰਗੁਣ ਲਿਹੋ ਅਭਾਰੀ। ਸਦਬਖ ਸਿੰਦ ਸਦਾ ਮਿਹਰਬਾਨਾ, ਸਭਨਾ ਦੇ ਅਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹ ਬਾਰੀ। ਟੋਡੀ ਮੁਹੱਲਾ ਪੰਜਵਾ। ਰਸਨਾ ਗੁਣ ਗੋਪਾਲ ਨਿਤ ਗਾਹਿਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ ਰਹਾਉ। ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ, ਜਨਮ ਮਰਨ ਦੂਹੂ ਤੇ ਛੂਟੈ, ਭਵ ਜਲ ਜਗਤ ਤਰਾਇਣ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ, ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਰਾਇਣ। ਟੋਡੀ ਮੁਹੱਲਾ ਪੰਜਵਾ। ਨਿੰਦਕ ਗੁਰ ਕਿਰਪਾ ਤੇ ਹਟਿਓ, ਪਾਰ ਬ੍ਰਹਮ ਪ੍ਰਭੈ ਦਿਆਲਾ, ਸਭ ਕੈ ਬਾਣ ਸਿਰ ਕਾਟਿਓ ਰਹਾਓ। ਕਾਲ ਜਾਲ ਜਮ ਜੋਹੇ ਨਾ ਸਾਕੈ, ਸੱਚ ਕਾ ਪੰਥਾ ਥਾਟਿਓ, ਖਾਤ ਖਰਚਤ ਕਸ਼ਨ ਖੁੱਟਤ ਨਾਹੀ, ਰਾਮ ਰਤਨ ਧਨ ਖਾਟਿਓ। ਭਸਮਾ ਭੂਤ ਹੋਆ ਖਿਨ ਭੀਤਰ, ਆਪਣਾ ਕੀਆ ਪਾਇਆ, ਆਗਮ ਨਿਗਮ ਕਹੇ ਜਨ ਨਾਨਕ, ਸਭ ਦੇਖੈ ਲੋਕ ਸਬਾਇਆ। ਟੋਡੀ ਮੁਹੱਲਾ ਪੰਜਵਾ। ਕਿਰਪਨ ਤਨ ਮਨ ਕਹਿਲ ਵਿਖ ਪਰੇ, ਸਾਧ ਸੰਗ ਭਜਨ ਕਰ ਸਵਾਮੀ, ਢਾਕਨ ਕੋ ਇੱਕ ਹਰੇ ਰਹਾਓ। ਅਨਕ ਛੇਦਰ ਬੋਇਥ ਕੇ ਛੁਟਕਤ, ਥਾਮ ਨ ਜਾਹੀ ਕਰੇ, ਜਿਸਕਾ ਬੋਇਥ ਤਿਸ ਅਰਾਧੇ, ਖੋਟੇ ਸੰਗ ਖਰੇ। ਗੱਲੀ ਸਹਿਲ ਉਠਾਵਤ ਚਾਹੈ, ਓਏ ਊਹਾਂ ਹੀ ਹੈ ਤਰੇ, ਜੋਰ ਸਖਤ ਨਾਨਕ ਕਿਛ ਨਾਹੀ, ਪ੍ਰਭ ਰਾਖੋ ਸਰਨ ਪਰੇ। ਟੋਡੀ ਮੁਹੱਲਾ ਪੰਜਵਾ। ਹਰ ਕੇ ਚਰਨ ਕਮਲ ਮਨ ਧਿਆਓ, ਕਾਢ ਕੁਠਾਰ ਪਿਤ ਬਾਤ ਹੰਤਾ, ਔਖਦ ਹਰ ਕੋ ਨਾਉ ਰਹਾਓ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਬਿਘਨ ਨ ਕੋ ਲਾਕੈ, ਜਾ ਕੀ ਪ੍ਰਭ ਆ ਕੇ ਅਰਦਾਸ। ਸੰਤ ਪ੍ਰਸਾਦ ਬੈਦ ਨਰਾਇਣ, ਕਰਨ ਕਾਰਨ ਪ੍ਰਭ ਏਕ, ਬਾਲ ਬੁੱਧ ਪੂਰਨ ਸੁਖਦਾਤਾ, ਨਾਨਕ ਹਰ ਹਰ ਟੇਕ। ਟੋਡੀ ਮੁਹੱਲਾ ਪੰਜਵਾ। ਹਰ ਹਰ ਨਾਮ ਸਦਾ ਸਦ ਜਾਪ, ਧਾਰ ਅਨੁਗ੍ਰਹ ਪਾਰ ਬ੍ਰਹਮ ਸੁਆਮੀ, ਵਸਦੀ ਕੀਨੀ ਆਪ ਰਹਾਓ। ਜਿਸਕੇ ਸੇ ਫਿਰ ਤਿੰਨ ਹੀ ਸੰਭਾਲੇ, ਬਿਨਸੇ ਸੋਗ ਸੰਤਾਪ, ਹਾਥ ਦੇ ਰਾਖੇ ਜਨ ਆਪਣੇ, ਹਰ ਹੋਏ ਮਾਈ ਬਾਪ। ਜੀ ਜੰਤ ਹੋਏ ਮਿਹਰਬਾਨਾ, ਦਇਆ ਧਾਰੀ ਹਰ ਨਾਥ, ਨਾਨਕ ਸਰਨ ਪਰੇ ਦੁਖ ਭੰਜਨ, ਜਾ ਕਾ ਬਡ ਪ੍ਰਤਾਪ। ਟੋਡੀ ਮੁਹੱਲਾ ਪੰਜਵਾ। ਸਵਾਮੀ ਸਰਨ ਭਰਿਓ ਦਰਬਾਰੇ, ਕੂਟ ਅਪਰਾਧ ਖੰਡਨ ਕੇ ਦਾਤੇ, ਤੁਜ ਬਿਨ ਕੌਣ ਉਧਾਰੇ ਰਹਾਉ। ਖੋਜਤ ਖੋਜਤ ਬਹੁ ਪ੍ਰਕਾਰੇ, ਸਰਬ ਅਰਥ ਵਿਚਾਰੇ, ਸਾਧ ਸੰਗ ਪਰਮ ਗਤ ਪਾਈਐ, ਮਾਇਆ ਰਚ ਬੰਧ ਹਾਰੇ। ਚਰਨ ਕਮਲ ਸੰਗ ਪ੍ਰੀਤ ਮਨ ਲਾਗੀ, ਸੁਰਜਨ ਮਿਲੇ ਪਿਆਰੇ, ਨਾਨਕ ਨੰਦ ਕਰੇ ਹਰ ਜਪ ਜਪ, ਸਗਲੇ ਰੋਗ ਨਿਵਾਰੇ। ਟੋਡੀ ਮੁਹੱਲਾ ਪੰਜਵਾ। ਘਰ ਤੀਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾ ਥੋਰੀ, ਤੇਰੋ ਨਹੀਂ ਸੋ ਜਾਨੀ ਮੋਰੀ ਰਹਾਓ। ਆਪਣ ਰਾਮ ਨਾ ਚੀਨੋ ਖਿਨਵਾ, ਜੋ ਪ੍ਰਾਈਸ ਆਪਣੀ ਮਨਵਾ,
ਨਾਮ ਸੰਗੀ ਸੋ ਮਨ ਨਾ ਬਸਾਇਓ, ਛੋੜ ਜਾਹੇ ਵਾਹੂ ਚਿਤ ਲਾਇਓ, ਸੋ ਸਾਂਚਿਓ ਜਿਤ ਭੂਕ ਤਸਾਇਓ, ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ, ਕਾਮ ਕ੍ਰੋਧ ਮੋਹ ਕੂਪ ਭਰਿਆ, ਗੁਰ ਪ੍ਰਸਾਦ ਨਾਨਕ ਕੋ ਤਰਿਆ। ਟੋਡੀ ਮੁਹੱਲਾ ਪੰਜਵਾਂ। ਹਮਾਰੇ ਏਕੈ ਹਰੀ ਹਰੀ, ਆਨ ਅਵਰ ਸਜਾਣ ਨਾ ਕਰੀ ਰਹਾਓ, ਵੱਡੇ ਪਾ ਗੁਰ ਆਪਣਾ ਪਾਇਓ, ਗੁਰਮੋਕੋ ਹਰ ਨਾਮ ਦਿਰੜਾਇਓ। ਹਰ ਹਰ ਜਾਪ ਤਾਪ ਵਰਤ ਨਿਮਾ, ਹਰ ਹਰ ਧਿਆਏ ਕੁਸਲ ਸਭ ਖੇਮਾ, ਅਚਾਰ ਬਿਹਾਰ ਜਾਤ ਹਰ ਗੁਨੀਆਂ, ਮਹਾਨੰਦ ਕੀਰਤਨ ਹਰ ਸੁਨੀਆਂ। ਉਹ ਨਾਨਕ ਜਿਨ ਠਾਕਰ ਪਾਇਆ, ਸਭ ਕਿਛ ਤਿਸ ਕੇ ਗ੍ਰਹਿ ਮੈਂ ਆਇਆ। ਟੋਡੀ ਮੁਹੱਲਾ ਪੰਜਵਾਂ। ਘਰ ਚੌਥਾ ਦੋਪ ਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਰੂੜੋ, ਮਨ ਹਰ ਰੰਗੋ ਲੋੜੈ, ਗਾਲੀ ਹਰ ਨੀਹੋ ਨਾ ਹੋਏ ਰਹਾਉ, ਹੋ ਟਟੇਂਦੀ ਦਰਸ਼ਨ ਕਾਰਣ, ਬੀਥੀ ਬੀਥੀ ਪੇਖਾ, ਗੁਰਮਿਲ ਪਰਮ ਗਵਾਇਆ ਹੈ। ਇਹ ਬੁੱਧ ਪਾਈ ਮੈਂ ਸਾਧੂ ਕੰਨੋ, ਲੇਖ ਲਿਖਿਓ ਤੁਰ ਮਾਥੈ, ਇਹ ਬਿਦ ਨਾਨਕ ਹਰ ਨੈਣ ਅਲੋਏ। ਟੋਡੀ ਮੁਹੱਲਾ ਪੰਜਵਾਂ। ਗਰਭ ਗਹਿਲੜੋ ਮੂੜੜੋ ਹੀਓ ਰੇ, ਹੀਓ ਮਹਿਰਾਜ ਰੀ ਮਾਇਓ, ਡੀਹਰ ਨਿਆਈ ਮੋਏ ਫਾਕੇ ਉਰੇ ਰਹਾਉ, ਘਣੋ ਘਣੋ ਘਣੋ ਸਾਧ ਲੋੜੈ, ਬਿਨ ਲਹਿਣੇ ਕੈਠੇ ਪਾਇਓ ਰੇ। ਮਹਿਰਾਜ ਰੋ ਗਾਥ ਵਾਹੋ ਸਿਓ ਲਿਬੜਿਓ, ਨਹਿ ਭਾਗੜੋ ਪਾਹੇ ਸੰਜੋਇਓ ਰੇ। ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਜਾ ਕੋ ਲਹਿਣੋ ਮਹਿਰਾਜ ਰੀ ਗਾਂਠੜਿਓ, ਜਨ ਨਾਨਕ ਗਰਪਾਸ ਨਾ ਪਾ।

ਕੀਨਾ ਪੰਜ ਦੁੱਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਓ ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰੇ ਹੀਰੇ ਦੀਨ ਰੂਪ ਅਨਰੂਪ ਮੇਰੋ ਕੱਛ ਨਾ ਵਿਚਾਰਿਓ ਪ੍ਰੇਮ ਗਇਓ ਮੋਹ ਹਰ ਰੰਗ ਭੀਨ ਪੇਖਿਓ ਲਾਲਨ ਪਾਟ ਬੀਚ ਖੋਏ ਅਨੰਦ ਚਿਤਾ ਹਰਖੇ ਪਤੀਨ ਤੈਸੀ ਕੋ ਗ੍ਰਹਿਓ ਸੋਈ ਪ੍ਰਭ ਨਾਨਕ ਸੋ ਠਾਕਰ ਤੈਸੀ ਕੋ ਧੀਨ ਟੋਡੀ ਮੁਹੱਲਾ ਪੰਜਵਾ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ ਰਾਮ ਨਾਮ ਨਿਰਮਲ ਹੈ ਰੀਤ ਰਹਾਓ ਪ੍ਰਾਣ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਭ ਨੀਤ ਬਾਟ ਘਾਟ ਤੋ ਸਾ ਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭੈ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦਿ ਗਾਦ ਭਗਤਨ ਕੇ ਮੀਤ ਟੋਡੀ ਮੁਹੱਲਾ ਪੰਜਵਾ ਪ੍ਰਭ ਜੀ ਮਹਿਲ ਮੇਰੇ ਪ੍ਰਾਣ ਬਿਸਰ ਨਹੀਂ ਨਿਮਖ ਹੀਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਓ ਖੋਬੋ ਭਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੇ ਸੁਗੜ ਸੁਜਾਨ ਕੋਟ ਰਾਜ ਨਾਮ ਤਨ ਮੇਰਾ ਅੰਮ੍ਰਿਤ ਦ੍ਰਿਹੜ ਧਾਰੋ ਪ੍ਰਭ ਮਾਨ ਆਠ ਪਹਿਰ ਰਸਨਾ ਗੁਣ ਗਾਵੈ ਜਸਪੂਰ ਅਗਾਵੇ ਸਮਰੱਥ ਕਾਨ ਤੇਰੀ ਸਰਣ ਜੀਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੋਡੀ ਮੁਹੱਲਾ ਪੰਜਵਾ ਪ੍ਰਭ ਤੇਰੇ ਪਾਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੇ ਲੋਚਾ ਪੂਰ ਰਹਾਓ ਦੈ ਦਿਸ ਰਵ ਰਹਿਆ ਜਸ ਤੁਮਰਾ ਅੰਤਰ ਜਾਮੇ ਸਦਾ ਹਜੂਰ ਜੋ ਤੁਮਰਾ ਜਸ ਗਾਵੇ ਕਰਤੇ ਸੇ ਜਨ ਕਬੂ ਨ ਮਰਤੇ ਝੂਰ ਧੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਸੂਰ ਸੁਖ ਸੰਪਦ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਨੇ ਕੂਰ ਟੋਡੀ ਮੁਹੱਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਧਾਰੀ ਮਨ ਆਸ ਰਹਾਓ ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖਨਾਸ ਪੂਰਨ ਪਾਰ ਬ੍ਰਹਮ ਸੁਖ ਦਾਤੇ ਅਬਨਾਸੀ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣ ਤਾਸ ਸ਼ਾਂਤ ਸਹਿ ਸੂਖ ਮਨ ਉਪਜਿਓ ਕੂਟ ਸੂਰ ਨਾਨਕ ਪ੍ਰਗਾਸ ਕੋਟ ਸੂਰ ਨਾਨਕ ਪ੍ਰਗਾਸ ਟੋਡੀ ਮੁਹੱਲਾ ਪੰਜਵਾ ਹਰ ਹਰ ਪਤਤ ਪਾਵਨ ਜੀ ਪ੍ਰਾਨ ਮਾਨ ਸੁਖ ਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਓ ਸੁੰਦਰ ਸੁਗਲ ਚਤਰ ਸਭ ਬੇਤਾ ਰਿਧ ਦਾਸ ਨਿਵਾਸ ਭਗਤ ਗੁਣ ਗਾਵਨ ਨਿਲਮਲ ਨਿਰਮਲ ਰੂਪ ਅਨੂਪ ਸੁਵਾਮੀ ਕਰਮ ਭੂਮ ਬੀਜਨ ਸੋ ਖਾਵਨ ਬਿਸਮਨ ਬਿਸਮ ਭੈ ਬਿਸਮਾਤਾ ਆਨਣ ਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮੁਹੱਲਾ ਪੰਜਵਾ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਰਹਾਓ ਛੋੜ ਸਿਆਣਪ ਬਹੁ ਚਤਰਾਈ ਦੁਇ ਕਰ ਜੋੜ ਸਾਧ ਮਗ ਚੱਲ ਸਿਮਰ ਸਵਾਮੀ ਅੰਤਰ ਜਾਮੀ ਮਾਨਕ ਦੇਹ ਕਾ ਇਹ ਉਤਮ ਫਲ ਵੇਦ ਵਿਖਿਆਨ ਕਰਤ ਸਾਧੂ ਜਨ ਭਗਤ ਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਿਨ ਭੈ ਮਲ ਟੋਡੀ ਮੁਹੱਲਾ ਪੰਜਵਾ ਮਾਈ ਚਰਨ ਗੁਰ ਮੀਠੇ ਵੱਡੇ ਭਗਤ ਦੇਵੈ ਪਰਮੇਸਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਓ ਗੁਣ ਗਾਵਤ ਚੌਥੇ ਅਬਨਾਸੀ ਕਾਮ ਕ੍ਰੋਧ ਬਿਨ ਸੇ ਮਦ ਢੀਠੇ ਅਸਥਰ ਭੈ ਸਾਚ ਰੰਗ ਰਾਤੇ ਜਨਮ ਮਰਨ ਬੋਹਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਨੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚੱਲੇ ਸਭ ਮੂਠੇ ਟੋਡੀ ਮੁਹੱਲਾ ਪੰਜਵਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕਰ ਭਲੋ ਹੁਮਾਰਾ ਰਹਾਓ ਗੁਰਪੂਰਾ ਭੇਟਿਓ ਬੜ ਭਾਗੀ ਜਾਕੋ ਅੰਤ ਨ ਪਾਰਾ ਵਾਰਾ ਕਰ ਗਏ ਕਾੜ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨ ਮਨ ਘਾਟੇ ਗੁਰ ਬਚਨੀ ਬੋੜ ਨਾ ਸੰਕਟ ਦੁਆਰਾ ਨਾਨਕ ਸਰਨ ਗਈ ਸਵਾਮੀ ਕੀ ਪੁਨੇ ਪੁਨੇ ਨਮਸਕਾਰਾ ਟੋਡੀ ਮੁਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨ ਸੇ ਸਭ ਦੁੱਖ ਰਹਾਓ
ਕੋੜ ਜਨਮ ਕੇ ਘਿਲ ਬਿਖ ਨਾਸੇ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਭੇਟ ਤੇ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤਿੰਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਖ ਟੋਡੀ ਮੁਹੱਲਾ ਪੰਜਵਾ ਹਰ ਹਰ ਚਰਨ ਦੇ ਔਰਤ ਹਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਓ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਤੁਲ ਸੁਖ ਪਾਇਆ ਠਾਕਰ ਅਗਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਖਾ ਬੋਹਰ ਕਛ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾਂ ਹਰ ਨਾਨਕ ਕੰਠ ਮਝਾਰੇ ਟੋਡੀ ਮੁਹੱਲਾ ਨੌਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਹਾਂ ਆਪਣੀ ਅਦਮਾਈ ਔਰ ਜਿਉ ਕਨਕ ਕਾਮਨੀ ਕੇ ਰਸ ਨੈ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕਹੋ ਸਾਚ ਜਾਨ ਕੈ ਤਾਸਿਓ ਰੁਚਿ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਹਾਈ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੇ ਖਜੂਰ ਕਾਏ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨੇ ਛਪਾਇਓ ਰਹਾਉ ਪੰਡਿਤ ਹੋਏ ਕਹਿ ਭੇਦ ਬਖਾਨੈ ਮੂਰਖ ਨਾਮ ਦਿਓ ਰਾਮੈ ਜਾਨੈ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ ਪਤ ਤਪਵੈ ਤਪੈ ਰਾਮ ਕਹਿਤ ਹੀ ਰਹਾਉ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਗਿਆ ਆਈ ਇਕਾਦਸੀ ਬ੍ਰਤ ਰਹੈ ਕਾਹੇ ਕੋ ਤੀਰਥ ਜਾਈ ਪੰਤ ਨਾਮ ਦਿਓ ਸੁਕ੍ਰਿਤ ਸਮਤ ਪੈ ਗੁਰਮਤ ਰਾਮ ਕਹਿ ਕੋ ਨਾ ਬਿਕੁੰਠ ਗੈ ਤੀਨ ਛੰਦੇ ਖੇਲ ਆਛੈ ਰਹਾਉ ਕੁਮਹਾਰ ਕੇ ਕਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ਬਾਮਨ ਕੇ ਕਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ਬਾਣੀਏ ਕੇ ਕਰ ਹੀਂਗ ਆਛੈ ਪੈਸਰ ਮਾਥੇ ਸਿੰਘ ਗੋ ਦੇਵਲ ਮਧੇ ਲੀਂਗ ਆਛੈ ਲੀਗ ਹੀਂਗ ਸਿੰਘ ਸੋ

ਮੱਧੇ ਗੋਬਿੰਦ ਆਛੈ, ਗੋਕਲ ਮੱਧੇ ਸਿਆਮ ਗੋ, ਨਾਮੇ ਮੱਧੇ ਰਾਮ ਆਛੈ, ਰਾਮ ਸਿਆਮ ਗੋਬਿੰਦ ਗੋ। ਰਾਗ ਬੈਰਾੜੀ ਮੁਹੱਲਾ ਚੌਥਾ, ਘਰ ਪਹਿਲਾ ਦੋਪ ਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੁਨ ਮਨ ਅਕਤ ਕਥਾ ਹਰ ਨਾਮ, ਰਿੱਧ ਬੁੱਧ ਸਿੱਧ ਸੁਖ ਪਾਵੈ, ਭਜ ਗੁਰਮਤਿ ਹਰ ਰਾਮ ਰਾਮ ਰਹਾਉ, ਨਾਨਾ ਗਿਆਨ ਪ੍ਰਾਨ ਜਸ ਊਤਮ, ਖੜ ਦਰਸ਼ਨ ਗਾਵੈ ਰਾਮ, ਸੰਕਰ ਕਰੋੜ ਤੀ ਤੀਸ ਤਿਹਾਇਓ, ਨਹੀਂ ਜਾਣਿਓ ਹਾਰ ਮਰਮਾਮ, ਸੁਰ ਨਰ ਗਣ ਗੰਧਰਵ ਜਸ ਗਾਵੈ, ਸਭ ਗਾਵਤ ਜੇ ਤੇ ਉਪਾਮ, ਨਾਨਕ ਕਿਰਪਾ ਕਰੀ ਹਰ ਜਿਨ ਕਉ, ਸਿਸ ਤੇ ਸੰਤ ਭਲੇ ਹਰ ਰਾਮ। ਬਿਰਾੜੀ ਮੁਹੱਲਾ ਚੌਥਾ, ਮਨ ਮਿਲ ਸੰਤ ਜਨਾ ਜਸ ਗਾਇਓ, ਹਰ ਹਰ ਰਤਨ ਰਤਨ ਹਰ ਨੀਕੋ, ਗੁਰ ਸਤ ਗੁਰਦਾਨ ਦਿਵਾਇਓ ਰਹਾਓ, ਤਿਸ ਜਨ ਕੋ ਮਨ ਤਨ ਸਭ ਦੇਵੋ, ਜਿਨ ਹਰ ਹਰ ਨਾਮ ਸੁਨਾਇਓ, ਤਨ ਮਾਇਆ ਸੰਪੇ ਤਿਸ ਦੇਵੋ, ਜਿਨ ਹਰ ਮੀਤ ਮਿਲਾਇਓ, ਖਿਨ ਕਿਨ ਖਿਰ ਕਿੰਚਿਤ ਕਿਰਪਾ ਕਰੀ ਜਗਦੀਸਰ, ਖਿਨ ਕਿੰਚਿਤ ਕਿਰਪਾ ਕਰੀ ਜਗਦੀਸਰ, ਤਬ ਹਰ ਹਰ ਹਰ ਜਸ ਧਿਆਇਓ।

ਸਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੈ। ਬੈਰਾੜੀ ਮੁਹੱਲਾ ਚੌਥਾ। ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕਟਾਂਤਰ ਕੇ ਪਾਪ ਸਭ ਖੋਵੈ ਹਰ ਭਵਜਲ ਪਾਰ ਉਤਾਰਾ ਰਹਾਓ। ਕਾਇਆ ਨਗਰ ਬਹਤ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਛ ਨਦਰ ਨਾ ਆਵੈ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਓ ਸਰਾਫ ਰਤਨ ਹੀਰਾ ਹਰ ਆਪ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹ ਸਚਾਵਣ ਸਾਹੋ ਸਚਾਵਣ ਜਾਰਾ। ਬੈਰਾੜੀ ਮੁਹੱਲਾ ਚੌਥਾ। ਜਪ ਮਨ ਹਰ ਹਰ ਜਪ ਮਨ ਹਰ ਨਿਰੰਜਨ ਰੰਕਾਰਾ ਸਦਾ ਸਦਾ ਹਰ ਧਿਆਈ

ਕਾਲ ਬਦ ਬਖਤ ਹਮ ਚੂ ਬਖੀਲ ਗਾਫਿਲ ਬੇ ਨਜ਼ਰ ਬੇਬਾਕ ਨਾਨਕ ਬਗੋਦ ਜਨ ਤੁਰਾਂ ਤੇਰੇ ਚਾਕਰਾਂ ਪਾ ਖਾਕ ਤਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਨਾਉ ਤਿਨਾ ਕਹਿ ਹੋ ਸਦ ਕੁਰਬਾਨੇ ਜਾਉ ਰਹਾਉ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਉ ਮਜੀਠ ਰੰਗਣ ਵਾਲਾ ਜੇ ਰੰਗ ਸਾਹਿਬ ਸਾ ਰੰਗ ਨਾ ਡੀਠ ਜਿਨ ਕੇ

ਸੰਗ ਮੁਹੱਲਾ ਪਹਿਲਾ ਆਨੜੀਏ ਮਾਨੜਾ ਕਾਇ ਕਰੇ ਆਪਣੜੇ ਘਰ ਹਰ ਰੰਗੋ ਕੀ ਨਾ ਮਾਣੇ ਸੌ ਨੇੜੇ ਧਨ ਕਮਲੀਏ ਬਾਹਰ ਕਿਆ ਟੁੜੇ ਪੈ ਕੀਆਂ ਦੇ ਸਲਾਹੀਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਐ ਲਾਗੀ ਜਾ ਸੋ ਧਰੇ ਪਿਆਰੋ ਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨਾ ਪਾਵੈ ਕਰਨ ਭਲਾ ਕਰੇ ਬਹੁ ਤੇਰੇ ਸਾ ਧਨ ਮਹਿਲ ਨਾ ਪਾਵੈ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਥਾਵੈ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇੰਨੀ ਬਾਤੀ ਸੋ ਪਾਈਏ ਨਾਹੀ ਪਈ ਕਾਮਣ ਆਣੀ ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੋ ਪਾਈਐ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾ ਕੇ ਪ੍ਰੇਮ ਪਦਾਰਥ ਪਾਈਐ ਤੋ ਚਰਣੀ ਚਿੱਤ ਲਾਈਐ ਸੋ ਕਹੇ ਸੋ ਕੀਜੇ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹੇ ਸੁਹਾਗਣੀ ਭੈਣੇ ਇੰਨੀ ਬਾਤੀ ਸੋ ਪਾਈਏ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਤਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੌ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਭਾਏ ਸਮਾਣੀ ਸੁੰਦਰ ਸਾਹਿਬ ਸਰੂਪ ਵਿਚਖਣ ਕਹੀਏ ਸਾ ਸਿਆਣੀ ਤਲੰਗ ਮੁਹੱਲਾ ਪਹਿਲਾ ਜੈਸੀ ਮੈਂ ਆਵੇ ਖਸ ਕੀ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਝ ਲੈ ਪਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਸਰਮ ਧਰਮ ਦੇ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਕਾਜੀਆਂ ਬਾਹਮਣਾ ਕੀ ਗੱਲ ਥਕੀ ਅਗਤ ਪੜੇ ਸ਼ੈਤਾਨ ਵੇ ਲਾਲੋ ਮੁਸਲਮਾਨੀਆਂ ਪੜੇ ਕਿਤੇਬਾਂ ਕਸ਼ਟਮੇ ਕਰੇ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਪੀਲੇ ਖੇ ਲਾਏ ਵੇ ਲਾਲੋ ਖੂਨ ਕੇ ਸੋਹਲੇ ਗਾਵੀਏ ਨਾਨਕ ਰਾਤ ਕਾ ਕੁੰਗੂ ਪਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੋਲਾ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇਲਾ ਸੱਚਾ ਸੋ ਸਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇ ਗਮਸੋਲਾ ਕਾਇਆ ਕੱਪੜ ਟੋਕ ਟੋਕ ਹੋ ਸੀ ਹਿੰਦੁਸਤਾਨ ਸੰਭਾਲ ਸੀ ਬੋਲਾ ਆਉਣ ਅਠੱਤਰੈ ਜਾਨ ਸਤਾਨਵੈ ਹੋਰ ਪਿਉਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਤਲੰਗ ਮੁਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾਓ ਹੁਕਮ ਸਭ ਵਰਤਨੀ ਸੱਚ ਸਹਿਬ ਸਾਚਾ ਖੇਲ ਸਭ ਹਰ ਤਨੀ ਸਲਾਹਿਓ ਸਭ ਸੱਚ ਉਪਰ ਹਰ ਤਨੀ ਜਿਸ ਨਾਹੀ ਕੋਈ ਸਰੀਕ ਕਿਸ ਲੇਖੇ ਹੋ ਗਨੀ ਰਹਾਓ ਪੌਣ ਪਾਣੀ ਧਰਤੀ ਆਕਾਸ ਘਰ ਮੰਦਰ ਹਰ ਬਨੀ ਵਿੱਚ ਵਰਤੇ ਨਾਨਕ ਆਪ ਝੂਠ ਕਹੋ ਕਿਆ ਗਨੀ ਤਲੰਗ ਮੁਹੱਲਾ ਚੌਥਾ ਨਿਤ ਨੇਫਲ ਕਰਮ ਕਮਾਏ ਵਫਾਵੇ ਦੁਰਮਤੀਆ ਜਬ ਆਣੇ ਵਲਵੰਚ ਘਰ ਝੂਠ ਤਬ ਜਾਣੇ ਜੱਗ ਜਿੱਤੀਆ ਐਸਾ ਬਾਜੀ ਸੰਸਾਰ ਨਾ ਚੇਤੇ ਹਰ ਨਾਮਾ ਖਿਨਮੇ ਬਿਨਸੇ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਓ ਸਾ ਵੇਲਾ ਚੇਤਨ ਆਵੈ ਜਿਤਿਆਏ ਕੰਟਕ ਕਾਲ ਗਰਸੈ ਸਾ ਵੇਲਾ ਚੇਤਨ ਆਵੇ ਜਿਤਿਆਏ ਕੰਟਕ ਕਾਲ ਗਰਸੈ ਤਿਸ ਨਾਨਕ ਲੈ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਤਲੰਗ ਮੁਹੱਲਾ ਪੰਜਵਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰ ਆਲਮ ਦੁਨੀਆ ਏ ਅਸਮਾਨ ਜਿਮੀ ਦਰਖਤ ਆਪ ਪੈਦਾਏ ਸੁਖਦਾਏ ਬੰਦੇ ਚਸਮ ਦੀਦੰਗ ਫਨਾਏ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਹਾਉ ਗੈਬਾਨ ਹਿਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਏ ਦਿਲ ਕਬਜ ਕਬਜਾ ਕਾਦਰੋ ਦੋ ਜਕ ਸਜਾਏ ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਕ ਖਨਾਏ ਜਬ ਅਜਰਾਇਲ ਬਸਤਨੀ ਤਬ ਚੇਕਾਰੇ ਬਿਦਾਏ ਹਵਾਲ ਮਲੂਮ ਕਰਦੰ ਪਾਕ ਅਲਾ ਬਗੋ ਨਾਨਕ ਅਰਦਾਸ ਪੇਸ ਦਰਵੇਸ ਬੰਦਾ ਤਲੰਗ ਘਰ ਦੂਜਾ ਮੁਹੱਲਾ ਪੰਜਵਾਂ ਤੁਰਦਵਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਭਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਹੈ ਤੂੰ ਹੋਵਨਹਾਰ ਰਹਾਓ ਹੈ ਤੂੰ ਹੋਵਨਹਾਰ ਅਗਮ ਅਗਾਧ ਊਚ ਅਪਾਰ ਜੋ ਤਰ ਸੇਵੇ ਤਿੰਨ ਭਉ ਦੁੱਖ ਨਾਹੇ ਗੁਰ ਪ੍ਰਸਾਦ ਨਾਨਕ ਗੁਣ ਗਾਹੇ
जो दिसे सो तेरा रूप, गुण निदान गोविंद अनूप, सिमर सिमर सिमर जन सोए, नानक कर्म प्राप्त होए, जिन जपिया तिस को बलहार, तिसके संग तरे संसार, कहो नानक प्रभ लोचा पूर, संत जना की बंशो तूर। तलांग मोहल्ला पांजवा कर तीजा, मेहरवान साहब मेहरवान, साहब मेरा मेहरवान, जी सगल को दे दान रहाओ, तू काहे डोले प्राणिया, तद राखेगा सिर जनहार, जिन पदार्थ दू तू किया सोई दे आधार, जिन अपाई मेदनी सोई करदा सार, घट घट मालक दिलां का सच्चा परवदगार, कुदरत कीम ना जानिए वड्डा बेपरवाह, कर बंदे तू बंदगी जिचर कट मैं साओ, तू सम्राट।

ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹਾਓ ਖਿਨ ਮਾਇ ਥਾਪ ਥਾਪ ਦਾ ਅਚਰਜ ਤੇਰੇ ਰੂਪ ਕੌਣ ਜਾਣੇ ਚਲਤ ਤੇਰਾ ਕੌਣ ਜਾਣੇ ਚਲਤ ਤੇਰੇ ਅੰਧਿਆਰੇ ਮੈਂ ਦੀਪ ਖੁਦ ਖਸਮ ਖਲਕ ਜਹਾਨ ਅਲਹ ਮਿਹਰਵਾਨ ਖੁਦਾਏ ਦਿਨ ਸਰੈਣ ਜੇ ਤੁਦ ਅਰਾਦੇ ਸੋ ਕਿਉਂ ਦੋਜਕ ਜਾਏ ਅਜਰਾਈਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਨੇ ਉਸਕੇ ਸਗਲ ਆਪੂ ਤੇਰੇ ਜਨ ਦੇਖੇ ਦੀਦਾਰ ਦੁਨੀਆ ਚੀਜ਼ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਓ ਗੁਰਮਿਲ ਨਾਨਕ ਬੂਝਿਆ ਸਦਾ ਏਕ ਸਗਾਓ ਤਲੰਗ ਮੁਹੱਲਾ ਪੰਜਵਾਂ ਮੀਰਾਂ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਬਸੈ ਸੱਚ ਸ਼ਾਹ ਬੰਦੀ ਮੋਚ ਰਹਾਓ ਦੀਦ ਨੇ ਦਿਦਾਰ ਸਾਹਿਬ ਕੱਛ ਨੇ ਇਸ ਕਾ ਮੋਲ ਪਾਕ ਪਰਵਤਗਾਰ ਤੂੰ ਖੁਦ ਖਸਮ ਵੱਡਾ ਆਤੋਲ ਦਸਤਗੀਰੀ ਦੇਹ ਦਿਲਾਵਰ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਤਲੰਗ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤਿਨ ਦੇਖਿਆ ਕਿਆ ਕਹੀਏ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਲਾਈ ਰਾਏ ਸਾ ਪਿਆਰੇ ਕਾ ਰਾਏ ਸਾ ਜਿਤ ਸਦਾ ਸੁਖ ਹੋਈ ਰਹਾਓ ਜਿਨ ਰੰਕੰਤ ਨਰਾਵਿਆ ਸਾ ਪਛੋਰੇ ਤਾਣੀ ਹਾਥ ਪਛੋੜੇ ਸਿਰ ਤੁਣੇ ਜਬ ਰੈਣ ਵਿਹਾਣੀ ਪਛੋ ਤਾਵਾਨਾ ਮਿਲੇ ਜਬ ਚੁਕੇਗੀ ਸਾਰੀ ਤਾਂ ਫਿਰ ਪਿਆਰਾ ਰਾਵੀਏ ਜਬ ਆਵੇਗੀ ਵਾਰੀ ਕੰਤ ਲਿਆ ਸੁਹਾਗਣੀ ਮੈਂ ਤੇ ਵੱਧ ਵੀ ਇਹ ਸੇ ਗੁਣ ਮੁਝੇ ਨਾ ਆਵਨੀ ਕਹਿ ਜੀ ਦੋਸਤ ਰੇ ਜਿਨੀ ਸਖੀ ਸੋ ਰਾਵਿਆ ਤਿਨ ਪੁੱਛੋਗੀ ਜਾਏ ਪਾਏ ਲਗੋ ਬੇਨਤੀ ਕਰੋ ਲਿਹੋਗੀ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਪਹੁ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਜੋ ਦਿਨ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਏ ਰੇ ਸੋਈ ਜੋ ਜੇ ਬਹੁ ਤੇਰਾ ਲੋਚੀਏ ਬਾਤੀ ਮੇਲ ਨਾ ਹੋਈ ਧਾਤ ਮਿਲੇ ਫੁਣ ਧਾਤ ਕੋ ਲਿਵ ਲਿਵੇ ਕੋ ਧਾਵੇ ਗੁਰਪ੍ਰਸਾਦੀ ਜਾਣੀਏ ਤੋ ਅੰਨ ਪਹੁ ਪਾਵੇ ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੇ ਰਸੀਆ ਹੋਵੇ ਮੁਸਕ ਕਾ ਤਬ ਫੁੱਲ ਪਛਾਣੇ ਅਪਿਓ ਪੀਵੇ ਜੋ ਨਾਨਕਾ ਭਰਮ ਭਰਮ ਸਮਾਵੈ ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੈ ਤਲਾਂਗ ਮੁਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਾਧ ਬਲਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਏ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ ਤਿਨ ਵਿੱਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ

ਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਹੀਆਂ ਹਰ ਦਰਗਹਿ ਪਹਿਨਾਈਆ ਹਰ ਆਪ ਗੱਲ ਲਾਈਆ ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸ਼ਨ ਦੀਜੈ ਹਮ ਤਿਨਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੇ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜਾਂ ਪਕੜ ਚਲਾਈਆਂ ਹਰ ਹਰ ਜਨ ਹਰ ਨਾਮਾ ਹਰ ਚੇਤਿਆ ਹਿਰਦੇ ਔਰ ਤਾਰੇ ਤਿੰਨ ਜਮ ਨੇੜ ਨ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੇ ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ ਹੋ ਵੇਖ ਵੇਖ ਹੋ ਗੁਰ ਵਿਟੋਂ ਸਦਵਾਰਿਆ ਜਿਨ ਦੇ ਧੜਾ ਨਾਓ ਸੋ ਧੰਨ ਗੁਰੂ ਸਾਬਾਸ ਹੈ ਹਰ ਦੇ ਸੁਨੇਹਾ ਓ ਵੇਖ ਵੇ ਗੁਰੂ ਵਿਗਸਿਆ ਗੁਰ ਸਤਿ ਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਨ ਸੁਣ ਸਿੱਖਾਂ ਗੁਰ ਮੰਨਿਆ ਤਿਨਾਂ ਭੁੱਖ ਸਭ

ਰਹਾਉ ਸੰਪਤ ਰਥ ਧਨ ਰਾਜ ਸਿਉ ਅਤਨੇਹੋ ਲਗਾਇਓ ਕਾਲ ਫਾਸ ਜਬ ਗੱਲ ਪਰੀ ਸਭ ਭਇਓ ਪਰਾਇਓ ਜਾਨ ਬੂਝ ਕੈ ਭਾਵਰੀ ਤੈ ਕਾਜ ਬਿਗਾਰਿਓ ਪਾਪ ਕਰਤ ਸੁਕਚਿਓ ਨਹੀਂ ਨੈ ਗਰਭ ਨਿਵਾਰਿਓ ਜੈ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿ

ਬੇਦਕ ਤੇ ਬੇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੀ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਹਾਨੇ ਲਹੰਗ ਦਰੀਆ ਗੁਸਲ ਕਰ ਦਿਨ ਬੂੰਦ ਕਰ ਫਕਰ ਦਾਇਮ ਲਾਏ ਚਸਮੇ ਜੈ

ਰਸਨਾ ਨਾਮ ਜਪੋ ਤਬ ਮਥੀਐ ਐਨ ਬਿਧਿ ਅੰਮ੍ਰਿਤ ਪਾਵਹੁ ਮਨ ਸੰਪੜ ਜਿਤ ਸਤ ਸਰਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਐਨ ਬਿਧਿ ਸਾਹਿਬ ਰਾਵਤ ਰਹਿ ਕਹਿਦੇ ਕਹਿ ਕਹੇ ਕਹਿ ਜਾਵਹਿ ਤੁਮ ਸਰ ਅਵਰ ਨਾ ਕੋਈ ਭਗਤਹੀਣ ਨਾਨਕ ਜਨ ਜੰਪੈ ਹੌਸਲਾਹੀ ਸੱਚਾ ਸੋਈ ਸੂਹੀ ਮੁਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੇ ਨ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਰਹਾਓ ਗਿਆਨ ਧਿਆਨ ਸਭ ਕੋਈ ਰਵੈ ਬਾਂਧਨ ਬਾਂਧਿਆ ਸਭ ਜਗ ਪਵੈ ਸੇਵਾ ਕਰੇ ਸੋ ਚਾਕਰ ਹੋਏ ਜਲ ਥਲ ਮਹਿਲ ਰਵ ਰਹਿਆ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਤ ਨਾਨਕ ਤਾਰੇ ਸੋਏ ਸੂਹੀ ਮੁਹੱਲਾ ਪਹਿਲਾ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਊਜਲ ਕਹਿਹਾ ਚਿਲਕਣਾ ਕੂਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤੈਸਾ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਨ ਜਿੱਥੇ ਲੇਖਾ ਮੰਗੇ ਤਿੱਥੇ ਖੜੇ ਦਿਸਨ ਰਹਾਓ ਕੋਠੇ ਮੰਡਪ ਮਾੜੀਆਂ ਪਾਸੋ ਚਿੱਤ ਵੀ ਆਹਾ ਟੱਠੀਆਂ ਕੰਮ ਨ ਆਵਨੇ ਵਿੱਚੋਂ ਸੱਖਣੀ ਆਹਾ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀ ਅੰਨ ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲੰਨ ਸੇ ਫਲ ਕੰਮ ਨ ਆਵਨੀ ਤੇ ਗੁਣ ਮੈਂ ਤਨ ਹਨ ਅੰਦਲੇ ਭਾਰ ਉਠਾਇਆ ਡੂੰਗਰ ਵਾੜ ਬਹੁਤ ਅੱਖੀ ਲੋੜੀ ਨਾਲ ਹਾਂ ਹੋ ਚੜ ਲੰਘਾਂ ਕਹਿਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਹਿਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੇ ਜਿੱਤ ਸੂਹੀ ਮੁਹੱਲਾ ਪਹਿਲਾ ਜਪ ਤਪ ਕਾ ਬੰਧ ਬੇੜਲਾ ਜਿੱਤ ਲੰਘੇ ਹੋਏ ਹੇਲਾ ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ ਜਪ ਤਪ ਕਾ ਬੰਧ ਬੇੜਲਾ ਜਿੱਤ ਲੰਘੇ ਵਹੇਲਾ ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ ਤੇਰਾ ਏਕੋ ਨਾਮ ਮੰਜੀਠੜਾ ਰੱਤਾ ਮੇਰਾ ਚੋਲਾ ਸਾਧ ਰੰਗ ਢੋਲਾ ਰਹਾਓ ਸਾਜਨ ਚੱਲੇ ਪਿਆਰਿਆ ਕਿਉਂ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਐ ਮੇਲੇ ਗਾਸੋਈ ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ ਆਵਾ ਗੁਣ ਨਿਵਾਰਿਆ ਹੈ ਸਾਚਾ ਸੋਈ ਹੋਮੇ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਨਾਨਕ ਕਹੇ ਸਹੇਲੀ ਹੋ ਸੋ ਖਰਾ ਪਿਆਰਾ ਹਮ ਸਹਿ ਘੇਰੀਆਂ ਦਾਸੀਆਂ ਸਾਚਾ ਖਾਸਮ ਹਮਾਰਾ ਸੂਹੀ ਮੁਹੱਲਾ ਪਹਿਲਾ ਜਿਨ ਕੋ ਭਾਂਡੇ ਪਾਓ ਤਿਨਾ ਸਵਾਰ ਸੀ ਸੁਖੀ ਕਰੇ ਪਸਾਓ ਦੁੱਖ ਵਸਾਰ ਸੀ ਸਮਝ

0: ਪੈਰੀਂ ਪਾਏ ਸੁਹੀ ਮਹੱਲਾ ਚੌਥਾ। ਤੂੰ ਕਰਤਾ ਸਭ ਕੁਛ ਆਪੇ ਜਾਣੇ, ਕਿਆ ਤੁਧ ਭੈ ਆਖ ਸੁਣਾਈਐ, ਬੁਰਾ ਭਲਾ ਤੁਧ ਸਭ ਕੁਛ ਸੁਝ ਹੈ, ਜਿਹਾ ਕੋ ਕਰੇ ਤਿਹਾ ਕੋ ਪਾਈਐ, ਜਿਹਾ ਕੋ ਕਰੈ ਤਿਹਾ ਕੋ ਪਾਈਐ। ਮੇਰੇ ਸਾਹਿਬ ਅੰਤਰ ਕੀ ਬਿਦ, ਤੂੰ ਅੰਤਰ ਕੀ ਬਿਦ ਜਾਣੇ, ਬੁਰਾ ਭਲਾ ਸਭ ਤੁਝ ਕੇ ਸਭ ਕੇ ਸੁਝ ਹੈ, ਤੁਧ ਭਾਵ ਹੈ ਤਿਵੈ ਚਲਾਵੈ। ਸਭਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ, ਤੁਧ ਸਭਨਾ ਸਿਰ ਲਿਖਿਆ ਲੇਖ, ਜੇ ਤੂੰ ਨਦਰ ਕਰੇ ਤਿਹਾ ਕੋ ਹੋਵੈ, ਬਿਰ ਨਦਰੀ ਨਾਹੀ ਕੋ ਭੇਖ। ਤੇਰੀ ਵਡਿਆਈ ਤੂੰ ਹੈ ਜਾਣੇ, ਸਭ ਤੁਧ ਨੂੰ ਨਿਤ ਧਿਆਏ, ਜਿਸਨੂੰ ਤੁਧ ਪਾਵੈ ਤਿਸ ਤਿਸ ਤੂੰ ਮਿਲੈ, ਜਨ ਨਾਨਕ ਸੋ ਥਾਂ ਪਾਏ ਸੋਹੀ ਮਹੱਲਾ ਚੌਥਾ। ਜਿਸਕੇ ਅੰਤਰ ਵਸਿਆ ਮੇਰਾ ਹਰ ਹਰ, ਤਿਨਕੇ ਸਭ ਰੋਗ ਗਵਾਏ, ਤੇ ਮੁਕਤ ਪੈ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਮੇਰੇ ਰਾਮ ਹਰ ਜਨ ਆਰੋਗ ਪਏ, ਗੁਰਬਚਨੀ ਜਿਨ ਜਪਿਆ ਮੇਰਾ ਹਰ ਹਰ, ਤਿਨਕੇ ਹੋਮੈ ਰੋਗ ਗਏ ਰਹਾਉ। ਬ੍ਰਹਮਾ ਬਿਸਨ ਮਹਾਂਦੂ ਤ੍ਰੈ ਗੁਣ ਰੋਗੀ, ਵਿੱਚ ਹੋਮੈ ਕਾਰ ਕਮਾਈ, ਜਿਨ ਕੀਏ ਤਿਸੇ ਨਾ ਚੇਤਹਿ ਬਪੁੜੇ, ਹਰ ਗੁਰਮੁਖ ਸੋਝੀ ਪਾਈ। ਹੋਮੈ ਰੋਗ ਸਭ ਜਗਤ ਵਿਆਪਿਆ, ਤਿਨਕੋ ਜਨਮ ਮਰਨ ਦੁੱਖ ਪਾਰੀ, ਗੁਰ ਪ੍ਰਸਾਦੀ ਕੋ ਬਿਰਲਾ ਛੁਟੈ, ਤਿਸ ਜਨ ਕੋ ਹੋਂ ਬਲਿਹਾਰੀ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ, ਤਾਂ ਕਾ ਰੂਪ ਅਪਾਰੋ, ਨਾਨਕ ਆਪੇ ਵੇਖਰ ਵਿਗਸੈ, ਗੁਰਮੁਖ ਬ੍ਰਹਮ ਵਿਚਾਰੋ ਸੁਹੀ ਮਹੱਲਾ ਚੌਥਾ। ਕੀਤਾ ਕਰਣਾ ਸਰਬ ਰਜਾਈ, ਕਿਛ ਕੀਚੈ ਜੇ ਕਿਸ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜੋ ਹਰ ਭਾਵੈ ਤਿਉਂ ਰੱਖੀਐ। ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਵੈ ਬਖਸ ਰਹਾਉ। ਸਭ ਜੀਓ ਪਿੰਡ ਦੀਆ ਤੁਧ ਆਪੇ, ਤੋ ਆਪੇ ਕਾਰੇ ਲਾਇਆ, ਜਿਹਾ ਤੂੰ ਹੁਕਮ ਕਰੇ ਤੇਹੇ ਕੋ ਕਰਮ ਕਮਾਵੈ, ਜਿਹਾ ਤੁਧ ਤੁਰ ਲਿਖ ਪਾਇਆ। ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੈ, ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੈ, ਇੱਕ ਮਨ ਮੁਖ ਕਰੇ ਸੇ ਰੋਵੈ। ਹਰ ਕੀ ਵਡਿਆਈ ਹੋਂ ਆਖ ਨਾ ਸਕਾਂ, ਹੋਂ ਮੂਰਖ ਮੁਗਧ ਨਿਚਾਣ, ਜਨ ਨਾਨਕ ਹਰ ਬਖਸ਼ ਲੈ ਮੇਰੇ ਸਵਾਮੀ, ਸਰਣਾਗਤ ਪਇਆ ਅਜਾਣ। ਰਾਗ ਸੂਹੀ ਮਹੱਲਾ ਪੰਜਵਾਂ ਘਰ ਪਹਿਲਾ।
1: ਸਤਨਾਮ।

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹਿ ਜੁਗਾਦ ਗੁਰ ਏ ਨਮਹਿ ਸਤਿਗੁਰ ਏ ਨਮਹਿ ਸ਼੍ਰੀ ਗੁਰਦੇਵ ਏ ਨਮਹਿ ਅਸਪਦੀ ਸਿਮਰੋਂ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋਂ ਸਿਮਰੋਂ ਜਾਸ ਵਿਸੰਬਰ ਏਕੈ ਨਾਮ ਜਪਤਿ ਅਗਣ ਤਨੇਕੈ ਬੀਦ ਪੁਰਾਣ ਸਿਮਰਤ ਸੁਧਾਖਰ ਕੀਨੇ ਰਾਮ ਨਾਮ ਇੱਕ ਆਖਰ ਕਿਣਕਾ ਇੱਕ ਜੇ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕਿਉਨ ਸੰਗ ਮੋਹਿ ਉਧਾਰ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭਨ ਅਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਅੰਧੇ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਾ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਿਨਿ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੈ ਪ੍ਰਭ ਕੈ ਸਿਮਰਨ ਸਭ ਕੇ ਸੂਝੈ ਪ੍ਰਭ ਕੈ ਸਿਮਰਨ ਆਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਹੇ ਅੰਮ੍ਰਿਤ ਨਾਮ ਰਿਦਮਾਏ ਸਮਾਏ ਪ੍ਰਭ ਜੀ ਵਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸਦਾ ਅਵਨਾਸੀ ਪ੍ਰਭ ਕੋ ਸਿਮਰੈ ਸੇ ਬੇਮੋਤਾ ਜੇ ਪ੍ਰਭ ਕੋ ਸਿਮਰੈ ਸੇ ਸਰਬ ਕਿਰਾ ਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਾਰੇ ਉਪਕਾਰੀ ਪ੍ਰਭ ਕੋ ਸਿਮਰੈ ਤਿੰਨ ਸਤਿ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿੰਨ ਸੁਖ ਵਿਹਾਵੇ ਪ੍ਰਭ ਕੋ ਸਿਮਰੈ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿੰਨ ਆਨੰਦ ਹਨੇਰੇ ਪ੍ਰਭ ਕੋ ਸਿਮਰੈ ਵਸੈ ਹਰ ਨੇਰੇ ਸੰਤ ਕਿਰਪਾ ਤੇ ਅੰਦੇ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਛਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਮਨ ਹੱਥ ਹੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਮਿਆ ਨਾਨਕ ਤਿੰਨ ਜਨ ਸ਼ਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਪਹੇ ਸੇ ਜਤੀਂ ਦਾਤੇ ਹਰ ਸਿਮਰਨ ਨੀ ਚੌਂਕੁੜ ਜਾਤੇ ਹਰ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਉਹ ਸਗਲਿਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ

ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨ ਪਾਈ ਮਨ ਊਹਾ ਨਾਮ ਤੇਰੇ ਸੰਗ ਸਾਈ ਜੈ ਮਹਾ ਭਿਆਨ ਦੂ ਜਮ ਦਰ ਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੇ ਅਤ ਪਾਰੀ ਹਰ ਕੋ ਨਾਮ ਕਿਨ ਮਾਏ ਉਧਾਰੀ ਅਨਕ ਪੁੰਨ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਘੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸਕੋ ਰਾਜਾ ਦੁਖੀ ਹਰ ਕਾ ਨਾਮ ਜਪਤ ਹੋਏ ਸੁਖਿਆ ਲਾਖ ਕਰੋਰੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਕ ਨਾ ਬਜਾਵੈ ਹਰ ਕਾ ਨਾਮ ਜਪਤੀ ਅਖਾਵੈ ਜੇ ਮਾਰ ਗੇ ਜਾਤ ਅਕੇਲਾ ਤੇ ਹਰ ਨਾਮ ਸੰਗ ਹੋ ਸਹੇਲਾ ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਏ ਛੂਟਤ ਨਹੀਂ ਕੋਟ ਲਖ ਪਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਘਨ ਜਾਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਹਉ ਮੈ ਲਾ ਮਲ ਕਬੁ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧਕੇ ਸੰਗ ਜੀ ਮਾਰ ਕੇ ਗਣ ਜਾਏ ਨ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਜੇ ਪੈਂਡੇ ਮਹੰਦ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨ ਸਿਆਨੂੰ ਹਰ ਕਾ ਨਾਮ ਤੇ ਨਾਲ ਪਛਾਣੂ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੇ ਹਰ ਕੇ ਨਾਮ ਕੀ ਤਮੋ ਪਰਸ਼ਾਮ ਜਹਾਂ ਤਿਰਕਾ ਮਨ ਤੋ ਜੈ ਕਰਕੇ ਤੇ ਨਾਨਕ ਹਰ ਹਰਿ ਅੰਮ੍ਰਿਤ ਵਰਕੈ ਭਗਜਨਾ ਕੀ ਵਰਤਨ ਨਾਮ ਸੰਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਤ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬੀਰਤ ਭਵੇਕੈ ਹਰ ਕਾ ਨਾਮ ਜਨ ਕੋ ਮੁਗ ਜੁਗ ਦਰ ਕੈ ਨਾਮ ਜਨ ਕੋ ਤਿਪਤ ਭੁਗ ਦਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰਨ ਅਪੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਸ਼ ਨਾਏ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆਪਾ ਵਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰਨ ਜਾਣੀ ਓਤ ਪੋਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬੋ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਏ ਸੰਤ ਕੀ ਸੇਵਾ ਨਾਮ ਧਿਆਈਏ ਨਾਮ ਤੁਲਕ ਸ਼ਬਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਹ ਸਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਤਸਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮੱਧੇ ਫਿਰਿਆ ਅਨਕ ਪ੍ਰਕਾਰ ਕੀ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਕਰਾਤੀ ਵਰਤ ਨੇਮ ਕਰੈ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਾਂ ਉਦਾਸ ਤਪੀ ਸਰਥੀ ਵੈ ਅਗਨ ਮਾਏ ਹੋਮਤ ਪ੍ਰਾਣ ਕਨਕ ਅਸਵ ਹੈ ਵਰਭੂਮ ਦਾਨ ਨਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਸਾਧਨ ਨਿਮਕ ਨਿਮਕ ਕਰ ਸੀ ਘਟਾਵੈ ਤੋ ਪੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸਮ ਸਰਕਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁੱਟੈ ਗਰਭ ਗੁਮਾਨਾ ਮਨ ਤੇ ਹੁੱਟੈ ਸੋਚ ਕਰੈ ਦਿਨ ਸੋ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਵਿਖਿਆ ਟਰੈ ਜਲ ਤੋਂ ਵੈ ਬਹੁ ਦੇਹ ਅਨੀਤ ਸੁਧ ਕਾਂ ਵੇ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਮੋਚ ਬਹੁ ਸਿਆਣਪ ਜਮ ਕਾ ਪਹੁ ਵਿਆਪੈ ਅਨਕ ਜਤਨ ਕਰ ਤਿਸ਼ਨਾ ਤ੍ਰਾਪੈ ਭੀਖ ਅਨੇਕ ਅਗਨ ਨਹੀਂ ਬੁੱਝੈ ਕੋਟ ਉਪਵ ਦਰਗਾ ਨਹੀਂ ਸਿੱਜੈ ਛੁੱਟ ਨਾਈ ਉਪਯਾਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰਤੂ ਸਗਲੀ ਚਮਟਾਨੈ ਗੋਬਿੰਦ ਭਜਨ ਬਿੰਦ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮਾਂਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੇ ਸਦਗਾਵੈ ਜੇ ਕੋ ਆਪਣੀ ਸੋਭਾ ਡੋਰੈ ਸਾਧ ਸੰਗੇ ਹਉਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧਨਾ ਕੀ ਸ਼ਰਣੀ ਪਰੈ ਜੇ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਦਾ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਪਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀਨਾ ਹਰ ਹਰ ਨਾਮ ਤਿਨ ਖੜ ਕਰ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਕੈ ਸਗਲ ਸੇ ਸਾਜਨਾ ਸੁਖ ਦੁਖ ਜਨ ਸਮਦਿਸ਼ਟੇ ਥਾ ਨਾਨਕ ਪਾਪ ਪੁੰਨ ਨਹੀਂ ਲਿਪਾ ਨਿਰਤਨ ਕਉ ਤਨ ਤੇਰੋ ਨਾਉ ਨਿਥਾਵੇ ਕੋ ਨਾਉ ਤਿਰਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕਉ ਦੇਵੋ ਦਾਨ
ਕਰਨ ਕਰਾਵਣਾ ਹਰ ਸਵਾਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਾਤੇ ਜਾਨੋ ਆਪੇ ਆਪਣ ਸੰਘਿਆ ਪ੍ਰਵਰਾਤੇ ਤੁਮਰੀ ਉਸਤਾ ਤੁਮ ਤੇ ਹੋਏ ਨਾਨਕ ਆਪਣਾ ਜਾਣਸ ਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾ ਸਮਰਸ ਨਿਪਕਾਣੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘੱਟ ਵਸੇ ਹਰ ਨਾਮ ਸਲੋਕ ਨਿਰਗੁਣੀ ਆਰ ਏਆਨੇ ਆ ਸੋ ਪ੍ਰਭ ਸਦਾ ਸਮਾਨ ਜਿਨ ਕੀਆ ਤੇ ਚੀਤ ਰੱਖ ਨਾਨਕ ਨਿਭਹੀ ਨਾਲ ਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੋਹਲ ਤੇ ਕਵਨ ਦਿਸਟਾਨੀ ਜਿਨ ਤੂੰ ਸਾਹ ਸਵਾਰ ਸ਼ਿਗਾਰਿਆ ਗਰਭਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੁਧ ਬਿਰਧ ਪਿਆਉ ਪਰ ਸਖ ਸੈਨ ਮੁਖਿਅ ਪਿਓ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛ ਨ ਬੂਜੈ ਬਖਸ਼ ਲਿਓ ਤਾਂ ਨਾਨਕ ਸੀਜੈ ਜੇ ਪ੍ਰਸਾਦ ਧਾਰੀ ਉੱਪਰ ਸੁਖ ਵਸੈ ਸੁਤ ਭਰਾਤ ਮੀਤ ਬਣਤਾ ਸੰਘਸੈ ਜੇ ਪ੍ਰਸਾਦ ਪੀਵੈ ਸੀਤਲ ਜਾ ਸੁਖਦਾਈ ਪਵਨ ਭਾਵ ਕਿਆ ਮੂਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਘ ਸਾਥ ਵਸਾ ਦੀਨੇ ਹਸਤ ਭਾਵ ਕਰਨ ਨਿਤ ਰਸਨਾ ਤਿਸੇ ਤਿਆਗ ਵਰ ਸੰਘ ਰਚਨਾ ਐਸੇ ਦੁੱਖ ਮੁੜਿਆਂ ਦਵਿਆਪੇ ਨਾਨਕ ਕਾੜਿਓ ਪ੍ਰਵਿਆਪੇ ਆਦੰਤ ਚੋ ਰਾਖਣ ਹਾਰ ਤਿਸਿਓ ਪ੍ਰੀਤ ਨ ਕਰੇ ਗਵਾਰ ਜਾ ਕੀ ਸੇਵਾ ਨਵ ਨਿਤ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਸਦਾ ਜ਼ੂਰੇ ਤਾਕੋ ਵੰਦਾ ਜਾਨ ਦੂਰੇ ਜਾ ਕੀ ਟਹਿਲ ਪਾਵੈ ਦਰਗਾ ਮਾਨ ਤੇ ਸਹਿ ਵਿਸਾਰੈ ਮੁਕਦੇ ਜਾਨ ਸਦਾ ਸਦਾ ਏ ਪੂਰਨ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗਰਚੈ ਸਾਧ ਛੋਟ ਝੂਠ ਸੰਗ ਮਚੈ ਜੋ ਛੜਨਾ ਸੋ ਅਸਥਿਰ ਕਰਮਾਨ ਜੋ ਹੋਵਨ ਸੋ ਦੁਰ ਪ੍ਰਾਨ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਤੋਏ ਗਰ ਤਵ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਰ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਨ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਪੇਖ ਅੰਤਰ ਮਲਮਾਇਆ ਸ਼ਬ ਸ਼ਨਾਏ ਕਸ਼ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆ ਪਹਿਲੋ ਵਸਵਾਨ ਅੰਤਰ ਅਗਨ ਬਾਰ ਤਨ ਸਵਾਗਲ ਪਾਤਰ ਕੈਸੇ ਤਰੇ ਅਥਾ ਜਾ ਕੇ ਅੰਤਰ ਵਸੈ ਪ੍ਰਵੇ ਆਪ ਨਾਨਕ ਤੇ ਜਨ ਸਹਿ ਸਮਾ ਸੁਣੇ ਦਾ ਕੈਸੇ ਮਾਰਗ ਪਾਵੈ ਕਰ ਗਿਆ ਲਿਓ ਔਰ ਨਿਭਾਵੈ ਕਹਾਂ ਬਜ਼ਾਰ ਤਬੂਜੈ ਡੋਰਾ ਨਿਸਕਈ ਹੱਥੋ ਸਮਝੈ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਵੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਹਾਵੈ ਨਜੀਤ ਜੋ ਵੈਰਾਈ ਥਾਸਿਓ ਪ੍ਰੀਤ ਬਰੁਆ ਕੀ ਗ੍ਰਹਿ ਭੀਤਰ ਵਸੈ ਅਨੰਦ ਕੀਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾ ਲੋਭ ਤੁਰੋ ਯਾਹੂ ਜੁਗਤ ਵਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੂੰ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਾਸ ਤੋਂ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵਾਨ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਨਕ ਕਹੂੰ ਨਾ ਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੇ ਪਾਵੈ ਏਕ ਵਸਤ ਕਾਰਨ ਵਿਖੋੜ ਗਵਾਵੈ ਏਕ ਭੀ ਨਾ ਦੇ ਦਸ ਭੀ ਹਿਰਲੇ ਤੋ ਮੂੜਾ ਕੋਕਾ ਕਰੇ ਜਿਸ ਠਾਕਰ ਸਿਨਾ ਹੀ ਚਾਰਾ ਤਾਕੋ ਕੀ ਜੈ ਸਾਧ ਨਮਸਕਾਰਾ ਜਾ ਕੇ ਮਨ ਲਾਗਾ ਭਾ ਮੀਠਾ ਸਰਬ ਸੁਖ ਤਾਂ ਹੂੰ ਮਨ ਵੋਟਾ ਜੇ ਜਨੇ ਆਪਣਾ ਹੁਕਮ ਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਆਗਣ ਸਾਹੋ ਆਪਣੀ ਦੇਹ ਰਾਸ ਕਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਸ਼ ਬਾਹਰ ਸਾਹੁ ਲਿਆ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀ ਤਿਆ ਪੀਕ ਹੋਵੇ ਬਹੁਰਤ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਵਸਤੇ ਸਿਆ ਗਿਆ ਰਾਖਿਆ ਪ੍ਰਭ ਕੀ ਆ ਗਿਆ ਮਨ ਹੈ ਮਾਥੇ ਉਸ ਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਕੇ ਹੇਤ ਸਰ ਪਰੋ ਵਜਾਨਾ ਨੇਤ ਬਿਰਖ ਕੀ ਚਾਇਆ ਸਿਉ ਰੰਗ ਲਾਵੇ ਉਹ ਬਿਨ ਸਹਿ ਮਨ ਪਛਾਵੇ ਜੋ ਦੀਸੈ ਸੋ ਚਾਲਣ ਹਾਰ ਲਪਟਰ ਹੋ ਤਿਆਂ ਦੰਦਾਰ ਬਟਾਊ ਸਿਉ ਜੁਲਾ ਵੈ ਨੇ ਤਾ ਕੋ ਹੱਥ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਪੀ ਸੁਖਦਾਈ ਕਰ ਕਿਰਪਾ ਨਾਨਕ ਆਪਲੇ ਲਾਈ ਮਿਥਿਆ ਤਨ ਧਨ ਕੁਟੰਬ ਸਵਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਜ ਜੋਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸ ਵਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਧਰੋਹ ਮੋਹ ਅਪਮਾਨ ਮਿਥਿਆ ਆਪਸ ਉੱਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ
ਹਰ ਕੇ ਚਰਨ ਮਿਥਿਆ ਸ਼ਰਵਣ ਪਰ ਨਿੰਦਾ ਸੁਣੈ ਮਿਥਿਆ ਸਪਰਦਰਵ ਕਹਿ ਰਹਿ ਮਿਥਿਆ ਨੇਤਰ ਪੀਖਤ ਪਰ ਤੈਰੂ ਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋਤਾਵੈ ਮਿਥਿਆ ਮਨ ਪਰ ਲੋਭ ਲਪਾਵੈ ਮਿਥਿਆ ਤਨ ਨਹੀਂ ਪਰ ਉਪਕਾਰ ਹੈ ਮਿਥਿਆ ਬਾਸਲਿਤ ਬੇਕਾਰ ਬਿਨ ਬੂਝੇ ਮਿਥਿਆ ਸਭ ਪਏ ਸਫਲ ਦੇਹ ਨਾਨਕਾਰ ਹਰ ਨਾਮ ਲਏ ਬਿਰਥੀ ਸਾਗਤ ਕੀ ਆਰ ਜਾ ਸਚ ਬਿਨਾ ਕਿਆ ਹੋਵੇ ਸੋਚਾ ਬਿਰਥਾ ਨਾਮ ਬਿਨਾ ਤਨੇ ਅੰਧ ਮੋਕਿਆ ਵਤਾ ਕਿਆ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋ ਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘੱਟ ਵਸਿਓ ਹਰ ਨਾਉ ਨਾਨਕ ਤਾ ਕੈ ਬਲ ਬਲ ਜਾਓ ਰਹਿ ਤੇ ਅਵਰ ਕਛ ਅਵਰ ਕਮਾਵਤ ਮੁਕੁਨ ਨਹੀਂ ਪ੍ਰੋਹਿਤ ਮਾਨੀ ਪ੍ਰੀਤ ਮੁਖੋਂ ਗਣ ਲਾਵਤ ਜਾਣਨ ਹਾਰ ਪ੍ਰਭ ਪ੍ਰਵੀਨ ਬਾਹਰ ਭੀਖ ਨ ਕਾਹੂ ਪੀਨ ਅਵਰ ਉਪਦੇਸ ਹੈ ਆਪਣਾ ਕਰੇ ਆਵਤ ਜਾਵਤ ਜਨ ਮਹਿ ਮਰੈ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸਿੱਖ ਤਰੈ ਸੰਸਾਰ ਜੋ ਤੂੰ ਪਾਨੇ ਤਿਨ ਪ੍ਰਭ ਜਾਤਾ ਨਾਨਕ ਕਿਉਂ ਜਨ ਚਰਨ ਪਰਾਤਾ ਕਰੋ ਬੇਨਤੀ ਪਾਰਬੰਦ ਸਭ ਜਾਣੇ ਆਪਣਾ ਕੀ ਹੈ ਆਪੇ ਮਨ ਆਪੇ ਆਪ ਕਰ ਤਨਵੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਪ ਸਿਆਣ ਸਗਲ ਤੇ ਰਹਿਤ ਸਭ ਕੇ ਜਾਣੇ ਆਤਮ ਕੀਰਾ ਜਿਸ ਭਾਵੈ ਤਿਸ ਲੈ ਲੜਾਏ ਧਨ ਤਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਜਾਏ ਆਮੇਵ ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰਦੇਵ ਅਸਪਦੀ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਕਾਏ ਤਿਸ ਠਾਕੁਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪ੍ਰਮ ਗਤ ਪਾਵੈ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਹੀ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਅੱਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਗ ਤਿਉਰ ਲਪਾਵੈ ਜੇ ਪ੍ਰਸਾਦ ਸੁਖ ਸੇ ਸਵੀਜੈ ਮਨੇ ਅੱਠ ਪੈਰ ਤਾਕਾ ਜਸ ਗਵੀਜੈ ਜੇ ਪ੍ਰਸਾਦ ਤੋ ਸਭ ਕੋ ਮਾਨੈ ਮੁਕਤਾ ਕੋ ਜਸ ਰਸਨੁਕਾਨ ਜੇ ਪ੍ਰਸਾਦ ਤਿਉ ਰਹਿਤਾ ਧਰਮ ਮਨ ਸਦਾ ਤਿਆ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗਾਹ ਮਨ ਪਾਵੈ ਨਾਨਕ ਪਾ ਛੇਤੀ ਕਰ ਜਾਵੈ ਜੇ ਪ੍ਰਸਾਦ ਰੋਕਣ ਚੰਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤਿਰਾਉ ਲਰੈਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸ਼ਰਣੀ ਪਰ ਠਾਕੁਰ ਪ੍ਰਭ ਤਾਕੇ ਜੇ ਪ੍ਰਸਾਦ ਤੁਝ ਕੋ ਨ ਪਹੁੰਚੇ ਮਨ ਸਾਧ ਸਾਧ ਸਿਮਰਹੋ ਪ੍ਰਭ ਉੱਚੇ ਜੇ ਪ੍ਰਸਾਦ ਭਾਈ ਦੁਰਲਭ ਦੇ ਨਾਨਕ ਦਾ ਕੀ ਭਗਤ ਕਰੇ ਜੇ ਪ੍ਰਸਾਦ ਭੂਖਨ ਪੈਰੀ ਜੈ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵ ਹਸਤਾ ਸਵਾਰੀ ਮਨ ਤੇ ਭਾਵ ਕੋ ਕਪਨਾ ਵਿਸਾਰੀ ਜੇ ਪ੍ਰਸਾਦ ਭਾਗ ਮਿਲਕ ਤਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉੱਠਤ ਬੈਠ ਸਾ ਤਿਸੈ ਧਿਆਈ ਤਿਸੈ ਧਿਆਏ ਜੋ ਇੱਕ ਲੱਕੈ ਇਹਾਂ ਉਹਾਂ ਨਾਨਕ ਤੇ ਰੱਖੈ ਜੇ ਪ੍ਰਸਾਦ ਕਰੈ ਪੁਨ ਬਹੁਤ ਦਾਨ ਮਾਨੇ ਅੱਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਹਾਰੀ ਤਿਸ ਭਾਵ ਕੋ ਸਾਧ ਸਾਧ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਨੂਪ ਜੇ ਪ੍ਰਸਾਦ ਤੇ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦੇ ਨਾਥ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੈ ਕਰੁਣਾਥ ਜੇ ਪ੍ਰਸਾਦ ਪੇਖੈ ਬਿਸਮਾਦ ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਵਸਨਾ ਜੇ ਪ੍ਰਸਾਦ ਅਸ ਕਰ ਚੱਲਣਾ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪ੍ਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੇ ਭਾਵ ਕਮੋਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਦਾਖੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੇਰਾ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੈ ਸਾਥ ਰੇ ਮਨ ਮੇਰੇ ਤੂੰ ਤਾਂ ਸਿਰਾਚ ਜੇ ਪ੍ਰਸਾਦ ਸਾਹਿਬ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੁਣਾਓ ਆਪ ਗਵਾਏ ਸਵਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਨ ਪ੍ਰਭ ਤੇਰੀ ਮਾਇਆ ਆਪੋ ਕਛੁ ਨ ਕਿਨਹੁ ਲਾਇਆ ਜਿਤ ਜਿਤ ਲਾਵੋ ਤੇਤ ਲਗ ਹਰ ਨਾਥ ਨਾਨਕ ਕਿਨਕਿਆ ਕਛੁ ਨਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਧਨਾ ਕੀ ਆਚਰਜ ਕਥਾ ਅਸਪਦੀ ਸਾਧਕ ਸੰਗ ਮਕੂਜਲ ਹੋਤ ਸਾਧ ਸੰਗ ਮਲ ਸਗਲੀ ਕੋਤ ਸਾਧਕ ਸੰਗ ਮਟੈ ਅਪਮਾਨ ਸਾਧਕੈ ਸੰਗ ਪ੍ਰਗਟੈ ਸੁ ਗਿਆਨ ਸਾਧਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋ ਤਨਵੇਰਾ ਸਾਧਕੈ ਸੰਗ ਪਾਏ ਨਾਮ ਰਤਨ ਸਾਧਕ ਸੰਗ ਕੋ ਪਰ ਜਤਨ ਸਾਧ ਕੀ ਮਹਿਮਾ ਵਰਣੈ ਕੌਣ ਪਰਾਣੀ ਨਾਨਕ ਸਾਧ ਕੀ ਸੋਭਾ ਪ੍ਰਮਾਏ ਸਮਾਣੀ ਸਾਧ ਕੈ ਸੰਗ ਗੋਚਰ ਮਿਲੈ ਸਾਧ ਕੈ ਸੰਗ ਸਦਾ ਪ੍ਰਫੁੱਲੈ ਸਾਧ ਕੈ ਸੰਗ ਆਵੈ ਵਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਣ ਸਾਧ ਕੈ ਸੰਗ ਮਨੋਹਰ ਬੈਣ ਸਾਧ ਕੈ ਸੰਗ ਨਖਤ ਹੂੰ ਤਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸਭ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕੇ ਸਿਵ ਨੇ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾ ਹੀ ਕੁਮੰਦਾ
ਸਾਧ ਸੰਗਤਾਂ ਨੇ ਪਰਮਾਨੰਦਾ ਸਾਧਕ ਸੰਗ ਨਾਹੀ ਹੋ ਤਾਪ ਸਾਧਕ ਸੰਗਤ ਜੈ ਸਭ ਆਪ ਆਪੇ ਜਾਣ ਸਾਧ ਵਡਾਈ ਨਾਨਕ ਸਾਧ ਪ੍ਰਭ ਬਣਿਆਈ ਸਾਧਕ ਸੰਗ ਨ ਕਬੂ ਤਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਸਤੈ ਗੋਚਰ ਰਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਵਸੈ ਥਾਨੂ ਚੈ ਸਾਧੂ ਕੈ ਸੰਗ ਮਹਿਲ ਪੂਚੈ ਸਾਧਕ ਸੰਗ ਦੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਦਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੋ ਲਿਉਤਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋਤਨ ਪਾਵੈ ਜਿਸ ਥਾਨ ਤੇ ਸਭ ਕੋ ਪਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸਰਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕ ਸੰਗ ਕਲੋਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰੇ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰਣਾਓ ਸਾਧਕ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਕਟਕਾ ਡੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਠੈ ਸਵਰੋ ਨਾਨਕ ਸਾਧ ਪੇਟੇ ਸੰਜੋਗ ਸਾਧ ਕੀ ਮਹਿਮਾ ਬੇਦਨ ਜਾਣੈ ਜੇ ਤਾ ਸੁਣੈ ਤੇ ਤਾ ਵਖਿਆਨ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚੀ ਉੱਚੀ ਸਾਧ ਕੀ ਸੋਭਾ ਮੂਚੇ ਮੂਚੀ ਸਾਧ ਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪਾਪੇ ਦਿਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰਣ ਅਪੇਖਿਆ ਇੱਕ ਸਭਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਲੋਕ ਅਸਪਤੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੁਖ ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਧ ਰੰਗ ਕੋ ਤੁਲ ਲਗ ਤੁਲ ਪਵਨ ਬ੍ਰਹਮ ਗਿਆਨੀ ਕੈ ਧੀਰ ਜਿਖ ਜਿਉ ਵਸ ਦਾ ਕੋ ਖੋਦੈ ਕੋ ਚੰਦਰ ਲੇਪ ਬ੍ਰਹਮ ਗਿਆਨੀ ਕੈ ਇਹ ਗੁਨਾਓ ਨਾਨਕ ਜਿਉ ਪਾਵਕ ਕਾ ਸਹਿ ਸੁਪਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲ ਲਾਗੇ ਜਲਾ ਬ੍ਰਹਮ ਗਿਆਨੀ ਕੈ ਮਨ ਹੋਈ ਪ੍ਰਗਾ ਜੈਸੇ ਥਰ ਉੱਪਰ ਆਕਾਸ਼ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਮਾਨ ਬ੍ਰਹਮ ਗਿਆਨੀ ਉੱਚੇ ਉੱਚਾ ਮਨ ਆਪਣਾ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀਨਾ ਆ ਤਮਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਭਰਾਉਣਾ ਪਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਜਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਇੱਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨੀ ਭਾਰੇ ਉਪਕਾਰ ਮਾਹ ਬ੍ਰਹਮ ਗਿਆਨੀ ਕਾ ਨਾ ਹੀ ਧੰਦਾ ਬ੍ਰਹਮ ਗਿਆਨੀ ਲੈ ਤਾਹਤ ਬੰਦਾ ਬ੍ਰਹਮ ਗਿਆਨੀ ਕਾ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕੈ ਰੰਗ ਬ੍ਰਹਮ ਗਿਆਨੀ ਕਹਿ ਵਸੈ ਪ੍ਰਸੰਗ ਬ੍ਰਹਮ ਗਿਆਨੀ ਕਹਿ ਨਾਮ ਐਧਾਰਨ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ ਬ੍ਰਹਮ ਗਿਆਨੀ ਸਹਸਾ ਸ ਜਾਗਤ ਬ੍ਰਹਮ ਗਿਆਨੀ ਅੰਗ ਬੁੱਧ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗੀਤਾ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗੀਤਾ ਬ੍ਰਹਮ ਗਿਆਨੀ ਕਿਉਂ ਹੋਏ ਚਿੰਤ ਬ੍ਰਹਮ ਗਿਆਨੀ ਕਾ ਨਿਰਮਲਮੰਤ ਬ੍ਰਹਮ ਗਿਆਨੀ ਜਿਸ ਕਰ ਪ੍ਰਭਿਆ ਬ੍ਰਹਮ ਗਿਆਨੀ ਕਾ ਵਟ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਵਟ ਭਾਗੀ ਪਾਈਏ ਬ੍ਰਹਮ ਗਿਆਨੀ ਕੋ ਬਰ ਬਲ ਜਾਈਏ ਬ੍ਰਹਮ ਗਿਆਨੀ ਕੋ ਖੋ ਜੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਕਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਨ ਜਾਇਆ ਦਾਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਵਖਾਣੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸਿਸਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਖ ਜੁਗ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ਬ੍ਰਹਮ ਗਿਆਨੀ ਅਨਾਥ ਕਨਾਥ ਬ੍ਰਹਮ ਗਿਆਨੀ ਕਾ ਸਭ ਉਪਰਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਤਣੀ ਸਲੋਕ ਉਰ ਤਾਰੈ ਜੋ ਅੰਤਰ ਨਾਮ ਸਰਬ ਮੈਂ ਭੇਖੈ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰੈ ਨਾਨਕ ਇਉ ਅਪਰਸ ਸਗਲ ਨਿਸਤਾਰੈ ਅਸਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤ ਰੂਪ ਨਾ ਭੇਖੇ ਨੇਤਰ ਸਾਧ ਕੀ ਟੈਲ ਸੰਤ ਸੰਗੀਤ
ਕਰਨ ਹੈ ਸੁਣੈ ਕਾਉ ਕੇ ਨਿੰਦਾ ਸਭ ਤੇ ਜਾਣਾ ਆ ਫਸ ਕਉ ਮੰਦਾ ਜੇ ਪ੍ਰਸਾਦ ਵਿਖਿਆ ਪ੍ਰਹਾਰ ਹੈ ਮਨ ਕੀ ਵਾਸ ਨ ਮਨ ਤੇ ਟਰ ਹੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਧੇ ਕੋ ਅਪਰਸ ਵੈਸਨੋ ਸੋ ਜੇ ਸੀ ਉਹ ਪਰਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੇ ਕਰਮ ਤੇ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਪਾਛਾ ਕੇਵਲ ਭਗਤ ਕੀਰਤਨ ਸੰਗਰਾਚੈ ਮੰਤ ਨਿਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜ ਅਵਰੈ ਨਾਮ ਜਪਾਵੈ ਨਾਨਕ ਉਹ ਵੈਸਨੋ ਪਰੰਗ ਵਧ ਪਾਵੈ ਭਗਵਤੀ ਭਗਵੰਤ ਭਗਤ ਕਾਰੰਗ ਸਕਲ ਵਿਆਪੈ ਤਗਲ ਤਿਆਗੈ ਦੁਸ਼ਟ ਕਾ ਸੰਗ ਮੰਤੇ ਬਿਨਸੈ ਸਕਲਾ ਪਰਮ ਕਰ ਪੂਜੈ ਸਕਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਤ ਨਿਰਭੈ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੇ ਆਪਦੇ ਜਗ ਦੇਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੁਖਮ ਮੈਂ ਜਾਣੈ ਅਸਤੂਲ ਚਉ ਵਰਣੈ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕਹੋ ਸਦਾ ਆਦੇਸ਼ ਬੀਜ ਮੰਤਰ ਸਰਵ ਕੋ ਗਿਆਨ ਚੋ ਵਰਣਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਤਾਰੈ ਪਾਸ ਪ੍ਰੀਤ ਮੁਕਤ ਪਾਤਰ ਕੋ ਉਤਾਰੈ ਸਰਵ ਲੋਕ ਕਾਇ ਔਖਦ ਨਾਮ ਕਲਿਆਣ ਰੂਪ ਮੰਗਲ ਗੁਣਗਾਮ ਕਾਹੋ ਜੂਤ ਕਿਤੇ ਨਾ ਪਾਈਏ ਧਰਮ ਨਾਨਕ ਦਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕਿਆ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਣ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਅਜਾਨ ਸੋ ਦਾਸ ਦਰਗਾਹ ਪਰਵਾਨੇ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੂਤ ਨਾਨਕ ਰਾਮਦਾਸ ਪ੍ਰਾਪਤ ਕੀਆ ਗਿਆ ਆਤਮਿਤਾ ਵੈ ਜੀਵਨ ਮੁਖ ਸੋ ਕਹਾਵੈ ਤੈਸਾ ਹਰਖ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ ਤੈਸਾ ਸੁਵਰਣ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬੇਕਾਟੀ ਤੈਸਾ ਮਨ ਤੈਸਾ ਅਪਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾ ਏਸਾਈ ਜੁਗਤ ਨਾਨਕ ਕਿਉ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲ ਇਠਾਓ ਜੇ ਜਿਤ ਕਰ ਰੱਖਿਆ ਤੈਸਾ ਤੇ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਇਆ ਨ ਤਤ ਰੰਗ ਲਖੇ ਨ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਅਸਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਪਏ ਤੀਰਥਵਾਸੀ ਕਈ ਕੋਟ ਬਨ ਪਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਤਿਆਂਤਾਰੈ ਕਈ ਕੋਟ ਕਵ ਕਾਵ ਵਿਚਾਰੈ ਕਈ ਕੋਟ ਨਵਤਾ ਨਾਮ ਧਿਆਵੈ ਨਾਨਕ ਕਰਤੇ ਕੰਤ ਨ ਪਾਵੈ ਕਈ ਕੋਟ ਭੈ ਅਪਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੇਗਾ ਤਮ ਨਿਕੋਰ ਕਈ ਕੋਟ ਪਰ ਦਰਵ ਕੋਹਿਰੈ ਕਈ ਕੋਟ ਪਰ ਦੁਖ ਨਾ ਗਰਹੈ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪ੍ਰਦੇਸ਼ ਪਰਮਾਹੇ ਜੇ ਜਿਤ ਲਾਵੋ ਤੇ ਤਿਤ ਲਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਤਿੰਨ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਿਰ ਪਿਓ ਪਾਏ ਕਈ ਕੋਟ ਪਾਥਰ ਵਿਖ ਨਿਪਜਾਏ ਕਈ ਕੋਟ ਪੁਣ ਪਣੀ ਵੇ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛੱਤਰ ਸਗਲ ਸਮੱਗਰੀ ਆਪਣੇ ਸੁਤਾਰੇ ਨਾਨਕ ਜੇ ਜਿਤ ਪਾਵੈ ਤਿਸ ਤਿਸ ਨੇ ਸਤਾਰੇ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸਾਸਤ ਕਈ ਕੋਟ ਕੀਰਤ ਨਸਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਾ ਕੇ ਨਿਪਸਾਜ ਕਈ ਕੋਟ ਭੂਤ ਪ੍ਰੇਤ ਸੋ ਕਰ ਮਿਰਗਾਚ ਸਭ ਤੇ ਨੇਰਾ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਿਹਾ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬੋਝੋ ਨਹੀਂ ਫਿਰੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਕਾਲੈ ਤਗਵਾਏ ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਝ ਪ੍ਰਭ ਕਿਹਾ ਤੈ ਕਈ ਕੋਟ ਭਈ ਵੈਰਾਗੀ ਰਾਮ ਨਾਮ ਸੰਗ ਤੇ ਲਿਵ ਲਾਗੀ ਕਈ ਕੋਟ ਪਾਪ ਕੋ ਖੋਜਨ ਤੇ ਆਤਮ ਮੈਂ ਪਰਮ ਬਲਹਨ ਤੇ ਕਈ ਕੋਟ ਦਰਸ਼ਨ ਪਮਿਆਸ ਤਿਨ ਕੋ ਮਿਲਿਓ ਪ੍ਰਭ ਅਮਨਾਸ ਕਈ ਕੋਟ ਮੰਗੈ ਸਤਸੰਗ ਪਾਰ ਰੁਣ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿੰਨੋ ਵਿਸਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਅਹੰਕਾਰ ਕਈ ਕੋਟ ਕਿੰਨੇ ਬਹੁਪਾਂਤ ਪ੍ਰਾਪਤ ਹੋਏ ਪ੍ਰਮਾਏ ਸਮਾਥ ਤਕ ਅੰਤਰ ਜਾਨਕ ਹੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰਮ ਕੇ ਦਸ ਦਿਨ ਹੋ ਤਿਆਤਾ ਪ੍ਰਗਾਸ ਕਈ ਕੋਟ ਤਤ ਕੇ ਵੇਥੇ ਸਦਾ ਨਿਹਾਰਾ ਇੱਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭੇ ਸਤ ਸਦੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਹੋਏ ਪਰਮੇਸ਼ਵਰ।

ਸੋਇ ਅਸਪਦੀ ਕਰਨ ਕਰਾਵਣ ਕਰਨਾ ਯੋਗ ਜੋਤਿਸ ਭਾਵੈ ਸੋਈ ਹੋਗ ਖਿਨ ਮਹਿਤਾ ਪੌਦਾ ਪਨਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰਿਆ ਧਰ ਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੇਰਿਆ ਸਮਾਈ ਪ੍ਰਭ ਭਾਵੈ ਮਹਾਨੁਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਤਰ ਤਰਾਵੈ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ ਪ੍ਰਭ ਭਾਵੈ ਤਾਂ ਪਤ ਉਧਾਰੈ ਆਪ ਕਰੈ ਆਪਣ ਵਿਚਾਰੈ ਦੋਹਾਂ ਸਿਰਿਆ ਕਾ ਆਪ ਸਵਾਮੀ ਖੇਲੈ ਵਿਖਸੈ ਅੰਤਰ ਜਾਮੀ ਜੋ ਪਾਵੈ ਸੋ ਕਾਰ ਕਰਾਵੈ ਨਾਨਕ ਦਿਸਨੀ ਅਵਰਣ ਆਵੈ ਕਹੋ ਮਾਨੁਖ ਤੇ ਕਿਆ ਹੋਇਆ ਵੈ ਜੋਤਿਸ ਭਾਵੈ ਸੋਈ ਕਰਾਵੈ ਇਸਕੇ ਹੱਥ ਹੋਏ ਤਾਂ ਸਭ ਕਿਛ ਲੇ ਜੋਤਿਸ ਭਾਵੈ ਸੋਈ ਕਰੇ ਅਨਜਾਨ ਵਿਖਿਆ ਮੇਰਾ ਚੈ ਜੇ ਜਨ ਤੇ ਆਪਣੇ ਆਪ ਬਚੈ ਭਰਮੇ ਭੂਲਾ ਦੈ ਦਿਸਤਾਵੈ ਨਿਮਖ ਮਾਏ ਚਾਰ ਕੁੰਡ ਫਿਰ ਆਵੈ ਕਰ ਕਿਰਪਾ ਜੈਸੇ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦੇਸ ਕਛੂ ਨਾ ਆਵੈ ਤਿਸ ਤਤਕਾਲ ਦੈ ਜਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸ਼ ਤਾਂ ਕਰ ਲੇ ਖਾਨਾ ਗਣੈ ਜਗਦੀਸ਼ ਜੀ ਉਹ ਪਿੰਡ ਸਭ ਤਿਸ ਕੀ ਰਾਸ ਘਟ ਕਰ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣ ਤਿਆ ਬਣਾਈ ਨਾਨਕ ਜੀ ਵੈ ਦੇਖ ਬੜਾਈ ਇਸ ਕਾ ਬਲ ਨਾਹੀ ਇਸ ਹੱਥ ਕਰਨ ਕਰਾਵਣ ਸਰਵ ਕੁਨਾਥ ਆਗਿਆਕਾਰੀ ਵਪਰਾ ਜੀਓ ਜੋਤਿਸ ਭਾਵੈ ਸੋਈ ਪੁੰਦੀ ਹੋ ਕਭੂ ਊਚ ਨੀਚ ਮੈਂ ਵਸੈ ਕਭੂ ਸੋ ਘਰ ਰੰਗ ਹੱਸੈ ਕਭੂ ਨਿਨ ਚਿੰਦ ਵਿਵਹਾਰ ਕਭੂ ਊਬ ਆਕਾਸ ਪਿਆਲ ਕਭੂ ਬੇਤਾ ਬ੍ਰਹਮ ਵਿਚਾਰ ਨਾਨਕ ਮਿਲਾ ਬਣਹਾਰ ਕਭੂ ਨਿਰਤ ਕਰੈ ਬਪਾਂਤ ਕਭੂ ਸੋਏ ਰਹਿ ਦਿਨ ਰਾਤ ਕਭੂ ਮਹਾਂਕ੍ਰੋਧ ਵਿਕਰਾਲ ਕਭੂ ਸਰਵ ਕਿਉ ਤਰਵਾਲ ਕਭੂ ਹੋਏ ਵੈ ਵੱਡ ਰਾਜਾ ਕਭੂ ਭਿਖਾਰੀ ਨਿਜ ਕਾ ਸਾਜਾ ਕਭੂ ਆਪ ਕੀਰਤ ਮੈਂ ਆਵੈ ਕਭੂ ਭਰਾ ਭਰਾ ਕਹਾਵੈ ਜਿਉਂ ਪ੍ਰਭ ਰਾਖੈ ਦੇਵੀ ਰਹਿ ਗੁਰ ਪ੍ਰਸਾਦ ਨਾਨਕ ਸਚ ਕਹਿ ਕਭੂ ਹੋਏ ਪੰਡਿਤ ਕਰੇ ਵਖਿਆਨ ਕਭੂ ਮੋਹਨ ਤਾਰੀ ਲਾਵੈ ਧਿਆਨ ਕਭੂ ਤਟ ਤੀਰਥ ਇਸਨਾਨ ਕਭੂ ਸਿੱਧ ਸਾਧਕ ਮੁਗਿਆਨ ਕਭੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਪਰਮੈ ਪਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭਾਵੈ ਤਿਵੇ ਨਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਵਣ ਕੋਏ ਕਭੂ ਸਾਧ ਸੰਗਤੀ ਪਾਵੈ ਸਸਥਾਨ ਤੇ ਪਵਣ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਸਸਥਾਨ ਕਨਈ ਵਿਨਾਸ਼ ਮਨ ਧਨ ਨਾਮ ਰਤੀ ਕਰੰਗ ਸਦਾ ਵਸੈ ਪਰਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਕਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤਿ ਕੁਰਬਾਨ ਸਲੋਕ।

ਅਸਪਦੀ ਸੰਤ ਕਾ ਦੁੱਖ ਨਿਆਰ ਜਾ ਘਟੈ ਸੰਤ ਕਾ ਦੁੱਖ ਜਮਤੇ ਨਹੀਂ ਛੁੱਟੈ ਸੰਤ ਕਾ ਦੁੱਖ ਸੁਖ ਸਭ ਜਾਏ ਸੰਤ ਕਾ ਦੁੱਖ ਨਰਕ ਮੈਂ ਪਾਏ ਸੰਤ ਕਾ ਦੁੱਖ ਮਤ ਹੋਏ ਮਲੀਨ ਸੰਤ ਕਾ ਦੁੱਖ ਸੋਭਾ ਤਿਹੀਨ ਸੰਤ ਕੇ ਹੱਥੇ ਕੋ ਰੱਖੈ ਨ ਖੋਏ ਸੰਤ ਕਾ ਦੁੱਖ ਦਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀਤਰ ਹੈ ਸੰਤ ਕੇ ਦੁੱਖਨ ਤੇ ਮੁੱਖ ਪਵੈ ਸੰਤਨ ਕਹਿ ਦੁੱਖਨ ਕਾਗ ਜੁ ਲਵੈ ਸੰਤਨ ਕਹਿ ਦੁੱਖਨ ਸਰਬ ਜੁਨ ਪਾਏ ਸੰਤ ਕਹਿ ਦੁੱਖਨ ਤ੍ਰਿਕ ਜੁਨ ਕਿਰਮਾਏ ਸੰਤ ਕਹਿ ਦੁੱਖਨ ਤ੍ਰਿਸ਼ਨਾ ਮੈਂ ਚਲੈ ਸੰਤ ਕਹਿ ਦੁੱਖਨ ਸਭ ਕੁਸ਼ਲੈ ਸੰਤ ਕਹਿ ਦੁੱਖਨ ਤੇ ਸਭ ਜਾਏ ਸੰਤ ਕਹਿ ਦੁੱਖਨ ਨੀਚ ਨਚਾਏ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੇ ਤਾਂ ਹੋਏ ਭੀ ਗਤ ਪਾਹੇ ਸੰਤ ਕਾ ਨਿੰਦਕ ਮਾਤ ਆਈ ਸੰਤ ਕਾ ਨਿੰਦਕ ਟਿਕ ਨਾ ਪਾਈ ਸੰਤ ਕਾ ਨਿੰਦਕ ਮਾਥਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤਿਹੀਣ ਸੰਤ ਕਾ ਨਿੰਜਕ ਦੁਖੀਆ ਹਰ ਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਸੰਤ ਕੇ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਥ ਸੰਤ ਕੇ ਦੁਖੀ ਕੋ ਡਨ ਲੱਗੇ ਸੰਤ ਕੇ ਦੁਖੀ ਕੋ ਸਭ ਜਾਗੇ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਮੈਂਬਰ ਹੈ ਸੰਤ ਕੇ ਦੁੱਖ ਨਾ ਸੁਖ ਤੇ ਡਰੈ ਸੰਤ ਕੇ ਦੁਖੀ ਕੋ ਨਾਹੀਂ ਠਾਓ ਨਾਨਕ ਸੰਤ ਪਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦਬੀ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਫਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ ਸਾਹਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ਼ਨਾ ਆਪਣ ਬੀ ਜਾਪੇ ਹੀ ਖਾਹੇ ਸੰਤ ਕੇ ਦੁਖੀ ਕੋ ਨ ਰੱਖਣ ਨਾਨਕ ਸੰਤ ਪਾਵੇ ਥਲੇ ਉਬਾਰ ਸੰਤ ਕਾ ਦੁਖੀ ਇਉਂ ਬਿਲਾਏ ਜਿਉਂ ਜਲ ਵਿਹੂਨ ਮੱਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜਿਉਂ ਪਾਵਕ ਇੰਦਨੀ ਤ੍ਰਾਪੈ ਸੰਤ ਕਾ ਦੁਖੀ ਛੁਟਿਆ ਕੇਲਾ ਜਿਉਂ ਬੂਆਰ ਤਿਲਕੀ ਤਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਥਰਿਆ ਸੰਤ ਕਾ ਦੁਖੀ ਸਦਮਿਤਿਆ ਕਹਿਤ ਕਿਰਤ ਨਿੰਦਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲਸ ਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੈ ਨਾ ਜੀ ਵਾਈਏ ਸੰਤ ਕੇ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖੀ ਉੜ ਚਲਾ ਨਿਰਾਸਾ ਸੰਤ ਕਾ ਦੁੱਖ ਨਾ ਤਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕੀਰਤਨ ਮੇਟਾ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘੱਟ ਤਿਸ ਕੇ ਉਹ ਕਰਨ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਓ ਸਾਸ ਗ੍ਰਾਸ ਸਭ ਕੁਝ ਵਰਤਾ ਤਿਸ ਕਾ ਕੀ ਆ ਜੈਸਾ ਕਰੇ ਤੈਸਾ ਕੋਥੀ ਆ ਆਪਣਾ ਕੀ ਲਾਭ ਕਰਨੇ ਹਰ ਦੂਸਰ ਕੌਣ ਕਹਿ ਵਿਚਾਰ ਜਿਸ ਨੂੰ ਕਿਰਪਾ ਕਰੇ ਤੈਸੇ ਆਪਣ ਨਾਮ ਦੇ ਵਡ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰ ਜਨੋ ਸਿਮਰੋ ਹਰ ਹਰ ਰਾਏ ਏ ਕਹਾ ਸਾਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਇ ਪਦੀ ਮਾਨੋ ਕੀਟੀ ਬਿਰਥੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ ਜਿਸ ਕਹਿ ਦੀਏ ਰਹੇ ਅਕਾਹੇ ਬਹੁਣ ਤ੍ਰਿਸ਼ਨਾ ਲਾਗੈ ਆਏ ਮਾਰਾ ਰਾਖੈ ਇੱਕੋ ਆਪ ਮਾਨੋ ਕੇ ਕ੍ਰਿਸ਼ਨਾ ਹੀ ਹੱਥ ਤਿਸ ਕਾ ਹੁਕਮ ਬਹੁਤ ਸੁਖ ਹੋਏ ਤਿਸ ਕਾ ਨਾਮ ਰਖੰਡ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੈ ਕੋਏ ਉਸਤਤ ਮਨ ਮੈਂ ਕਰਨ ਹੰਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸਵੇਰ ਲਾ ਕਰ ਲੈ ਜੀਓ ਨੈਣੋ ਭੇਕ ਠਾਕੁਰ ਕਾ ਰੰਗ ਸਤ ਸੰਗ ਬਿੰਦ ਸਹਿ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੈ ਭਾਵ ਜਪੀ ਅਰਬਿੰਦ ਕਰ ਹਰ ਕਰਮ ਸਰਵਣ ਕਥਾ ਹਰ ਦਰਗਾਹ ਨਾਨਕ ਉਜਲ ਮੱਥਾ ਬੜ ਭਾਗੀ ਤੇ ਜਨ ਜਗਮਾਏ ਸਦਾ ਤਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਣੀ ਸੰਸਾਰ ਮੰਥਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਇੱਕ ਇੱਕ ਪਛਾਣੈ ਤੁਤ ਕੀ ਸੋਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨੈ ਨਾਨਕ ਤਿੰਨੈ ਨਿਰੰਜਨ ਜਾਣੇ ਹਾਂ ਗੁਰ ਪ੍ਰਸ਼ਾਦ ਆਪਣ ਆਪ ਸੁਝੈ ਤੇ ਇਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਰੋਗ ਤੇ ਹਰ ਜਨ ਰਹਿਤ ਹਨ ਦਿਨ ਕੀਰਤਨ ਕੇਲ ਵਖਿਆਨ ਗਏ ਸਮੈ ਸੋਈ ਨਿਰਵਾਣ ਏਕੋ ਪ੍ਰਜੇ ਜਨ ਕੀ ਆਸਾ ਦਿਸ ਕੀ ਘਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਦਿਸਣ ਲੱਗੈ ਦੁੱਖ ਜਿਸ ਕੋ ਅਰਪ ਮਨ ਚਿਤਾਵੈ ਸੰਸਾਰਾਂ ਨਹੀਂ ਡੁਲਾਵੈ ਜਿਸ ਭਰਾਵ ਆਪਣਾ ਕਿਰਪਾ ਕਰੇ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧ ਸੋਧ ਸੋਧ ਸੀਜਿਆ ਗੁਰ ਪ੍ਰਸ਼ਾਦਾ ਸਭ ਬੁਝਿਆ ਜਬ ਦੇਖੂੰ ਤਬ ਸਭ ਕਿਛੁ ਮੂਲ ਨਾਨਕ ਸੋ ਸੁਖਮ ਸੁਹੇ ਸਤੁਲ ਨਹਿ ਕਿ ਜਨਮ ਹੈ ਨਹਿ ਕਿਛੁ ਮਰੈ ਆਪਣ ਚਲਿ ਤਿਆ ਪੀ ਕਰੈ ਆਵਣ ਜਾਵਣ ਦ੍ਰਿਸ਼ਟਾਂ ਦੇ ਸਾਗਿਆ ਘਾਰੀ ਸਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਥਾ ਪੁਤਾਪ ਆਪਣਾ ਸੀ ਨਾ ਹੀ ਕਿਛੁ ਕੰਡ ਧਾਰਨ ਧਾਰਿਓ ਬ੍ਰਹਮੰਡ ਵਾਲਾ ਖਭੇ ਪੁਰਖ ਪ੍ਰਤਾਪ ਆਪ ਜਪਾਇ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋ ਪਵਨ ਸਗਲ ਸੰਸਾਰ ਦ੍ਰਿਥਨ ਮੰਦ ਪਾਰ ਆਪ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁੱਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪਏ ਨਿਹਾਲ ਹੁਣ ਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੈ ਵੜ ਪਾਗੇ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਉਤਮ ਕਰਮਨ ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੈ ਸੰਗ ਸਹਿਸ ਪਏ ਹੋਵੇ ਸੋ ਹੋਏ ਕਰਨੇ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦਿਸਟਾਨਾ ਜਿਸ ਤੇ ਉਪਜੇ ਤੇ ਸਮਾਏ ਸਮਾਏ ਉਹ ਸੁੱਖ ਨਿਧਾਨ ਉਹਨੂੰ ਬਣਾਇਆ ਏ
ਆਪਸ ਕੋ ਆਪਦੀ ਨੁਮਾਨਾ ਪ੍ਰਭ ਨਾਨਕ ਜਨ ਨਾਨਕ ਪ੍ਰਭ।

ਨਾਨਕ ਕਥੇ ਸਵਰਿਆ ਰਸਪਦੀ ਟੂਟੀ ਗਾਂਢਣ ਹਰ ਗੋਪਾਲ ਸਰਬ ਜਿਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤੇ ਸੇ ਬਿਰਥਾ ਕੋਈ ਨਾਹੀਂ ਹਰੇ ਮਨ ਮੇਰੇ ਸਦਾ ਹਰ ਜਾਵੇ ਆਪਣਾ ਸੀ ਪ੍ਰਭਿਆ ਪੇ ਆਪ ਆਪਣ ਕੀ ਆਕਸ਼ਨ ਹੋਏ ਜੇ ਸੋ ਪ੍ਰਾਣੀ ਲੋਚਾ ਕੋਈ ਤਿਸ ਬਿਨ ਨਾਹੀਂ ਤੇਰਾ ਕਿਸ ਕਾਮ ਗਤ ਨਾ ਜਾਪੇ ਕਰਨਾਮ ਰੂਬੰਤ ਹੋਏ ਨਾ ਹੀ ਮੋਹ ਪ੍ਰਭ ਕੀ ਜੋ ਸਕਲ ਕੜ ਸੋ ਹੈ ਧਨਵੰਤਾ ਹੋਏ ਕਿਆ ਕੁਗਰ ਵਜਾ ਸੋ ਕੇ ਤਿਸ ਕਾ ਦੀ ਅਦਰ ਵੈ ਅਤ ਸੂਰਾ ਜੇ ਕਹੂ ਕਹਾਵੇ ਪ੍ਰਭ ਕੀ ਕਲਾ ਬਿਨਾ ਕਿਆ ਤਹਾਵੇ ਜੇ ਕੋ ਹੋਏ ਬਹਿ ਦਾਤਾਰ ਤੇ ਦੇਨ ਹਰ ਜਾਣਾ ਗਵਾਰ ਤਿਸ ਗੁਰ ਪ੍ਰਸ਼ਾਦ ਟੁੱਟੇ ਹਰ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋ ਥਾ ਮੈਂ ਤਮਣ ਤਿਉ ਗੁਰ ਪ੍ਰਸ਼ਾਦ ਗੁਰ ਕਾ ਸ਼ਬਦ ਮਨੇ ਅਸਥਮਣ ਜਿਉ ਪਾਖਾਣ ਨਾਮ ਚਰਤਰੈ ਪ੍ਰਾਣੀ ਗੁਰਚਰਨ ਲਗਤ ਨਿਸਤਰਾ ਜਿਉ ਅੰਧਕਾਰ ਦੀਪਕ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ ਵਿਕਾਸ ਜਿਉ ਮਹਾਂ ਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਅਰਲੋਚਾ ਪੂਰ ਮਨ ਮੂਰਖ ਕਾਹੇ ਬਿਲਾਈਐ ਪੂਰਵ ਲਿਖੇ ਕਾ ਲਿਖਿਆ ਪਾਈਐ ਦੁਖ ਸੁਪਰਾ ਦੇਵਨਹਾਰ ਵਰਤਿਆ ਤੂੰ ਤਿਸੈ ਚਤਾਰ ਜੋ ਕੁਛ ਕਰੈ ਸੋਈ ਸੁਖ ਮਾਨ ਪੂਲਾ ਕਾਹੇ ਫਿਰਿਆ ਜਾਣ ਕੌਣ ਵਸਥਾਈ ਤੇਰੇ ਸੰਗ ਲਪਟੇ ਰਸ ਲੋਭੀ ਪਤੰਗ ਰਾਮ ਨਾਮ ਜਾ ਫਿਰਦੇ ਮਾਏ ਨਾਨਕ ਪਤ ਛੇਤੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਂ ਜਬ ਮਨ ਲਿਓ ਮਨਮੋਲ ਰਾਮ ਨਾਮ ਹਿਰਦੇ ਮੈਂ ਤੋ ਲਾਦ ਕੇ ਸੰਤਾਂ ਸੰਚਾਲ ਵਰਤਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਈ ਮਗੋ ਜਲ ਦਰਗਾਹ ਸੋਏ ਵਪਾਰ ਵਿਰਲਾ ਵਪਾਰ ਹੈ ਨਾਨਕ ਤਾਕ ਹੈ ਸਦ ਬਲਿਹਾਰ ਹੈ ਚਰਨ ਸਾਧਕੇ ਤੋਏ ਤੋਏ ਪੀਵਰ ਪ੍ਰਸਾਦ ਕੋ ਆਪਣਾ ਜੀ ਸਾਧਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਵਿਘਨ ਤੇ ਸਾਧੂ ਰਾਖੈ ਗੁਣ ਗਾਏ ਅੰਮ੍ਰਿਤ ਰਚਾਕੈ ਓਟ ਗਈ ਸੰਤਾਂ ਦਰਿਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕੋ ਜੀਵਾਨ ਹਰ ਭੁੱਖੇ ਕੋ ਦੇਵਤੇ ਦਾਰ ਸਰਵਧਨ ਜਾ ਕੇ ਦਿਸੀ ਮਾਹੇ ਪੂਰਵ ਲਿਖ ਕਰ ਲੈਣਾ ਪਾਏ ਸਭ ਕਿਸ ਤਿਸਕਾ ਉਹ ਕਰਨ ਜੋਗ ਤਿਸ ਬਿਨ ਦੂਸਰੇ ਹੋਆ ਨਾ ਹੋਗ ਜਪ ਜਨ ਸਦਾ ਸਦਾ ਦੇ ਰਹਿਣੀ ਸਭ ਤੇ ਉੱਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਏ ਨਾਨਕ ਸੁਭ ਜਨ ਨਿਰਮਲ ਥੀਏ ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਜਨਿਆ ਵਹਿਰ ਪ੍ਰਵਚੀਤ ਭਗਤ ਭਗਤ ਸੁਣੀਏ ਤੇ ਲੋਹੇ ਜਾ ਕੇ ਹਿਰਦੇ ਕੋਏ ਸੱਚ ਕਰਨੀ ਸਤਾ ਕੀ ਰਹਿ ਸੱਚ ਹਿਰਦੇ ਸੱਚ ਸਤਮੁ ਕਹਿਤ ਸੱਚੀ ਦੇ ਸੱਚ ਆਇਆ ਕਰ ਸੱਚ ਵਰਤੈ ਸੱਚਾ ਪ੍ਰਸਾਰ ਭਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਸ਼ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸਪਦੀ ਆਪਣਾ ਸੀ ਪ੍ਰਭ ਮਨ ਮੈਂ ਰਾਖ ਮਾਨੋ ਕੀ ਤੂ ਪੀ ਤਿਆਗ ਤਿਸ ਤੇ ਪਰ ਨਾ ਹੀ ਕਿਸ਼ ਕੋਏ ਸਰਵ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਧੰਨ ਦਿਆਲ ਬਖਸੰਦ ਸਤਿ ਤੇਰੇ ਕੀ ਚਰਣੀ ਪਾਉ ਨਾਨਕ ਹੈ ਮਨ ਇਹ ਅਨਰਾਉ ਮਨ ਸਭ ਗੁਣ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਹੋਰ ਤਿਸਕਾ ਮੰਤਰ ਨ ਜਾਨ ਹੋਰ ਆਨੰਦ ਰੂਪ ਮੰਗਲ ਸਾਜਾ ਕਹਿ ਸਰਬ ਥੋਕ ਸੁਣੀਆ ਕਰਦਾ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਿਸਤ ਮੈਂ ਭੋਗੀ ਧਿਆਈ ਚਾਹੇ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖ ਆਖਿ ਨੇ ਅੰਤ ਨ ਪਾਇਆ ਜਾ ਕੇ ਲੀਲਾ ਕੀ ਮਿਤਨਾ ਹੈ ਸਗਲ ਦੇਵਾਰੇ ਅਵਗਾਏ ਪਿਤਾ ਕਾ ਜਨਮ ਜਾਨਾ ਪੂਤ ਸਗਲ ਪਰੋਈ ਆਪਣੇ ਸੋ ਸੋ ਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਤਿਆ ਵੈਸੇ ਤੇ ਗੁਣ ਮੈਂ ਚਾਕੋ ਪਰਮਾਏ ਜਨਮ ਮਰੇ ਫਿਰਿਆ ਵੈ ਜਾਈ ਜਨ ਊਚ ਨੀਚ ਤਿਸ ਕੇ ਅਸਥਾਨ ਜੈ ਸਜਨਾ ਵੈ ਤੇ ਸਨਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਰਹਿ ਕਰੰਗ ਨਾਨਾ ਬਿਦਕਿਨੋ ਬਿਸਤਾਰ ਪਾਵ ਆਪਣਾ ਸੀ ਇਕੰਕਾਰ ਨਾਨਾ ਚਲਤ ਕਰੇ ਖਿਰਮਾਏ ਪੂਰੇ ਅਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਦਿਸ ਕੇ ਸਭ ਦਿਸ ਕੇ ਠਾਓ ਜਪ ਜਪ ਜੀਵੈ ਨਨ ਕਰਨ ਆਓ ਨਾਮ ਕਿਤਾਰੇ ਸਗਲ ਜੰਦ ਨਾਮ ਕਿਤਾਰੇ ਖੰਡ ਬ੍ਰਹਮੰਡ ਨਾਮ ਕਿਤਾਰੇ ਸਿਮਰਤ ਵੇਦ ਪੁਰਾਣ ਨਾਮ ਕਿਤਾਰੇ ਸੁਣਨ ਗਿਆਨ ਧਿਆਨ ਨਾਮ ਕੇ ਤਾਰੇ ਆਕਾਸ਼ ਪਤਾਲ ਨਾਮ ਕੇ ਤਾਰੇ ਸਗਲ ਕਾਰ ਨਾਮ ਕੇ ਤਾਰੇ ਪੁਰੀ ਸਭ ਭਵਨ ਨਾਮ ਕੇ ਸੰਗ ਉਧਰੇ ਸੁਨ ਸ੍ਰਵਣ ਕਰ ਕਿਰਪਾ ਜਿਸੇ ਆਪਣਾ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਸਾ ਜਾ ਕੀ ਬਾਣੀ ਸਤ ਪੁਰਖ ਸਾ ਮਾਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸ ਬਜਾਏ ਤੇ ਸਤ ਸਪਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਵਚਨ ਸਾਧੂ ਉਪਦੇਸ਼ ਸਤ ਜਨ ਜਾ ਕਰਦਾ ਪ੍ਰਵੇਸ਼ ਸਤ ਨਿਰਤ ਪੂਜਾ ਜੇ ਕੋਈ ਨਾਮ ਚ ਪਤਾ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰ ਸੋ ਕਰਨੇ ਹਾਰ ਅਵਣ ਅਭੋ ਜੈ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀ ਆ ਨਾਨਕ ਜੋਤਿਸ ਭਾਵੈ ਸੋ ਵਰਤੀ ਆ ਬਿਸਮਨ ਬਿਸਮ ਪਏ ਬਿਸਮਾ ਜਿਨ ਬੂਝਿਆ ਤੇ ਸਹਿ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੋ ਕਾਟਣ ਹਾਰ ਜਾ ਕੈ ਸੰਗਤ ਰਹਿ ਸੰਸਾਰ
ਜਨਕਾ ਸੇਵਕ ਸੋਭੜ ਪਾਗੀ ਜਨਕਾ ਸਿੰਘ ਇੱਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸ਼ਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪਿਹ ਸੱਚ ਨਾਨਕ ਹੋਸੀ ਪਿਹ ਸੱਚ ਅਸਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸੰਤਾ ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਦਾ ਜਨਮਾਨਿਆ ਕਰਨ ਕਰਾਵਣ ਤਿਰ ਮੂਲ ਪਛਾਣਿਆ ਜਾ ਕਰ ਦੇ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪਹਿ ਤੇ ਨਿਰਭ ਹੋਏ ਵਸਾਨਾ ਜਿਸ ਤੇ ਉਪਜਿਆ ਤਿਸ ਮਾਏ ਸਮਾਨਾ ਵਸਤ ਮਾਏ ਲੈ ਵਸਤ ਕਢਾਹੀ ਤਾਂ ਕੋ ਪਿੰਨ ਨਾ ਕਹਿਣਾ ਜਾਈ ਬੁਝੇ ਬੁਝ ਨਾਰ ਵਿਵੇਕ ਨਾਰਾਇਣ ਮਿਲੇ ਨਾਨਕ ਇੱਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀ ਠਾਕੁਰ ਕੇ ਸੇਵਕ ਹੀ ਨਿਰਮਰੀਤ ਠਾਕੁਰ ਕੋ ਸੇਵਕ ਜਨ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਪਾਲਣ ਹਾਰਾ ਸੇਵਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾ ਸਾ ਸਸਮਾਰੈ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕੀ ਆਪਤ ਰਾਖੈ ਤਾਂ ਕਿ ਗਤ ਮਿਤ ਕੋਈ ਨਾ ਰਾਖੈ ਪ੍ਰਭ ਕਾ ਸੇਵਕ ਕੋ ਨਾ ਪੁੱਛੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੋਟ ਰਾਖੈ ਜਿਸ ਕਾ ਸਾਸ ਨਾ ਕੱਢ ਤਿਆਪ ਤਾਂ ਕੋ ਰੱਖ ਦਿੱਖ ਰਾਤ ਮਨ ਜਤਨ ਕਰਤ ਪੋ ਭਾਂਤ ਤਿਸ ਕੇ ਕਰਤ ਮਿਰਥ ਜਾਤ ਮਾਰਨ ਰਾਖੈ ਵਰਣ ਕੋਈ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰਾਰੇ ਪ੍ਰਾਣੀ ਜਪ ਨਾਨਕ ਪ੍ਰਭ ਹਲਕ ਵਿਡਾਣੀ ਬਾਰੰ ਬਾਰ ਬਾਰ ਪਵ ਜਪੀਏ ਪੀ ਅੰਮ੍ਰਿਤ ਮੰਤਾਂ ਤ੍ਰਪੀਏ ਨਾਮ ਰਤਨਜਨ ਗੁਰੂ ਪਾਇਆ ਤਿਸ ਕੁ ਸ਼ਬਨਾਇ ਦਿਸਟਾਇਆ ਨਾਮ ਧਨ ਨਮ ਰੂਪ ਰੰਗ ਨਾਮ ਸੁਖਰ ਨਾਮ ਕਸੰਗ ਨਾਮ ਰਾਜ ਜਨ ਤਿਪਤਾਨੇ ਮੰਤਰ ਨਾਮੈ ਨਾਮ ਸਮਾਨੇ ਉੱਠਦ ਬੈਠ ਸੋਤ ਨਾਮ ਕਹੋ ਨਾਨਕ ਜਨ ਕੈ ਸਤਕਾਮ ਬੋਲੋ ਜਾ ਜੀਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੈ ਭਗਤ ਆਤਮ ਕੈ ਚਾਹੇ ਪ੍ਰਭ ਆਪਣੇ ਸੁਰੈ ਸਮਾਏ ਜੋ ਹੋਆ ਹੋ ਸੋ ਜਾਣੈ ਪ੍ਰਭ ਆਪਣੇ ਕਹੋ ਕੋ ਪਛਾਣੈ ਤਿਸ ਕੀ ਮਹਿਮਾ ਕੌਣ ਵਖਾਨੋ ਤਿਸ ਕਾ ਗੁਣ ਕਹਿ ਕ ਨਾ ਜਾਣੋ ਆਠ ਪੈ ਭਾਵ ਵਸੈ ਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨੇ ਆਪਣਾ ਤਿਨ ਜਾਂਦੇ ਜਿਨ ਜਨੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੇ ਦਰਸਾ ਪਾਪ ਮਿਟਾਵੈ ਅਵਰ ਸਿਆਣਪ ਸਗਲੀ ਛੱਡਦੇ ਜਨ ਕੀ ਤੂੰ ਸੇਵਾ ਲਾਗ ਆਵਣ ਜਾਣਾ ਹੋਵੀ ਤੇਰਾ ਨਾਨਕ ਤੇ ਜਨ ਕੇ ਪੂਜੋ ਸਤ ਪੈਰਾ ਸਲੋਕ ਸਤ ਪੁਰਖ ਜਨ ਜਾਣੇ ਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖੀ ਉਧਰ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸੇਖੀ ਕਰਿਆ ਪ੍ਰਪਾਲ ਸੇਵਕ ਗੁਰ ਸਦਾ ਦਿਆਲ ਸੇਖੀ ਗੁਰ ਦੁਰਮਤ ਮਲਹੇਰੈ ਗੁਰ ਬਚਨੀ ਹਰ ਨਾਮ ਉੱਚਰੈ ਸਤਿਗੁਰ ਸੇਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸੇਖੋ ਨਾਮ ਧੰਨ ਦੇ ਗੁਰ ਕਾ ਸਿੱਖ ਉੜਪਾਗੀ ਹੇ ਸਤਿਗੁਰ ਸੇਖ ਕਾਲਤ ਪਲ ਸਵਾਰੈ ਨਾਨਕ ਸਤਿਗੁਰ ਸੇਖੋ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਤੁਰੈ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛੁ ਨ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਹੋਤ ਪ੍ਰਭ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮੱਤ ਲੇ ਬੀਸ ਬੀਸਵੇਂ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਾ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰਨ ਆਓ ਅਨਕ ਵਾਰ ਗੁਰ ਕੋ ਬਲ ਜਾਓ ਸਰਵਨਦਾਨ ਜੀ ਕਾ ਦਾਤਾਰ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕ ਹੈ ਆਪਣਾ ਹੀ ਕਛ ਪਰਮ ਸਹਿ ਸਿਆਣ ਪਲਿਆ ਨ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਗਤ ਪੁਨੀਤ ਪਰ ਸਚਰਨ ਗਤ ਨਿਰਮਲੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਾਵੇ ਸੁਨ ਕਰ ਬਚਨ ਕਰਣਿਆ ਕਹਾਨੇ ਮਨ ਸੰਤੋਖ ਆਤਮ ਪਤਿਆਂ ਨੇ ਗੁਰਪੂਰਾ ਗੁਰ ਆਖੇ ਜਾ ਕਾ ਮੰਤਰ ਅਮਰ ਦਿਸ ਪੇਖਿਆ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੈ ਤਸਲੇ ਮਿਲਾਏ ਜੇਵਾ ਏਕੋ ਸਤ ਅਨੇਕ ਸਤਿਪੁਰਖ ਪੂਰਨ ਭਵੇ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮੇ ਗੋਚਰ ਪਰ ਨਿਰਵਾਣੀ ਨਿਰਾਹਾਰ ਨਿਰਵੈਰ ਸੁਦਾਈ ਤਾਂ ਕੀ ਕੀਮਤ ਕਿਨੇ ਨ ਪਾਈ ਅਨਕ ਭਗਤ ਬੰਧਨ ਨਿਤ ਕਰਹੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਆਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹ ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਪੀ ਅੰਮ੍ਰਿਤ ਸੋਏ ਉਸ ਪੁਰਖ ਨਾ ਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੈ ਸੱਚ ਉਹਦੇ ਸੇਵਕ ਉਹਦੇ ਬਹੁ ਮਾਇਆ ਕੇ ਸੰਗਰਾਂ ਲੇਪ ਮਨ ਮੇਰਾ ਕਹਿ ਰੇ ਕਾਂਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮੋਹ ਦੁੱਖ ਤੈ ਤੇਨਾ ਸੇ ਤਪਤ ਮੈਂ ਠੰਡ ਵਰਤਾਈ ਆਨੰਦ ਪਿਆ ਦੁੱਖ ਨਾਠੇ ਪਾਏ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੌਣੇ ਉਪਦੇਸੇ ਭਉ ਛੂਕਾ ਨਿਰਭਉ ਵਸੈ ਸਗਲ ਵਿਆਹ ਮਨ ਤੇ ਖੈ ਨਸੈ
ਜਿਸ ਖਾਸਾ ਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਣ ਸੁਣ ਨਾਨਕ ਜਸ ਸਰਵਣ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਤਾਰ ਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਾਵੇ ਆਪਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾਨਾ ਹੀ ਕੋਏ ਸਰਵਨੰਤਰੇ ਕੋ ਸੋਏ ਉਤਭੂਤ ਰਵਿਆ ਰੂਪ ਰੰਗ ਪਾਏ ਪ੍ਰਕਾਸ਼ ਸਾਧ ਕੇ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਨਕ ਬਾਰ ਨਾਨਕ ਬਲਿਆਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਣਾ ਨਾਨਕ ਏ ਧਨ ਸਾਰਸਪਦੀ ਸੰਜ ਨਾ ਮਿਲ ਕਰੋ ਵਿਚਾਰ ਏਕ ਸਿਮਰਨ ਨਾਮ ਆਧਾਰ ਅਵਰਿਓ ਪਾਪ ਸਮੀਤ ਵਿਸਾਰ ਚਰਨ ਕੁਮਾਰ ਮੈਂ ਅਵਤਾਰੋ ਕਰਨ ਕਰਾਵਣ ਸੋ ਪ੍ਰਭ ਸਮਰਥ ਦਿੜ ਕਰ ਗਹੋ ਨਾਮ ਹਰ ਵਾਤੇ ਤਨ ਸੰਚੋ ਹੋ ਭਗਵੰਤ ਸੰਜ ਨਾ ਕਾ ਨਿਰਮਲ ਮੰਤ ਏ ਖਾਸ ਰਾਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟ ਟੁੱਟਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੋ ਕੋ ਨਿਤ ਵਾਛਮੀ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਰੀ ਕਰਨੀ ਸਾਧ ਸੋਭਾ ਪਦ ਹਰ ਕੀ ਸਰਣੀ ਅਨ ਕਿਉ ਪਾਵੀ ਰੋਗ ਨਾ ਜਾਏ ਰੋਗ ਮਿਟਾਰਿਓ ਖਦਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਾਹ ਪ੍ਰਵਾਨ ਮਨ ਪ੍ਰਭੋ ਦੁਆਰ ਕੈ ਨਾਇ ਦਹਿ ਦਿਸ ਧਾਵਤ ਆ ਬੈਠਾਏ ਤਾਕੋ ਵਿਘਨ ਲਾਗਿਆ ਕੋਏ ਜਾ ਕਰ ਦਵਸੈ ਹਰ ਸੋਏ ਕਲ ਤਾਟੀ ਠੰਡਾ ਰਣਾਓ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨਸੈ ਪੂਰਨ ਹੋਇਆ ਆਸ ਭਗਤ ਪਾਇਆ ਤਮ ਪ੍ਰਗਾ ਤਿਤ ਕਾ ਜਾਏ ਵਸੈ ਅਵਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਰੈ ਸੁਖਾ ਚੋਕਾ ਚਾ ਆਵਾ ਗਵਣ ਮਿਟੈ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉ ਰਤਨ ਜਨਮ ਕਾ ਹੋਇ ਉਧਾਰ ਹਰ ਕਾ ਹਰ ਹਰ ਸਿਮਰ ਪ੍ਰਾਣ ਆਧਾਰ ਅਨ ਕਿਉ ਭਾਵਨਾ ਛੁਟਣਾ ਰੇ ਸਿਮਰ ਸਾਸ ਵੇਦ ਵਿਚਾਰੇ ਹਰ ਕੀ ਭਗਤ ਰੋਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨਚਾਰਸ ਤੇਰੇ ਧਨਾ ਤੂ ਕਿਆ ਲਪਟਾਵੇ ਮੂਰਖ ਮਨਾ ਸੋ ਤਮੀਤ ਕੁਟਾਂ ਬਿਰਪਣ ਤੈਨਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਕਵਨ ਛੁਟਕਾਰਾ ਸਸਤੀ ਰੱਥ ਸਵਾਰੀ ਝੂਠਾ ਡੰਮ ਝੂਠ ਫਾਸਾਰੀ ਜਿਨ ਦੀਏ ਤਿਸ ਬੁਧ ਨਾ ਵਿਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੁਲੇ ਆਣੇ ਭਗਤ ਬਿਨਾ ਵੋਡੂ ਪੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਹੀ

ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇਸਪਦੀ ਜਾਚਕ ਜਾਚਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵ ਹਰਨਾਮ ਸਾਧਨਾ ਕੀ ਮੰਗ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਤਿ ਪ੍ਰਾਪਤ ਮੈਂ ਤਿਆਵ ਚਰਨ ਕਮਲ ਸਲਾਹ ਕੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਰ ਪਾਪ ਕੇ ਦਿਸ ਮਾ ਸੁਖ ਹੋਏ ਹਰ ਰਸ ਭਾਵ ਵਿਰਲਾ ਕੋਏ ਜਿਨ ਚਾਖਿਆ ਸੇ ਜਨ ਤਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੋ ਭਰ ਭਰੇ ਪ੍ਰੇਮ ਰਸ ਰੰਗੇ ਉਪਜੇ ਜਾਓ ਸਾਧਗਾ ਸੰਗ ਪਰੇ ਸ਼ਰਨਾਨ ਸਭ ਤਿਆਗ ਅੰਤਰ ਪ੍ਰਗਾਸ ਸੰਦੇਹ ਲਵਲਾਗ ਵਟਪਾਗੀ ਜਪਿਆ ਪ੍ਰਸ ਹੋਏ ਨਾਨਕ ਨਾਮ ਦੇ ਸੁਖ ਹੋਏ ਸੇਵਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਧਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਠ ਮੁਕ ਜਨ ਪਹਿਆ ਜਨਮ ਮਰਨ ਦੁੱਖ ਭ੍ਰਮ ਗਇਆ ਇਛ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜ਼ੂਰੀ ਜਿਸ ਕਾ ਸਤਾਂ ਲਈ ਅਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੈ ਜੇ ਕਾਲ ਨਾ ਪਾਨੈ ਸੋ ਕਿਉਂ ਵਿਸਰੈ ਜੇ ਕੀ ਅਜਾਨੈ ਸੋ ਕਿਉਂ ਵਿਸਰੈ ਜਿਨ ਸਭ ਕੇ ਦੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਵਿਰਲਾ ਲਾਖੈ ਸੋ ਕਿਉਂ ਵਿਸਰੈ ਜੇ ਵਿਖਤੇ ਕਾਢਾ ਜਨਮ ਜਨਮ ਕਾ ਟੂਟਾ ਗੰਢ ਗੁਰਪੁਰੇ ਤੇ ਅਭਜਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜਨ ਸੰਤ ਕਰੋਏ ਕਾਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੈ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤੁਹਾਨੂੰ ਸ਼ੀਸ਼ਾਰ ਸਰਬ ਕਲਿਆਣ ਸੁਖ ਨਿਦਰਾਮ ਬੋੜ ਜਾਤ ਪਾਏ ਬਿਸਰਾਮ ਸਗਲ ਦੁਖਾ ਵਤਨਾਸ ਨਾਨਕ ਨਾਮ ਜਪੋ ਗੁਣਤਾਸੀ ਉਪਜੀ ਪ੍ਰੀਤ ਪ੍ਰੇਮ ਨਾਲ ਚਾਉ ਮਨ ਤਨਿਅੰਤਰੇ ਸੋ ਨੇਤਰੋ ਭੇਖ ਦਰਸੁਖ ਹੋਏ ਮਨ ਵਿਕਸੈ ਸਾਚ ਚਰਨ ਤੋ ਹੋਏ ਭਗਤ ਨਾ ਕੇ ਮੰਤਰ ਰੰਗ ਬਿਰਲਾ ਕਹੋ ਭਾਵੇ ਸੰਗ ਏਕ ਵਸਦੀ ਜਾ ਕਰਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਨਾ ਕੇ ਪ੍ਰਾਣਧਾਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਣ ਯਾਰ ਨੀਚੇ ਜਾਣ ਨਾਨਕ ਤੁਮਰੀ ਛਣ ਪੁਰਖ ਭਗਵਾਨ ਸਰਵ ਵੈਕੁੰਠ ਮੁਕਤ ਮੋਖ ਪਾਏ ਨਿਮ ਕਰਕੇ ਗੁਣ ਗਾਏ ਅਨਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਰੀ ਸੁਕਰਣੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦਿਓ ਨਿਵਾਸ ਸਰਵ ਸੁਖ ਨਾਨਕ ਪ੍ਰਗਾਸ ਲੋਕ ਸਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪੇ ਅਸਪਦੀ ਜਬ ਆਕਾਰੇ ਕਸ਼ਨਾ ਦ੍ਰਿਸ਼ੇਤਾ ਭਾਵ ਪੁੰਨ ਤਵ ਕਹਿਤੇ ਹੋਤਾ ਜਬ ਤਾਰੀ ਆਪਨ ਸੁਨ ਸਮਾਤਾ ਵੈਰ ਵਿਰੋਕੇ ਸੰਕਮਾਤ ਜਬ ਇਸਕਾ ਵਨ ਚੇਨ ਨਾ ਜਾਪਤ ਤਬ ਹਰਖ ਸੋ ਕੋ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋ ਕਾਂ ਕਿਸੋ ਵਤ ਪਰਮ ਆਪਣ ਖੇਲ ਆਪ ਵਰਤੀਜਾ ਨਾਨਕ ਕਰਨੇ ਹਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਣੀ ਜਬ ਏਕ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਤ ਸਪਾਹੀ ਤਬ ਸਿਵ ਸਖਤ ਕਹੋ ਕਿਠਾਏ ਜਬ ਆਪੇ ਆਪ ਹੀ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਰ ਡਰੈ ਆਪਣੇ ਚਲੇ ਤਬ ਕਰਨੇ ਹਰ ਨਾਨਕ ਠਾਕੁਰੇ ਗਮ ਅਪਾਰ ਅਵਨਾਸੀ ਸੋ ਕੇ ਆਪਣੇ ਆਸਨ ਤੈ ਜਨਮ ਮਰਨ ਕਹੋ ਕੌਮ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕੇਸ਼ ਹੋਏ ਜਬ ਅਵਿਗਤ ਗੋਚਰ ਪਾਵੇਕਾ ਤਬ ਚਿੱਤਰ ਗੁਪਤ ਕੇ ਪੂਛਤ ਲੇਖਾਂ ਜਬ ਨਾਥ ਨਿਰੰਜਨ ਗੋਚਰ ਗਾ ਦੇ ਤਬ ਕੌਣ ਸ਼ਿਕਣ ਬੰਧਨ ਬਾਂਧੇ ਆਪਣੇ ਆਪ ਆਪ ਹੀ ਚਰਜਾ ਨਾਨਕੇ ਆਪਣ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਬਤ ਹੋਤਾ ਤੈ ਬਿਨ ਮੈਲ ਕਾ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੁਮਾਨ ਕੌਣ ਅਪਮਾਨ ਜੈ ਸਰੂਪ ਕੇਵਲ ਜਗਦੀਸ ਤੈ ਸਲ ਸ਼ਿਦਰ ਲਗਤ ਕਹੁ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੈ ਭੂਕਮ ਤਿਪਤਾਵੈ ਕਰਨ ਕਰਾਵਣ ਕਰਨ ਹਰ ਨਾਨਕ ਕਰਤੇ ਕਾ ਨਾਏ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕੌਣ ਮਾਏ ਬਾਪ ਮਿੱਤਰ ਸਤਪਾਈ ਸਰਬ ਕਲਾ ਪੇ ਪ੍ਰਵੀਨ ਤਹਿ ਬੇਦਕ ਦੇਵ ਗਾਂ ਕੋ ਚੀਨ ਜਾਵੇ ਆਪਣੇ ਆਪ ਆਪ ਪਰਤਾਰ ਤੋ ਸਗਨੇ ਅਪ ਸਗਨ ਕਾਂ ਵਿਚਾਰ ਜੈ ਆਪਣ ਉੱਚ ਆਪਣੇ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾ ਜੈ ਨਾਨਕ ਆਪਣੀ ਗਾ ਜਾਨੋ ਆਪ ਜੈ ਅਛਲ ਅਸ਼ੇ ਦਾ ਭੇਤ ਸਮਾਇਆ ਹੂਆ ਕਿਸੇ ਵਿਆਪਤ ਮਾਇਆ ਆਪਸ ਗੋਇਆ ਪੈਨ ਦੇਤੇ ਗੁਣ ਕਾ ਨਾਹੀ ਪ੍ਰਵੇਸ਼ ਜੈ ਇਹ ਕਹਿ ਕੇ ਇੱਕ ਭਗਵੰਤਾ ਤੈ ਕੌਣ ਅਚਿੰਤ ਕੇ ਲਾਗੈ ਚਿੰਤਾ ਜੈ ਆਪਣੇ ਆਪ ਆਪ ਪਤੀਆਰਾ ਤੈਂ ਕੌਣ ਕਥੈ ਕੌਣ ਸੁਣਨੇ ਆਰਾ ਬਹੁ ਬੇਅੰਤ ਉੱਚੇ ਉੱਚਾ ਨਾਨਕ ਆਪਸ ਕਹੋ ਆਪੈ ਪਹੁ ਉੱਚਾ ਜੈ ਆਪ ਰਚਿਓ ਪ੍ਰਪੰਚ ਕਾਰਤੀ ਗੁਣ ਮੈਂ ਕਿਨੋ ਵਿਸਾਰ ਪਾਪ ਪੁੰਨ ਤੈ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਛਾ ਅਵਤਾਲ ਜਲ ਮਾਇਆ ਜੰਜਲ ਹਉ ਮੈਂ ਮੋਪਰਮ ਪੈਪਾਰ ਦੁਖ ਸੁਖ ਮਾਨ ਅਪਮਾਨ ਪ੍ਰਕਾਰ ਕੀਓ ਵਖਿਆ ਨੇ ਆਪਣ ਕੇ ਲਾਭ ਕਰ ਦੇਖਿਆ ਕੇਲ ਸੰਕੋਚੈ ਤਉ ਨਾਨਕ ਏ

ਅਸਪਦੀ ਪੂਰੇ ਗੁਰ ਕਾ ਸੁਣਿ ਉਪਦੇਸ਼ ਪਾਰ ਬ੍ਰਹਮ ਨਿਕਰ ਕਰ ਭੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਪਰ ਲਿਓ ਭੰਡਾਰ ਨਾਨਕ ਗੁਰਪੁਰੈ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰਿਓ ਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ

ਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋ ਤੋ ਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਗ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਅਨੰਦ ਕਰੈ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਤ ਕੈ ਮਾਥੇ ਨਾਨਕ ਉਦਰੇ ਤਿਨਕੇ ਸਾਥੇ ਸ਼ਰਨ ਜੋਗ ਸੁਣ ਸ਼ਰਣੀ ਆਹੇ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਹਾਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੋ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਵਤਾਰੀ ਨਾਨਕ ਨਿਭੀ ਕੇ ਪਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋਥ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ

ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਵ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦਿਸ਼ਟਿਤਾ ਇਹ ਫਲ ਤੇ ਜਨ ਕੈ ਮੁਖ ਪਨੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ

जम ते छुटे जाके मस्तक क्रम प्रपाई साध शरण नानक ती आई।

ਸਤਿਨਾਮ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਿ ਨਉ ਨਿਧ ਆਵੇ ਧਾਏ। ਸਭ ਥਾਈ ਹੋਏ ਸਹਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਕੇ ਛਕਿਆ ਦੇਗ ਤਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ

ਦਿੱਤੇ। ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਨ ਨੀਵਾ ਮੱਤ ਉੱਚੀ, ਬੱਤ ਪੱਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਆਪਣੇ ਪਹੁੰਚ ਦੇ ਸਦਾ ਸਹਾਈ ਦਤਾਰ ਜੀ, ਓ ਸ੍ਰੀ ਨਨਕਾਣਾ ਸਾਹਿਬ। ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਉਡਨ, ਆਸਰਿਆਂ ਦੇ ਆਸਰਾ, ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ, ਤੁਮ ਕਹੋ ਹਰ ਹਰ ਸਦਾ ਭਜੋ ਜਗਦੀਸ਼। ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ। ਸਮੂਹ ਹੋਠੀ ਪਰਿਵਾਰ ਵੱਲੋਂ ਅਦਰ ਕਰਦੇ ਪ੍ਰੀਤਵਾਨ ਭਾਈ ਦਲਵੀਰ ਸਿੰਘ ਜੀ, ਬੀਬੀ ਹਰਦੇਵ ਕੌਰ ਉਹਨਾਂ ਵੱਲੋਂ ਆਪਣੇ ਪੋਤਰੇ ਅਤੇ ਭਾਈ ਦਲਰਾਜ ਸਿੰਘ, ਬੀਬੀ ਗਗਨਪ੍ਰੀਤ ਕੌਰ ਉਹਨਾਂ ਵੱਲੋਂ ਆਪਣੇ ਬੇਟੇ ਕਾਕਾ ਤੇਗ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪ ਦਾ ਸ਼ੁਕਰਾਨਾ ਕਰਦਿਆਂ, ਸੱਚੇ ਪਾਤਸ਼ਾਹ ਜੀ ਦੁਪਹਿਰ ਦੇ ਸੁੰਦਰ ਦੀਵਾਨਾਂ ਦੀ ਸੇਵਾ ਕੀਤੀ ਹੈ, ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਹਨ, ਉਪਰੰਤ ਗੁਰਬਾਣੀ ਦੇ ਕੀਰਤਨ, ਵਾਹਿਗੁਰੂ ਮੰਤਰ ਦੇ ਜਾਪ, ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ, ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਨਾਮ ਸਿਮਰਨ ਦਾ ਭਾਵ ਆਈਆਂ ਸੰਗਤਾਂ ਦੇ ਪਰਿਵਾਰ ਦੇ ਹਿਰਦੇ ਤੇ ਵਸਾਉਣਾ, ਕੀਤੀਆਂ ਹੋਈਆਂ ਸੇਵਾਵਾਂ ਥਾਏ ਪਾਉਣੀਆਂ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਸੱਚੇ ਪਾਤਸ਼ਾਹ ਸਭ ਦੇ ਸੀਸ ਤੇ ਮੇਰਾ ਪ੍ਰਾਥਕਣਾ, ਕਾਕਾ ਤੇਗ ਸਿੰਘ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਸੱਚੇ ਪਾਤਸ਼ਾਹ ਵਿੱਦਿਆ ਦੇ ਦਾਨ, ਗੁਰਮਤ ਦੇ ਦਾਨ ਬਖਸ਼ਣੇ। ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਆਪਣੇ ਦਰ ਕਰਦੀਆਂ ਸੇਵਾਵਾਂ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ, ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ ਅੰਗੀਕਾਰ ਕਰਨੇ। ਸੇਵਕਾਂ ਦੇ ਲੋਕ ਪਰਲੋਜ ਪੜਦੇ ਕਜਨੇ ਬਖਸ਼ਿਆ, ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰਾਇ, ਆਪ ਜੀ ਦਾ ਅਸੀਂ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਨਾ ਮਿਲਿਆ, ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਦਰ ਕਰੀ ਨਿਮਖ ਏਕ ਹਰ ਨਾਮ ਦੀ ਮੀਰਾ ਮਨ ਤਨ ਸੀਤਲ ਹੋਈ ਸੁਖਦਾਤਾ ਪੈ ਭੰਜਨੋ ਤੁਸ ਆਗੈ ਕਰ ਅਰਦਾਸ।

ਵਾਹਿਗੁਰੂ ਜੀ ਜੈਤ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੀਰੈ ਹਿਯਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੀਰੈ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੀਰੈ ਹਿਯਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੀਰੈ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੀਰੀ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰਮੂੜ ਭਏ ਹੈ ਮਨ ਮੁਖ ਤਿਹ ਮੂਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨ ਸੀਵੇ ਕਬ ਹੂੰ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੀਵੀ ਤਿਨ ਸਫਲਿਉ ਜਨਮ ਸਨਥਾ ਮੌਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੀ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ, ਸਮੂਹ ਹੋਠੀ ਪਰਿਵਾਰ ਵੱਲੋਂ ਕਾਕਾ ਤੇਗ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਕਰਦੇ ਹੋਏ ਸੇਵਕਾਂ ਵੱਲੋਂ ਅੰਮ੍ਰਿਤਮਈ ਬਾਣੀ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਕਰਾਏ ਉਪਰੰਤ ਸ਼ਬਦ ਕੀਰਤਨ ਹੋਏ ਉਪਰੰਤ ਆਪਾਂ ਸਾਰਿਆਂ ਨੇ ਸੰਗਤੀ ਰੂਪ ਦੇ ਵਿੱਚ ਪਚੰਗੀ ਦੀ ਚੜ੍ਹਦੀ ਕਲਾ ਅਤੇ ਸਮੂਹ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਪਚੰਗੀ ਨੂੰ ਦੀਰਘ ਆਰਜਾ, ਮਾਤਾ ਪਿਤਾ ਦਾ ਆਗਿਆਕਾਰ, ਮਨ ਨੀਵਾਂ ਮਤ ਉੱਚੀ, ਗੁਰਸਿੱਖੀ ਜੀਵਨ, ਸਤਿਗੁਰੂ ਜੀ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨ। ਸੋ ਸਮੂਹ ਪਰਿਵਾਰ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਬੇਨਤੀ ਹੈ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਨੂੰ ਕਿ ਕੜਾਹ ਪ੍ਰਸ਼ਾਦ ਦੀ ਦੇਗ ਲੈਣ ਤੋਂ ਉਪਰੰਤ ਗੁਰੂ ਕੇ ਲੰਗਰ ਤਿਆਰ ਨੇ, ਆਪ ਸਾਰਿਆਂ ਨੇ ਲੋੜ ਅਨੁਸਾਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਪਰਿਵਾਰ ਵੱਲੋਂ ਸਾਰੀਆਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਸੋ ਬੇਨਤੀ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਹੈ ਪਰਿਵਾਰ ਨੂੰ, ਕਾਕਾ ਤੇਗ ਸਿੰਘ ਨੂੰ ਮਹਾਰਾਜ ਦੇ ਸਨਮੁਖ ਲਿਆਂਦਾ ਜਾਏ, ਬੱਚੇ ਨੂੰ ਸ਼ਿਰੋਪਾਉ ਦੀ ਗੁਰੂ ਘਰ ਵੱਲੋਂ ਬਖਸ਼ਿਸ਼ ਕੀਤੀ ਜਾਏਗੀ। ਸੋ ਭਾਈ ਦਿਲਬਾਗ ਸਿੰਘ ਨੂੰ ਬੇਨਤੀ ਹੈ ਕਾਕਾ ਜੀ ਨੂੰ ਸਿਰੋਪਾਉ ਦੇਣ ਦੀ ਕਿਰਪਾਲਤਾ ਕਰਨ। ਪਰਿਵਾਰ ਨੂੰ ਬੇਨਤੀ ਹੈ ਕਾਕੇ ਨੂੰ ਮਹਾਰਾਜ ਦੇ ਸਨਮੁਖ ਲਿਆਂਦਾ ਜਾਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

ਪੰਜਵਾ ਮਨ ਤਨ ਪ੍ਰਭ ਅਰਾਧੀਐ ਮਿਲ ਸਾਧ ਸਮਾਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ ਰਾਮ ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ ਤੰਤ ਮੰਤ ਨਹਿ ਜੂਹੀ ਕਿਤਿਤ ਚਾਖ ਨ ਲਾਗੈ ਰਹਾਉ ਕਾਮ ਕ੍ਰੋਧ ਮਦ ਮਾਨ ਮੋਹ ਬਿਨ ਸੇ ਨਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ ਬਲਾਵਲ ਮਹੱਲਾ ਪੰਜਵਾ ਜੀ ਜੁਗਤ ਵਸ ਪ੍ਰਭੂ ਕੈ ਜੋ ਕਹੇ ਸੋ ਕਰਨਾ ਪੈ ਪ੍ਰਸੰਨ ਗੋਪਾਲ ਰਾਏ ਪੋ ਕਿਛ ਨਹੀਂ ਕਰਨਾ ਦੁਖ ਨ ਲਾਗੈ ਕਦੇ ਤੁਦ ਪ੍ਰਾਪਾਰ ਬ੍ਰਹਮ ਚਿਤਾਰੇ ਜਮਕੰਕਰ ਨੇੜ ਨਾ ਆਵੀ ਗੁਰ ਸਿੱਖ ਪਿਆਰੇ ਰਹਾਓ ਕਰਨ ਕਾਲ ਸਮਰੱਥ ਹੈ ਤਿਸ ਬਿਨ ਨਹੀਂ ਹੋਰ ਨਾਨਕ ਪ੍ਰਭ ਸਰਨ ਬਿਲਾਵਲ ਮਹੱਲਾ ਪੰਜਵਾ ਸਿਮਰ ਸਿਮਰ ਪ੍ਰਭ ਆਪਣਾ ਨਾਠਾ ਦੁੱਖ ਠਾਓ ਵਿਸਰਾਮ ਪਾਏ ਮਿਲ ਸਾਧ ਸੰਗਤਾ ਤੇ ਬੋੜ ਨ ਧਾਓ

0: ਸਿਖਤ ਗੁਣ ਗਾਉ ਰਹਾਉ। ਕਥਾ ਕੀਰਤਨ ਰਾਗ ਨਾਦ ਤੁਨੇ ਬਨਿਓ ਸਵਾਉ। ਨਾਨਕ ਪ੍ਰਭ ਸੋ ਪ੍ਰਸੰਨ ਪੈ ਬਾਂਛਤ ਫਲ ਪਾਉ। ਬਿਲਾਵਲ ਮੁਹੱਲਾ ਪੰਜਵਾਂ। ਦਾਸ ਤੇਰੇ ਕੀ ਬੇਨਤੀ ਰਿਦ ਕਰ ਪ੍ਰਗਾਸ, ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ। ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ, ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਓ। ਮਾਤ ਪਿਤਾ ਬੰਧਵ ਤੂੰ ਹੈ, ਤੂੰ ਸਰਬ ਨਿਧਾਨ। ਮਾਤ ਪਿਤਾ ਬੰਧਵ ਤੂੰ ਹੈ, ਤੂੰ ਸਰਬ ਨਿਵਾਸ। ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ। ਬਿਲਾਵਲ ਮੁਹੱਲਾ ਪੰਜਵਾਂ। ਸਰਬ ਸਿੱਧ ਹਰ ਗਾਈਐ, ਸਭ ਭਲਾ ਮਨਾਵੈ, ਸਾਧ ਸਾਧ ਮੁਖ ਤੇ ਕਹੈ, ਸੁਣਦਾਸ ਮਿਲਾਵੈ। ਸੂਗ ਸਹਿਜ ਕਲਿਆਣ ਰਸ ਪੂਰੇ ਗੁਰ ਕੀਨ, ਜੀ ਸਗਲ ਦਿਆਲ ਪੈ ਹਰ ਹਰ ਨਾਮ ਚੀਨ ਰਹਾਉ। ਪੂਰ ਰਹਿਓ ਸਰਬਤਰ ਮੈਂ ਪ੍ਰਭ ਗੁਣੀ ਗਹੀਰ, ਨਾਨਕ ਭਗਤ ਆਨੰਦ ਮੈਂ ਪੇਖ ਪ੍ਰਭ ਕੀ ਧੀਰ। ਬਿਲਾਵਲ ਮੁਹੱਲਾ ਪੰਜਵਾਂ। ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ, ਰਾਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ। ਤੁਝੇ ਨਾ ਜੋ ਹੈ ਕੋ ਮੀਤ, ਜਨ ਤੂੰ ਗੁਰ ਕਾ ਦਾਸ, ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ। ਜੀਵਨ ਕਾ ਦਾਤਾ ਏਕ ਹੈ ਬੀਆ ਨਹੀਂ ਹੋਰ, ਨਾਨਕ ਕੀ ਬੇਨਤੀ ਆ ਮੈਂ ਤੇਰਾ ਜੋਰ। ਬਿਲਾਵਲ ਮੁਹੱਲਾ ਪੰਜਵਾਂ। ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ, ਨਿੰਦਕ ਮ੍ਰਿਤਕ ਹੋਏ ਗੇ ਤੁਮ ਹੋ ਨਚਿੰਦ ਰਹਾਉ। ਸਗਲ ਮਨੋਰਥ ਪ੍ਰਭ ਕੀਏ ਭੇਟੇ ਗੁਰਦੇਵ, ਜੈ ਜੈਕਾਰ ਜਗਤ ਮੈਂ ਸਫਲ ਜਾਕੀ ਸੇਵ। ਊਚ ਅਪਾਰ ਅਗਨਤ ਹਰ ਸਭ ਜੀ ਜਸ ਹਾਥ, ਨਾਨਕ ਪ੍ਰਭ ਸਰਣਾਗਤੀ ਜਤ ਗਤ ਮੇਰੇ ਸਾਥ। ਬਿਲਾਵਲ ਮੁਹੱਲਾ ਪੰਜਵਾਂ। ਗੁਰਪੂਰਾ ਅਰਾਧਿਆ ਹੋਏ ਕਿਰਪਾਲ, ਮਾਰਗ ਸੰਤ ਬਤਾਇਆ ਟੂਟੇ ਜਮ ਜਾਲ। ਦੁੱਖ ਭੂਗ ਸੰਸਾ ਗਿਆ ਗਾਵਤ ਪ੍ਰਭ ਨਾਮ, ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ। ਜਲਨ ਬੁਝੀ ਸੀਤਲ ਭੈ ਰਾਖੇ ਪ੍ਰਭ ਆਪ, ਨਾਨਕ ਪ੍ਰਭ ਸਰਨਾਗਤੀ ਜਾਕਾ ਵੱਡ ਪ੍ਰਤਾਪ। ਬਿਲਾਵਲ ਮੁਹੱਲਾ ਪੰਜਵਾਂ। ਧਰਤ ਸੁਹਾਵੀ ਸਫਲ ਥਾਨ ਪੂਰਨ ਭੈ ਕਾਮ, ਪੋ ਨਾਠਾ ਭ੍ਰਮ ਮਿਟ ਗਿਆ ਰਵਿਆ ਨਿਤ ਰਾਮ। ਸਾਜ ਨਾ ਕਹਿ ਸੰਗ ਬਾਤ ਸੁਖ ਸਹਿਜ ਬਿਸਰਾਮ, ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ ਰਹਾਉ। ਪ੍ਰਗਟ ਪੈ ਸੰਸਾਰ ਮੈਂ ਫਿਰਤੇ ਪੈ ਨਾਮ, ਨਾਨਕ ਤੇ ਸਰਨਾਗਤੀ ਘਟ ਘਟ ਸਭ ਜਾਨ। ਬਿਲਾਵਲ ਮੁਹੱਲਾ ਪੰਜਵਾਂ। ਰੋਗ ਮਿਟਾਇਆ ਆਪ ਪ੍ਰਭ, ਉਪਜਿਆ ਸੁਖ ਸਾਂਤ, ਵੱਡ ਪ੍ਰਤਾਪ ਆਚਾਰਜ ਰੂਪ ਹਰ ਕੀਨੀ ਦਾਤ। ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ, ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਬਿਲਾਵਲ ਮੁਹੱਲਾ ਪੰਜਵਾਂ। ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ, ਪਾਰ ਬ੍ਰਹਮ ਜਨ ਸੇਵਿਆ ਅਨ ਦਿਨ ਰੰਗ ਰਾਤਾ। ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ, ਪਾਰ ਬ੍ਰਹਮ ਜਨ ਸੇਵਿਆ ਅਨ ਦਿਨ ਰੰਗ ਰਾਤਾ। ਸ਼ਾਂਤ ਭਈ ਸ਼ਾਂਤ ਸਹਿਜ ਆਨੰਦ ਘਨਾ, ਪੂਰਨ ਭਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਉ। ਸੁਣ ਸਵਾਮੀ ਅਰਦਾਸ ਜਾਣੇ ਤੁਮ ਅੰਤਰ ਜਾਮੀ ਥਾਂ ਥਾਂਤਰ ਰਵ ਰਹੇ ਨਾਨਕ ਕੇ ਸਵਾਮੀ ਬਲਾਵਲ ਮੁਹੱਲਾ ਪੰਜਵਾ ਤਾਤੀ ਵਾਓ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ ਰਹਾਓ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਟਾਈ ਕਹੋ ਨਾਨੇ ਕਿਰਪਾ ਭਈ ਪ੍ਰਭ ਭੈ ਸਹਾਈ ਬਲਾਵਲ ਮੁਹੱਲਾ ਪੰਜਵਾ ਆਪਣੇ ਬਾਲਕ ਆਪ ਰੱਖੀਏ ਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭੈ ਪੂਰਨ ਭਈ ਸੇਵ ਰਹਾਓ ਭਗਤ ਜਿਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਟਾਏ ਜਵਾਲੀਨ ਜਾਕਾ ਵੱਡ ਪ੍ਰਤਾਪ ਦੁਖ ਮਾਰੇ ਬਖਸ਼ੇ ਨੇ ਆਪਣੀ ਕਲ ਧਾਰੀ ਮਨ ਬਾਂਹਿਤ ਫਲ ਦਿੱਤੀਆਂ ਨਾਨਕ ਬਲਹਾਰੀ ਰਾਗ ਬਿਲਾਵਲ ਮੁਹੱਲਾ ਪੰਜਵਾ ਚੌਪ ਦੇ ਧੋਪ ਦੇ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਰਹਾਓ ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰੋ ਕਰਤਾਏ ਅਭੈ ਦਾਨ ਪਾਵੋ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗਹਿ ਅਗਹਿ ਗੁਣ ਰਾਤੀ ਨੈਣ ਦਰਸ ਰੰਗ ਲਾਏ ਹੋ ਕਿਰਪਾਲ ਦੀਨ ਦੁੱਖ ਭੰਜਨ ਮੋਹੇ ਚਰਨ ਹਿਰਦੇ ਵਸਾਏ ਸਭੂ ਤਲੇ ਤਲੇ ਸਭ ਉਪਰ ਇਹ ਦ੍ਰਿਸ਼ਟ ਦ੍ਰਿਸ਼ਟਾਏ ਅਭਿਮਾਨ ਖੋਏ ਖੋਏ ਖੋਏ ਖੋਈ ਹੋ ਮੋਕੋ ਸਤਿਗੁਰ ਮੰਤਰ ਦ੍ਰਿੜਾਏ ਅਤੁਲ ਅਤੁਲ ਅਤੁਲ ਨੈ ਤੁਲੀਐ ਭਗਤ ਵਛਲ ਕਿਰ ਪਾਏ ਜੋ ਜੋ ਸਰਣ ਭਰਿਓ ਗੁਰ ਨਾਨਕ ਅਭੈ ਦਾਨ ਸੁਖ ਪਾਏ ਬਿਲਾਵਲ ਮੁਹੱਲਾ ਪੰਜਵਾ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ ਨਮਸਕਾਰ ਡੰਡੌਤ ਬੰਦਨਾ ਅਨਕ ਬਾਰ ਜਾਉ ਬਾਰ ਰਹਾਉ ਊਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੈ ਸੁਖ ਦੁਖਸ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੇ ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ ਤੁਮੇ ਮੇਰੇ ਪਰਿਵਾਰ ਹੈ ਜੋ ਤੁਮ ਕਰੋ ਸੋਈ ਭਲ ਹਮਰੈ ਪੇਖ ਨਾਨਕ ਸੁਖ ਚਰਨਾਰੇ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ ਹੈ ਡੰਡੌਤ ਨਮਸਕਾਰ ਡੰਡੌਤ ਬੰਦਨਾ ਅਨਕ ਬਾਰ ਜਾਉ ਬਾਰ ਰਹਾਉ ਊਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰ ਸੁਖ ਦੁਖ ਸਮਨ ਕੀ ਬਿਰਥਾ ਤੁਝ ਹੀ ਆ ਗਏ ਸਾਰ ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ ਤੁਮੇ ਮੇਰੇ ਪਰਿਵਾਰ ਹੈ ਜੋ ਤੁਮ ਕਰੋ ਸੋਈ ਭਲ ਹਮਰੈ ਪੇਖ ਨਾਨਕ ਸੁਖ ਚਰਨਾਰੈ ਬਿਲਾਵਲ ਮੁਹੱਲਾ ਪੰਜਵਾ ਸੁਨੀਅਤ ਪ੍ਰਭ ਤੋ ਸਗਲ ਉਧਾਰਨ ਮੋਹ ਮਗਨ ਪਤਤ ਸੰਗ ਪ੍ਰਾਣੀ ਐਸੇ ਮਨੇ ਵਿਸਾਰਨ ਰਹਾਓ ਸੰਚ ਵਿਖਿਆ ਲੈ ਗ੍ਰਾਹ ਜਕੀਨੀ ਅੰਮ੍ਰਿਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਬਿਦਾਰਨ ਇਨ ਤੇ ਕਾੜ ਲਿਓ ਮੇਰੇ ਸਵਾਮੀ ਹਾਰ ਪਰੇ ਤੁਮ ਸਾਰਨ ਨਾਨਕੀ ਬਿਨੰਤੀ ਪ੍ਰਭ ਪਹਿ ਸਾਧ ਸੰਗ ਰੰਕ ਤਾਰਨ ਬਿਲਾਵਲ ਮੁਹੱਲਾ ਪੰਜਵਾ ਸੰਤਨ ਕਹਿ ਸੁਨੀਤ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ ਧੁਨ ਪੂਰ ਰਹੀ ਦਿਨ ਸਿਆਰ ਰਾਤ ਰਹਾਓ ਕਰ ਕਿਰਪਾ ਆਪਣੇ ਪ੍ਰਭ ਕੀਨੇ ਨਾਮ ਆਪਣੇ ਕੀ ਕੀਨੀ ਦਾਤ ਆਠ ਪੈਰ ਗੁਣ ਗਾਵਤ ਪ੍ਰਭ ਕੇ ਕਾਮ ਕ੍ਰੋਧ ਸਤਨ ਤੇ ਜਾਤ ਤ੍ਰਿਪਤ ਅਗਾਏ ਪੀਖ ਪ੍ਰਭ ਦਰਸਨ ਅੰਮ੍ਰਿਤ ਹਰ ਰਸ ਭੋਜਨ ਖਾਤ ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸਤ ਸੰਗ ਸੰਤ ਸੰਗ ਮਿਲਾਤ ਬਿਲਾਵਲ ਮੁਹੱਲਾ ਪੰਜਵਾ ਰਾਖ ਲਈ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਓ ਗੁਣ ਗੋਬਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ ਰਾਮ ਰਸਾਇਣ ਆਤਮ ਧਰਾਪ ਚਰਨ ਗਹੇ ਸਰਨ ਸੁਖ ਦਾਤੇ ਗੁਰ ਕੈ ਬਚਨ ਜਪੇ ਹਰ ਜਾਪ ਸਾਗਰ ਤਰੇ ਭਰਮ ਪੈ ਬਿਨਸੇ ਕਹੋ ਨਾਨਕ ਠਾਕਰ ਪ੍ਰਤਾਪ। ਬਿਲਾਵਲ ਮੁਹੱਲਾ ਪੰਜਵਾ। ਤਾਪ ਲਾਹਿਆ ਗੁਰ ਸਿਰ ਜਨਹਾਰ ਸਤਿਗੁਰ ਆਪਣੇ ਕਹੁ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ। ਰਹਾਉ ਕਰਮਸਤਕ ਧਾਰ ਬਾਰਕ ਰੱਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ। ਦਾਸ ਕੀ ਲਾਜ ਰੱਖੇ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ। ਰਾਗ ਬਿਲਾਵਲ ਮੁਹੱਲਾ ਪੰਜਵਾ। ਚੌਪ ਦੇ ਦੋਪ ਦੇ ਘਰ ਸਤਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਸ਼ਬਦ ਅਜਾਰੋ ਦੀਪਾ ਬਿਨਸਿਉ ਅੰਧਕਾਰ ਤੈ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਰਹਾਉ ਬਿਸਮਨ ਬਿਸਮ ਭੈ ਜੋ ਪੇਖਿਓ ਕਹਿ ਨਾ ਜਾਏ ਵਡਿਆਈ ਮਗਨ ਪੈ ਉਹਾਂ ਸੰਗ ਮਾਤੇ ਓਤ ਪੋਤ ਲਪਟਾਈ। ਆਲ ਜਾਲ ਨਹੀਂ ਕਛੂ ਜੰਜਾਰਾ ਅੰਬਦ ਨਹੀਂ ਪੋਰਾ ਊਚਨ ਊਚਾ ਬੀਚ ਨਾ ਖੀਚਾ ਹੋ ਤੇਰਾ ਤੂੰ ਮੋਰਾ। ਏਕ ਅੰਕਾਰ ਏਕ ਪਸਾਰਾ ਏਕ ਅਪਰ ਅਪਾਰਾ ਏਕ ਬਸਥੀਰਨ ਏਕ ਸੰਪੂਰਨ ਏਕੈ ਪ੍ਰਾਨ ਅਧਾਰਾ। ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਊਚੋ ਊਚਾ। ਬਿਲਾਵਲ ਮੁਹੱਲਾ ਪੰਜਵਾ। ਬਿਨ ਹਰ ਕਾਮਨ ਆਵਤ ਹੈ ਜਾਸਿਓ ਰਾਚ ਮਾਚ ਤੁਮ ਲਾਗੇ ਉਹ ਮੋਹਨੀ ਮੁਹਾਵਤ ਹੈ। ਰਹਾਓ ਕਨਕ ਕਾਮਨੀ ਸੇਜ ਸੋਹਨੀ ਛੋੜ ਖਿਨੇ ਮੈਂ ਜਾਵਤ ਹੈ ਉਰਜ ਰਹਿਓ ਇੰਦਰੀ ਰਸ ਪ੍ਰੇਰਿਓ ਵਿਖੇ ਠਗੌਰੀ ਖਾਵਤ ਹੈ। ਤ੍ਰਿਣ ਕੋ ਮੰਦਰ ਸਾਜ ਸਵਾਰਿਓ ਪਾਵਕ ਤਲੇ ਜਰਾਵਤ ਹੈ ਐਸੇ ਗੜ ਮੈਂ ਐਠ ਹਠੀਲੋ ਫੂਲ ਫੂਲ ਕਿਆ ਪਾਵਤ ਹੈ। ਪੰਚ ਦੂਤ ਮੂਡ ਪਰ ਠਾਡੇ ਕੇਸ ਗਹੇ ਫੇਰਾਵਤ ਹੈ ਦ੍ਰਿਸ਼ਟ ਨ ਆਵੇ ਅੰਧ ਅਗਿਆਨੀ ਸੋਏ ਰਹਿਓ ਮਦ ਮਾਵਤ ਹੈ। ਜਾਲ ਪਸਾਰ ਚੋਗ ਬਿਸਥਾਰੀ ਪੰਖੀ ਜੋ ਭਾਵਤ ਹੈ ਕਹੁ ਨਾਨਕ ਬੰਧਨ ਕਾਟਨ ਕਹੁ ਮੈਂ ਸਤਿਗੁਰ ਪੁਰਖ ਧਿਆਵਤ ਹੈ। ਬਿਲਾਵਲ ਮੁਹੱਲਾ ਪੰਜਵਾ। ਹਰ ਹਰ ਨਾਮ ਅਪਾਰ ਅਮੋਲੀ ਪਿਆਰ ਪ੍ਰਾਨ ਪਿਆਰੋ ਮਨੇ ਅਧਾਰੋ ਚੀਤ ਚਿਤਵੋ ਜੈਸੇ ਪਾਨ ਤੰਬੋਲੀ। ਰਹਾਓ ਸਹਿਜ ਸਮਾਇਓ ਗੁਰੇ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੇ ਮੁਖ ਲਾਗੋ ਜੋ ਵਡਭਾਗੋ ਸੁਹਾਗ ਹਮਾਰੋ ਕਤੋ ਨਾ ਡੋਲੀ। ਰੂਪ ਨਾ ਧੂਪ ਨਾ ਗੰਧ ਨਾ ਦੀਪਾ ਓਤ ਪੋਤ ਅੰਗ ਅੰਗ ਸੰਗ ਮੌਲੀ ਕਹੁ ਨਾਨਕ ਪ੍ਰਿਯ ਰਵੀ ਸੁਹਾਗਨ ਆਤਨੀ ਕੀ ਮੇਰੀ ਬਨੀ ਖਟੋਲੀ। ਬਿਲਾਵਲ ਮੁਹੱਲਾ ਪੰਜਵਾ। ਗੋਬਿੰਦ ਗੋਬਿੰਦ ਗੋਬਿੰਦ ਮਈ ਜਬ ਤੇ ਭੇਟੇ ਸਾਧ ਦਿਆਰਾ ਤਬ ਤੇ ਦੁਰਮਦ ਦੂਰ ਭਈ ਰਹਾਓ ਪੂਰਨ ਪੂਰ ਰਹਿਓ ਸੰਪੂਰਨ ਸੀਤਲ ਸ਼ਾਂਤ ਦਿਆਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰਾ ਤਨ ਤੇ ਹੋਏ ਸਗਲ ਖਈ ਸਤ ਸੰਤੋਖ ਦਇਆ ਧਰਮ ਸੁੱਚ ਸੰਤਨ ਤੇ ਇਹੋ ਮੰਤ ਲਈ ਕਹੁ ਨਾਨਕ ਜਿਨ ਮਨੋ ਪਛਾਣਿਆ ਤਿਨ ਕੋ ਸਗਲੀ ਸੋਜ ਪਈ। ਬਿਲਾਵਲ ਮੁਹੱਲਾ ਪੰਜਵਾ। ਕਿਆ ਹਮਜੀ ਜੰਤ ਬੇਚਾਰੇ ਬਰਨਸਾ ਕਾ ਏਕ ਰੁਮਾਈ ਬ੍ਰਹਮ ਮਹੇ ਸਿਦ ਮੁਨ ਇੰਦਰਾ ਬੇਅੰਤ ਠਾਕਰ ਤੇਰੀ ਗਤ ਨਹੀਂ ਪਾਈ ਕਿਆ ਕਥੀਏ ਕਿਛ ਕਥਨ ਨਾ ਜਾਈ ਜੈ ਜੈ ਦੇਖਾ ਤੈ ਰਹਿਆ ਸਮਾਈ ਰਹਾਉ ਜੈ ਮਹਾ ਭਿਆਨ ਦੁਖ ਜਮ ਸੁਨੀਐ ਤੈ ਮੇਰੇ ਪ੍ਰਭ ਤੁਹੈ ਸਹਾਈ ਸਰਨ ਪਰਿਓ ਹਰ ਚਰਨ ਗਹਿ ਪ੍ਰਭ ਗੁਰ ਨਾਨਕ ਕੋ ਬੂਜ ਬੁਜਾਈ। ਬਿਲਾਵਲ ਮੁਹੱਲਾ ਪੰਜਵਾ। ਅਗਮ ਅਗੋਚਰ ਅਬਨਾਸੀ ਅਗਮ ਰੂਪ ਅਬਨਾਸੀ ਕਰਤਾ ਪਤਤ ਪਵਿੱਤ ਇੱਕ ਨਾਮ ਨਿਮਖ ਜਪਾਈਐ ਅਚਰਜ ਸੁਨਿਓ ਪ੍ਰਾਪਤ ਭੇਟ ਲੇ ਸੰਤ ਚਰਨ ਚਰਨ ਮਨ ਲਾਈਐ ਕਿਤ ਵਿਧੀਐ ਕਿਤ ਸੰਜਮ ਪਾਈਐ ਕਹੁ ਸੁਰਜਨ ਕਿਤ ਜੁਗਤੀ ਧਿਆਈਐ ਰਹਾਓ ਜੋ ਮਾਨਕ ਮਨ ਕੀ ਸੇਵਾ ਉਹ ਤਿਸਕੀ ਲਈ ਲਈ ਫੁਨ ਜਾਈਐ ਨਾਨਕ ਸਰਨ ਸਰਨ ਸੁਖ ਸਾਗਰ ਮੋਹੇ ਟੇਕ ਤੇਰੋ ਇੱਕ ਨਾਹੀਐ। ਬਿਲਾਵਲ ਮੁਹੱਲਾ ਪੰਜਵਾ। ਸੰਤ ਸਰਨ ਸੰਤ ਟਹਿਲ ਕਰੀ ਤੰਦ ਬੰਧ ਯਾਰ ਸਗਲ ਜੰਜਾਰੋ ਅਵਰ ਕਾਜ ਤੇ ਛੂਟ ਪਰੀ ਰਹਾਓ ਸੂਕ ਸਹਿਜਰ ਘਨੋ ਅਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰ ਰਸ ਬਰ ਨ ਸਾਕੋ ਗੁਰ ਪੂਰੇ ਮੇਰੀ ਉਲਟ ਤਰੀ ਪੇਖਿਓ ਮੋਹਨ ਸਭ ਕੈ ਸੰਗੇ। ਊਨ ਨ ਕਾਹੂ ਸਗਲ ਪਰਹੀ ਪੂਰਨ ਪੂਰਿਓ
1: ਕਿਰਪਾ ਤੇ ਕਿਰਪਾ ਨਿਧ ਕਹੋ ਨਾਨਕ ਮੇਰੀ ਪੂਰੀ ਪਰੀ ਬਿਲਾਵਲ ਮਹੱਲਾ ਪੰਜਵਾਂ ਮਨ ਕਿਆ ਕਹਿਤਾ ਹੋ ਕਿਆ ਕਹਿਤਾ ਜਾਨ ਪਰਬੀਨ ਠਾਕੁਰ ਪ੍ਰਭ ਮੇਰੇ ਤਿਸ ਆਗੇ ਕਿਆ

ਆਪ ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਰਖ ਮਨ ਮਾਹੀ, ਤਾਂ ਕੀ ਸਰਨ ਭਰਿਓ ਨਾਨਕ ਦਾਸ, ਜਾਤੇ ਉਪਰ ਕੋ ਨਾਹੀ। ਬਿਲਾਵਲ ਮਹੱਲਾ ਪੰਜਵਾਂ। ਸਦਾ ਸਦਾ ਜਪੀਏ ਪ੍ਰਭ ਨਾਮ, ਜਰਾ ਮਰਾ ਕਛ ਦੁਖ ਨਾ ਵਿਆਪੈ, ਆਗੈ ਦਰਗ ਹੈ ਪੂਰਨ ਕਾਮ ਰਹਾਉ, ਆਪ ਤਿਆਗ ਪਰਿਯੈ ਨਿਤ ਸਰਨੀ, ਗੁਰ ਤੇ ਪਾਈਐ ਇਹੋ ਨਿਧਾਨ, ਜਨਮ ਮਰਨ ਕੀ ਕਟੀਐ ਫਾਸੀ, ਸਾਚੀ ਦਰਗ ਹੈ ਕਾ ਨੀਸਾਨ। ਜੋ ਤੁਮ ਕਰਹੋ ਸੋਈ ਭਲ ਮਾਨੋ, ਮਨ ਤੇ ਛੂਟੇ ਸਗਲ ਗੁਮਾਨ, ਕਹੋ ਨਾਨਕ ਤਾਂ ਕੀ ਸ਼ਰਣਾਈ, ਜਾ ਕਾ ਕੀਆ ਸਗਲ ਜਹਾਨ। ਬਿਲਾਵਲ ਮਹੱਲਾ ਪੰਜਵਾਂ। ਮਨ ਤਨ ਅੰਤਰ ਪ੍ਰਭ ਆਹੀ, ਗੁਣ ਗਾਵਤ ਪਰਉਪਕਾਰ ਨਿਤ, ਤਿਸ ਰਸਨਾ ਕਾ ਮੋਲ ਕਿਛ ਨਾਹੀ ਰਹਾਉ, ਕੂਲ ਸਮੂਹ ਉਧਰੇ ਖਿਨ ਪੀਤਰ, ਜਨਮ ਜਨਮ ਕੀ ਮਲ ਲਾਹੀ, ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਆਨੰਦ ਸੇਤੀ ਵਿਖਿਆ ਬਨ ਗਾਹੀ। ਚਰਨ ਪ੍ਰਭੂ ਕੇ ਬੋਹਿਤ ਪਾਏ, ਪਵ ਸਾਗਰ ਪਾਰ ਪਰਾਹੀ, ਸੰਤ ਸੇਵਕ ਪ੍ਰਭ ਹਰ ਤਾਕੇ, ਨਾਨਕ ਮਨ ਲਾਗਾ ਹੈ ਤਾਹੀ। ਬਿਲਾਵਲ ਮਹੱਲਾ ਪੰਜਵਾਂ। ਤੀਰੋ ਦੇਖ ਤੁਮਾਰੇ ਰੰਗਾ, ਤੂੰ ਹੀ ਸੁਆਮੀ ਅੰਤਰ ਜਾਮੀ, ਤੂੰ ਹੀ ਵਸੈ ਸਾਧ ਕੇ ਸੰਗਾ ਰਹਾਉ, ਖਿਨ ਮਹਿ ਥਾਪਨ ਵਾਜੇ ਠਾਕੁਰ, ਨੀਚ ਕੀਟ ਤੇ ਕਰਹਿ ਰਾਜੰਗਾ, ਕਬਹੁ ਨ ਵਿਸਰੇ ਹੀਏ ਮੋਰੇ ਤੇ, ਨਾਨਕ ਦਾਸ ਇਹੀ ਦਾਨ ਮੰਗਾ। ਬਿਲਾਵਲ ਮਹੱਲਾ ਪੰਜਵਾਂ। ਅਚਤ ਪੂਜਾ ਜੋਗ ਗੋਪਾਲ, ਮੰਤ ਨਰ ਪਰਖੋ ਹਰ ਆਗੇ, ਸਰਬ ਜੀਆਂ ਕਾ ਹੈ ਪ੍ਰਤਿਪਾਲ ਰਹਾਉ, ਸਰਨ ਸਮਰੱਥ ਅਕਥ ਸੁਖਦਾਤਾ, ਕਿਰਪਾ ਸਿੰਧ ਬਡੋ ਦਇਆਲ, ਖਰ ਕੰਠ ਲਾਏ ਰਾਖੇ ਆਪਣੇ ਕੋ, ਤ੍ਰਿਸਨੋ ਲੱਗੇ ਨਾ ਤਾਤੀ ਬਾਲ, ਦਾਮੋਦਰ ਦਇਆਲ ਸੁਆਮੀ, ਸਰਬਸ ਸੰਤ ਜਨਾ ਧਨ ਮਾਲ, ਨਾਨਕ ਜਾਚਕ ਦਰਸ ਪ੍ਰਭ ਮੰਗੈ, ਸੰਤ ਜਨਾ ਕੀ ਮਿਲੈ ਰਵਾਲ। ਬਿਲਾਵਲ ਮਹੱਲਾ ਪੰਜਵਾਂ। ਸਿਮਰਤ ਨਾਮ ਕੋਟ ਜਤਨ ਭੈ, ਸਾਧ ਸੰਗ ਹਰ ਗੁਣ ਗਾਏ, ਜਮਦੂਤਨ ਕੋ ਤਰਾਸ ਅਹੇ ਰਹਾਉ, ਜੇਤੇ ਪੁਨਹ ਚਰਨ ਸੇ ਕੀਨੇ, ਮਨ ਤਨ ਪ੍ਰਭ ਕੇ ਚਰਨ ਗਹੇ, ਆਵਣ ਜਾਣ ਪਰਮ ਪੌ ਨਾਠਾ, ਜਨਮ ਜਨਮ ਕੇ ਕਿਲ ਵਿਖ ਦਹੇ, ਨਿਰਪਾ ਹੋਏ ਭਜੋ ਜਗਦੀਸੈ, ਇਹੋ ਪਦਾਰਥ ਵੱਡ ਭਾਗ ਲਹੇ, ਕਰ ਕਿਰਪਾ ਪੂਰਨ ਪ੍ਰਭ ਦਾਤੇ, ਨਿਰਮਲ ਜਸ ਨਾਨਕ ਦਾਸ ਕਹੇ। ਬਿਲਾਵਲ ਮਹੱਲਾ ਪੰਜਵਾਂ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ ਰਹਾਉ, ਕਾੜ ਕੁਠਾਰ ਖਸਮ ਸਿਰ ਕਾਟਿਆ, ਖਿਨ ਮੈਂ ਹੋਏ ਗਿਆ ਹੈ ਖਾਕ, ਮੰਦਾ ਚਿਤਵਿਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਤਨ ਕਿਛੂ ਨਾ ਰਹਿਓ, ਸੋ ਛਾੜ ਗਿਆ ਪਾਈ ਸਭ ਭਾਈ ਸਾ।

ਮਦ ਮਦ ਪ੍ਰਭ ਅੰਤ ਸੁਆਮੀ ਆਪਣਾ ਥਾਟ ਬਣਾਇਓ ਆਪ ਆਪਣੇ ਸੇਵਕ ਕੀ ਆਪੇ ਰਾਖੈ ਪ੍ਰਭ ਮੇਰੇ ਕੋ ਵੱਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਵਸ ਕੀਨੇ ਜਿਨ ਕੀ ਜਿਨ ਸਗਲੇ ਜੰਤ ਚਰਨ ਕਮਲ

ਸੀਤਲ ਪੈ ਗੁਰ ਚਰਨੀ ਲਾਗੇ, ਰਾਮ ਨਾਮ ਹਿਰਦੇ ਮਹਿਜਾ ਪਰਹਾਓ, ਕਰ ਕਿਰਪਾ ਹਸਤ ਪ੍ਰਭ ਦੀਨੇ, ਜਗਤ ਉਧਾਰ ਨਭ ਖੰਡ ਪ੍ਰਤਾਪ, ਦੁਖ ਬਿਨ ਸੇ ਸੁਖ ਅੰਤ ਪਰਵੇਸਾ, ਤ੍ਰਿਸਨ ਬੁਝੀ ਮਨ ਤਨ ਸਚ ਤ੍ਰਾਪ, ਅਨਾਥ ਕੋ ਨਾਥ ਸਰਣ ਸਮਰਥਾ ਸਗਲ

ਕੇਵਲ ਮਹੱਲਾ ਪੰਜਵਾਂ ਜਿਸ ਤੇ ਉਪਜਿਆ ਤਿਸ ਹੈ ਪਛਾਣ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕਿਉਂ ਕੁਸਲ ਖੇਮ ਹੋਏ ਕਲਿਆਣ ਰਹਾਉ ਗੁਰਪੂਰਾ ਭੇਟਿਓ ਬੜ ਭਾਗੀ ਅੰਤਰ ਜਾਮੀ ਸੁਗੜ ਸੁਜਾਨ ਹੱਥ ਦੇ ਰਾਖੇ ਕਰ ਆਪਣੇ ਬੜ ਸਮਰੱਥ ਨਿਮਾਨਿਆ ਕੋ ਮਾਨ ਪਰਮ ਪੈ ਬਿਨਸ ਗੈ ਖਿਨ ਪੀਤਰ ਅੰਧਕਾਰ ਪਗਟੇ ਚਾਨਾਣ ਸਾਸ ਸਾਸ ਆਰਾਧ ਨਾਨਕ ਸਦਾ ਸਦਾ ਜਾਈਏ ਕੁਰਬਾਨ ਬਿਲਾਵਲ ਮਹੱਲਾ ਪੰਜਵਾਂ ਦੋਵੇਂ ਥਾਵ ਰੱਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸੁਖ ਸਹਿਜੇ ਮਜਨ ਹੋ

ਸਾਸ ਪ੍ਰਭ ਤੁਜਹ ਚਿਤਾਰੀ ਕਿਰਪਾ ਨਿਧ ਪ੍ਰਭ ਦੀਨ ਦਯਾਲਾ ਜੀ ਜੰਤ ਕੀ ਕਰੋ ਪ੍ਰਤਿਪਾਲਾ ਆਠ ਪਹਿਰ ਤੇਰਾ ਨਾਮ ਜਨ ਜਾਪੈ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਿਲਾਵਲ ਮਹੱਲਾ ਪੰਜਵਾਂ ਤਨ ਧਨ ਜੋਬਨ ਚਲਤ ਗਯਾ ਰਾਮ ਨਾਮ ਕਾ ਭਜਨ ਨਾ ਕੀਨੋ ਕਰਤ ਵਿਕਾਰ ਨਿਸ ਭੋਰ ਪਿਆ ਰਹਾਓ ਅਨਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਕਸ ਖੀਨ ਗਯਾ ਖਯਾ ਮੇਰੀ ਮੇਰੀ ਕਰ ਕਰ ਮੂਠੋ ਪਾਪ ਕਰਤ ਨਹਿ ਪਰੀ ਦਯਾ ਮਹਾ ਵਿਕਾਰ ਘੋਰ ਦੁਖ ਸਾਗਰ ਤਿਸ ਮਹਿ ਪ੍ਰਾਣੀ ਗਲਤ ਪਿਆ ਸਰਣ ਪਰੇ ਨਾਨਕ ਕੇ ਸੁਆਮੀ ਕੀ ਬਹਾ ਪਕੜ ਪ੍ਰਭ ਕਾਢ ਲਿਆ ਬਿਲਾਵਲ ਮਹੱਲਾ ਪੰਜਵਾਂ ਆਪਣਾ ਪ੍ਰਭ ਆਇਆ ਚੀਤ ਦੁਸਮਨ ਦੁਸ਼ਟ ਰਹੇ ਝੱਖ ਮਾਰਥ ਕੁਸਲ ਪਿਆ ਮੇਰੇ ਭਾਈ ਮੀਤ ਰਹਾਓ ਗਈ ਬਿਆਦ ਉਪਾਦ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸਾਂਤ ਸੁਖ ਅਰ ਅਨਦਕ ਨੇਰੇ ਪ੍ਰੀਤਮ ਰਾਮ ਹਿਰਦੈ ਵ੍ਰਤ ਔਰ ਹਾਰ ਜੀਓ ਪਿੰਡ ਧਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸਵਾਮੀ ਮੇਰਾ ਦਾਸ ਆਪਣੇ ਕੋ ਰੱਖ ਨਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਿਲਾਵਲ ਮਹੱਲਾ ਪੰਜਵਾਂ ਗੋਬਿੰਦ ਸਿਮਰ ਹੋਆ ਕਲਿਆਣ ਮਿਟੀ ਉਪਾਦ ਪਿਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਹਾਓ ਜੀ ਜਿਸਕੇ ਜੀ ਤਿਨ ਕੀਏ ਸੁਖਾਲੇ ਭਗਤ ਜਨਾ ਕੋ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਭੈ ਪੰਜਨ ਉੱਪਰ ਕਰਤੇ ਮਾਣ ਪਹੀ ਮਿਤਰਾਈ ਮਿਟੀ ਬੁਰਾਈ ਦਰੁਸ਼ਟ ਦੂਤ ਹਰ ਕਾਢੇ ਛਾਣ ਸੁਖ ਸਹਿਜ ਆਨੰਦ ਕਨੇਰੇ ਨਾਨਕ ਜੀਵੇ ਹਰ ਗੁਣੇ ਵਖਾਣ ਬਿਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪਏ ਨਿਹਾਲ ਰਹਾਓ ਅੰਗੀਕਾਰ ਕੀਆ ਪ੍ਰਭ ਆਪਣੇ ਦੁਖੀ ਸਗਲੇ ਪੈਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲੀਏ ਲਾਏ ਆਪਣੇ ਪਾਲ ਸਹੀ ਸਲਾਮਤ ਘਰ ਸਹੀ ਸਲਾਮਤ ਮਿਲ ਘਰ ਆਏ ਨਿੰਦਕ

ਢਾਕ ਨ ਢਾਕ ਗੋਬਿੰਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠਾਰ ਨਾਹੀ ਕਛ ਢੀਠ ਮੁਕਰਨ ਬੜ ਪ੍ਰਤਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸੁਹਾਓ ਸਦਾ ਸਦ ਭੂਲਨ ਤੁਮਰੋ ਬਿਰਦ ਪਤਿਤ ਪਾ ਉਧਾਰਨ ਕਰਣ ਕਰੁਣਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸਨ ਬਿਲਾਵਲ ਮਹੱਲਾ ਪੰਜਵਾਂ ਐਸੀ ਕਿਰਪਾ ਮੋਹੇ ਕਰੋ ਸੰਤ ਹੈ ਚਰਨ ਹਮਾਰੋ ਮਾਥਾ ਨੈਨ ਦਰਸਨ ਦਰਸ ਤਨ ਧੂਰ ਪਰਹੁ ਰਹਾਉ ਗੁਰ ਕੋ ਸ਼ਬਦ ਮੇਰੇ ਹੀ ਰਹਿ ਵਾਸੈ ਹਰ ਨਾਮਾ ਮਨ ਸੰਗ ਤਰਹੋ ਤਸਕਰ ਪੰਚ ਨਿਵਾਰੋ ਠਾਕਰ ਸਗਲੋ ਪਰਮਾ ਹੋਮ ਜਰਹੋ ਜੋ ਤੁਮ ਕਰੋ ਸੋਈ ਭਲ ਮਾਨੈ ਭਾਵਨ ਦੁਬਦਾ ਦੂਰ ਟਰਹੋ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਮੋਹੇ ਲਿਓ ਮੋਹੇ ਉਦਰਹੋ ਬਿਲਾਵਲ ਮਹੱਲਾ ਪੰਜਵਾਂ ਐਸੀ ਦੀਖਿਆ ਜਨ ਸਿਓ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਓ ਜਨ ਕੀ ਟਹਿਲ ਸੰਭਾਖਣ ਜਨ ਸਿਓ ਉਠਣ ਬੈਠਣ ਜਨ ਕੇ ਸੰਗਾ ਜਨ ਚਰ ਰਜ ਮੁਖ ਮਾਥੇ ਲਾਗੀ ਆਸਾ ਪੂਰਨ ਅੰਤ ਦਰੰਗਾ ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਧੂਰ ਕੀਓ ਮਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਿਲਾਵਲ ਮਹੱਲਾ ਪੰਜਵਾਂ ਜਿਉ ਪਾਵੈ ਤਿਉ ਮੋਹੇ ਪ੍ਰਤਿਪਾਲ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਬਾਰਕ ਤੁਮ ਪ੍ਰੀਤਾ ਕਿਰਪਾਲ ਰਹਾਉ ਮੋਹਿ ਨਿਰਗੁਣ ਗੁਣ ਨਾਹੀ ਕੋਈ ਪਚ ਪਹੁੰਚ ਨਾ ਸਾਕੋ ਤੁਮਰੀ ਕਾਲ ਤੁਮਰੀ ਗਤ ਮਿਤ ਤੁਮਹੀ ਜਾਨਹੋ ਜੀਓ ਪਿੰਡ ਸਭ ਤੁਮਰੋ ਮਾਲ ਅੰਤਰ ਜਾਮੀ ਪੁਰਖ ਸੁਆਮੀ ਅਨ

ਸਾਧ ਕਾ ਨਿੰਦਕ ਕੈਸੇ ਤਰੈ ਸਰ ਪਰ ਜਾਨੋ ਨਰਕ ਹੀ ਪਰੈ ਰਹਾਉ। ਜੇ ਉਹ ਗ੍ਰਹਿਣ ਕਰੇ ਕੁਲ ਖੇਤ ਅਰਪੈ ਨਾਲ ਸਿੰਗਾਰ ਸਮੇਤ ਸਗਲੀ ਸਿਮਰ ਸ੍ਰਵਣੀ ਸੁਣੈ ਕਰੈ ਨਿੰਦ ਕਵਣੈ ਨੀ ਗੁਣੈ। ਜੇ ਉਹ ਅਨਕ ਪ੍ਰਸਾਦ ਕਰਾਵੇ ਭੂਮ ਦਾਨ ਸੋਭਾ ਮੰਡ ਪਾਵੇ ਆਪਰਾ ਵਿਗਾਰ ਬਿਰਾਨਾ ਸਾਂਢੈ ਕਰੈ ਨਿੰਦ ਬੋਜੂਨੀ ਹਾਂਡੈ। ਨਿੰਦਕ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕੌਰਵ ਦਾਸ ਪਾਪੀ ਨਰਕ ਸਧਾਰਿਆ ਜੋੜ।

ਸੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਕੋਈ ਪੜਤਾ ਸਹਸਾ ਕਿਰਤਾ ਕੋਈ ਪੜੇ ਪੁਰਾਣਾ ਕੋਈ ਨਾਮ ਜਪੈ ਜਪਮਾਲੀ ਲਾਗੈ ਤਿਸੇ ਧਿਆਨਾ।

ਜੈ ਪੀਤਰ ਕੜ ਪੀਤਰ ਬਸਿਆ ਬਾਹਰ ਕਾਹੇ ਨਾਹੀ ਤਿਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ।

ਜਾਨ ਕੇ ਕਮਿਲੈ ਇਨ ਬਿਦ ਸਾਗਰ ਤਰੀਐ ਜੀਵ ਤਿਆਉ ਮਰੀਐ ਰਹਾਉ ਦੂਜਾ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੇ ਪਦ ਝੋਲੀ ਮੰਗਣ ਕੈ ਤਾਈ ਭਿਖਿਆ ਨਾ ਪੜੇ ਬਾਬਾ ਗੁਰਖ ਜਾਗੈ ਗੋਰਖ ਸੋ ਜਿਨ ਗੋਏ।

ਆਓ ਸਮੇਂ ਦੀ ਸੰਭਾਲ ਕਰੀਏ। ਇਹ ਜੋ ਰਸਮ ਹੈ ਇਹਨੂੰ ਆਪਾਂ ਆਰੰਭ ਕਰਕੇ ਸਮੇਂ ਦੀ ਸੰਭਾਲ ਕਰ ਸਕੀਏ। ਸਾਰਿਆਂ ਨੂੰ ਬੇਨਤੀ ਹੈ ਆਪਣੇ ਫੋਨ ਜਿਹੜੇ ਨੇ ਸਾਈਲੈਂਟ ਕਰ ਲਓ ਪਲੀਜ਼। ਬੜਾ ਆਨੰਦ ਦਾ ਸਮਾਂ ਹੈ ਅਤੇ ਫੋਨ ਸਾਈਲੈਂਟ ਕਰ ਲਓ ਪਲੀਜ਼, ਬਾਅਦ ਵਿੱਚ ਆਪਾਂ ਚਲਾ ਲਵਾਂਗੇ। ਆਓ

ਹੁਣ ਛੋਟੀ ਅਰਦਾਸ ਉਹਦੇ ਵਿੱਚ ਸੁਭਾਗ ਜੋੜੀ ਇਹਨਾਂ ਦੇ ਮਾਤਾ ਪਿਤਾ ਖੜੇ ਹੋਣਗੇ, ਬਾਕੀ ਸੰਗਤ ਸਜੀ ਰਹੇ। ਆਓ ਸੰਖੇਪ ਅਰਦਾਸ ਭਾਈ ਸਾਹਿਬ ਜੀ, ਸੁਭਾਗ ਜੋੜੀ ਖੜੀ ਹੋ ਜਾਏ ਨਾਲ ਇਹਨਾਂ ਦੇ ਪੇਰੈਂਟਸ ਮਾਤਾ ਪਿਤਾ।

0: ਸਰਬੱਤ ਦਾ ਭਲਾ
1: ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ। ਬਹਿ ਜਾਓ ਸਾਰੇ ਜਾਣੇ ਬਹਿ ਜਾਓ। ਮੁੱਖ ਵਾਕ ਹੋਏਗਾ ਆਪ ਜੀ ਹੁਕਮਨਾਮਾ ਸਾਹਿਬ ਸਰਵਨ ਕਰੋ ਬੈਠ ਜਾ। ਹਾਂਜੀ

ਦਸ ਨਾਨਕ ਨਾਮ ਧਿਆਈ ਹੈ ਕਾਰਜ ਆਵੇ ਰਾਸ ਸੁਖਦਾਤਾ ਪੈ ਭੰਜਨੋ ਤਿਸ ਆਗੈ ਕਰ ਅਰਦਾਸ ਮਿਹਰ ਕਰੈ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਧਨਾ ਸ੍ਰੀ ਮਹੱਲਾ ਪੰਜਵਾ ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਾਨਕੀ ਚਰਨ ਵਸ ਹੈ ਮੇਰੇ ਹੀ ਅਰੈ ਸੰਗ ਪੁਨੀਤਾ ਦੇਹੀ ਜਾਨਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਜਾਨਕੀ ਚਰਨ ਵਸ ਹੈ ਮੇਰੇ ਹੀ ਅਰੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਹੈ ਬੱਚੀ ਦੇ ਪਿਤਾ ਜੀ, ਕਾਕਾ ਜੀ ਦਾ ਪੱਲਾ ਬੱਚੀ ਨੂੰ ਪਕੜਾਉਣ ਦੀ ਕਿਰਪਾਲਤਾ ਕਰਨ। ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ, ਉਸ ਤੋਂ ਉਪਰੰਤ ਲਾਵਾਂ ਦਾ ਪਾਠ ਹੋਏਗਾ।

ਸੋ ਜ਼ਰੂਰੀ ਬੇਨਤੀ ਬੱਚਿਆਂ ਨੂੰ ਪਹਿਲੋਂ ਦਾਸ ਲਾਵਾਂ ਦਾ ਪਾਠ ਪੜਨਗੇ ਆਪ ਜੀ ਨੇ ਅਦਬ ਸਤਿਕਾਰ ਸਹਿਤ ਸਰਵਣ ਕਰਨਾ ਹੈ ਜਦੋਂ ਰਾਗੀ ਸਿੰਘ ਗਾਇਨ ਕਰਨ ਆਪ ਜੀ ਨੇ ਇਕੱਠਿਆਂ ਮੱਥਾ ਟੇਕ ਕੇ ਸਤਿਗੁਰੂ ਜੀ ਨੂੰ ਸੱਜੇ ਪਾਸੇ ਰੱਖ ਕੇ ਇਸ ਪਾਸੋਂ ਪਰਿਕਰਮਾ ਕਰਦਿਆਂ ਹੋਇਆਂ ਆਪਣੇ ਨਿਯਤ ਸਥਾਨ 'ਤੇ ਬੈਠਣ ਲੱਗਿਆਂ ਵੀ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਮੱਥਾ ਟੇਕ ਕੇ ਬੈਠਣਾ ਹੈ ਸੋ ਇਸ ਤਰ੍ਹਾਂ ਚਾਰ ਲਾਵਾਂ ਦਾ ਪਾਠ ਹੋਏਗਾ ਆਓ ਪਿਆਰ ਸਤਿਕਾਰ ਸਹਿਤ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸੂਹੀ ਮਹੱਲਾ ਚੌਥਾ

ਸ੍ਰੀ ਵਾਹਿਗੁਰੂ ਜੀ ਹਰ ਤੀਜੜੀ ਲਾਓ ਮਨ ਚਾਉ ਪਿਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੀਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ।

0: ਐ ਅਕਥ ਕਹਾਣੀ ਹਿਰਦੈ ਹਰ ਹਰ ਹਰ ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ
1: ਮੱਥਾ ਟੇਕੋ ਬੜੇ ਪਿਆਰ ਨਾਲ ਹਾਂਜੀ

0: ਪ੍ਰਭ ਪਾਇਆ ਅਨ ਦਿਨ ਹਰ ਲਿਬਲਾਈ ਮਨ ਚੰਦਿਆ ਫਲ ਪਾਇਆ ਸਵਾਮੀ ਹਰ ਨਾਮ ਬਜੀ ਵਾਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਧਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਨਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਿਨਾਸੀ।
1: ਚਲੋ ਜੀ ਮੱਥਾ ਟੇਕ।

0: ਤੋਂ ਦੋਵੇਂ ਪਰਿਵਾਰ ਹੀ ਵਧਾਈ ਦੇ ਪਾਤਰ ਹਨ। ਸਤਿਗੁਰੂ ਬਖਸ਼ਿਸ਼ ਕਿਰਪਾ ਕਰਨ। ਹੁਣ ਆਪਾਂ ਅਰਦਾਸ ਕਰਨੀ ਹੈ ਦੋਹਾਂ ਪਰਿਵਾਰਾਂ ਲਈ, ਖਾਸ ਕਰਕੇ ਸੁਭਾਗ ਭਰੀ ਜੋੜੀ ਲਈ। ਪੂਰੀ ਸਤਿਗੁਰੂ ਜੀ ਕਿਰਪਾ ਕਰਨ ਇਹਨਾਂ ਦੇ ਝੋਲੇ ਅੰਦਰ, ਗ੍ਰਿਸਥ ਆਸ਼ਰਮ ਦੀਆਂ ਤਮਾਮ ਖੁਸ਼ੀਆਂ ਸਤਿਗੁਰੂ ਪ੍ਰਦਾਨ ਕਰਨ ਔਰ ਇੱਕ ਦੂਸਰੇ ਪ੍ਰਤੀ ਇਹ ਸਾਰੀ ਜ਼ਿੰਦਗੀ ਭਰ, ਜੀਵਨ ਭਰ ਇੱਕ ਦੂਸਰੇ ਪ੍ਰਤੀ ਇਮਾਨਦਾਰ ਰਹਿ, ਇਮਾਨਦਾਰੀ ਦੀ ਦਾਤ ਮੰਗਣੀ ਅਰਦਾਸ ਦੇ ਅੰਦਰ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚਤ ਉੱਚਾ ਭਗਵੰਤ।

ਆਗਿਆਕਾਰ ਮਨ ਨੀਵਾਂ ਮਤ ਉੱਚੀ ਗੁਰਸਿੱਖੀ ਜੀਵਨ ਆਪਸੀ ਪਰਸਪਰ ਪਿਆਰ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨੀ ਅੰਗ ਸੰਗ ਸਹਾਈ ਹੋਣਾ ਪਾਵਨ ਹਜ਼ੂਰੀ ਅੰਦਰ ਚਾਰ ਲਾਵਾਂ ਦੀ ਪਾਠ ਸ਼ਬਦ ਕੀਰਤਨ ਜੀ ਕੀ ਅਰਦਾਸ ਅਖਰਵਾਦ ਕਾਟ ਭੁੱਲ ਚੁੱਕ ਮਾਫ਼ ਕਰਨੀ ਅੱਗੋਂ ਵਾਸਤੇ ਸਮੱਤ ਬਖਸ਼ਣਾ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਦੋਹਾਂ ਪਰਿਵਾਰਾਂ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਆਪ ਜੀ ਵਾਸਤੇ ਸੁੰਦਰ ਰੁਮਾਲੇ ਹਾਜ਼ਰ ਹੋਏ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਪਰਦੇ ਢੱਕਣੇ ਦਰੋਂ ਘਰੋਂ ਅੰਮ੍ਰਿਤ ਵੇਲੇ ਦਾ ਜਾਗਰਣਾ ਨਾਮ ਦਾਨ ਸਿੱਖੀ ਸਿਦਕ ਭਰੋਸਾ ਦਾਨ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਅੰਗ ਸੰਗ ਸਹਾਈ ਹੋਣਾ ਕੜਾ ਪ੍ਰਸ਼ਾਦ ਦੀ ਦੇਗ ਦਰ ਤੇ ਹਾਜ਼ਰ ਹੈ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ ਚ ਵਰਤਾਉਣ ਦੀ ਆਗਿਆ ਹੋਵੇ ਪਾਵਨ ਹੁਕਮਨਾਮੇ ਬਖਸ਼ ਕੀ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜਉ ਪ੍ਰਭ ਕਹੋ ਮਿਲਉ ਚਹੈ ਖੋਜ ਸ਼ਬਦ ਮੈਂ ਰਾਜ ਕਰੀਗਾ ਖਾਲਸਾ ਖੁਆਰ ਹੋਈ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜਉ ਸ਼ਰਧਾ ਕਰ ਸੇਵ ਦੇਰ ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ ਸੀਸ ਸੋ

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧਰਮ ਸੰਬੰਧੀ ਖੜ ਤੰਜੜਾ ਵੀ ਹਰ ਪ੍ਰੇਮ ਪੁਰਖ ਮਨ ਉੱਠਾ ਸਭੀ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਿਗੁਰ ਤੁੱਠਾ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ

ਕਰੇ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੀ ਰਾਖੀ ਕਰੇ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾਉ ਜੀਓ ਪਾਏ ਪਿੰਡ ਜਨ ਸਾਜਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਸਾਧ ਸਿੰਘ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਦੋਹਾਂ ਪਰਿਵਾਰਾਂ ਦੇ ਬੱਚਿਆਂ ਦੇ ਸ਼ੁਭ ਆਨੰਦ ਕਾਰਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਸਤਿਗੁਰੂ ਜੀ ਰਹਿਮਤ ਕਰਨ ਸੁਭਾਗ ਜੋੜੀ ਨੂੰ ਦੀਰਘ ਆਰਜਾ, ਮਾਤਾ ਪਿਤਾ ਦੇ ਆਗਿਆਕਾਰ, ਆਪਸੀ ਪਰਸਪਰ ਪਿਆਰ, ਗੁਰਸਿੱਖੀ ਜੀਵਨ ਤੰਦਰੁਸਤੀਆਂ ਦੀ ਦਾਤ ਸਤਿਗੁਰੂ ਜੀ ਬਖਸ਼ਿਸ਼ ਕਰਨ। ਸੋ ਦੋਹਾਂ ਪਰਿਵਾਰਾਂ ਨੂੰ ਸ਼ੁਭ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਦੋਹਾਂ ਪਰਿਵਾਰਾਂ ਵੱਲੋਂ ਸਾਰੀਆਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਹੁਣ ਸਭ ਤੋਂ ਪਹਿਲਾਂ ਬੱਚਿਆਂ ਨੂੰ ਗੁਰੂ ਘਰ ਵੱਲੋਂ ਸਿਰੋਪਾਉ ਦੀ ਬਖਸ਼ਿਸ਼ ਕੀਤੀ ਜਾਏਗੀ। ਸੋ ਬੱਚਿਆਂ ਨੂੰ ਬੇਨਤੀ ਹੈ, ਖੜ੍ਹੇ ਹੋ ਕੇ ਸਤਿਗੁਰੂ ਜੀ ਦੀ ਅਸੀਸ, ਸਿਰੋਪਾਉ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਇਆ ਮੋਹ ਸ਼ਬਦ ਜਲਾਇਆ ਗਿਆਨ ਤੱਤ ਵਿਚਾਰੀ ਆਪੇ ਆਪ ਕਰਾਈ ਕਰਤਾ ਆਪੇ ਬਖਸ਼ ਭੰਡਾਰੀ ਤਿਸ ਕਿਆ ਗੁਣਾ ਕਾ ਅੰਤ ਨ ਪਾਇਆ ਹਉ ਗਾਵਾ ਸ਼ਬਦ ਵਿਚਾਰੀ ਹਰ ਜੀਓ ਜਪੀ ਹਰ ਜੀਓ ਸਾਲਾਹੀ ਵਿੱਚੋਂ ਆਪ ਨਿਵਾਰੀ ਨਾਮ ਪਦਾਰਥ ਗੁਰ ਤੇ ਪਾਇਆ ਅਖੁੱਟ ਸੱਚੇ ਭੰਡਾਰੀ ਆਪਣਿਆਂ ਭਗਤਾਂ ਨੂੰ ਆਪੇ ਤੁੱਠਾ ਆਪਣੀ ਕਿਰਪਾ ਕਰ ਕਲ ਧਾਰੀ ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ ਗਾਵਨ ਸ਼ਬਦ ਵਿਚਾਰੀ ਜਿਉ ਪਿੰਡ ਸਭ ਕਿਛ ਹੈ ਤਿਸਕਾ ਆਖਣ ਬਿਖਮ ਵਿਚਾਰੀ ਸ਼ਬਦ ਲੱਗੇ ਸਹੀ ਜਨ ਨਿਸਤਰੈ ਭਾਉਜਲ ਪਾਰ ਉਤਾਰੀ ਬਿਨ ਹਰ ਸਾਚੀ ਕੋ ਪਾਰ ਨਾ ਪਾਵੈ ਬੂਝੇ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਸਵਾਰੀ ਕਾਇਆ ਕੰਚਨ ਸ਼ਬਦੇ ਰਾਤੀ ਸਾਚੇ ਨਾਏ ਪਿਆਰੀ ਕਾਇਆ ਮਤ ਰਹੀ ਪਾਰ ਪੂਰੇ ਪਾਈਏ ਸ਼ਬਦ ਵਿਚਾਰੀ ਜੋ ਪ੍ਰਭ ਖੋਜੇ ਸੀ ਪਾਵੈ ਹੋਰ ਫੂਟ ਮੋਏ ਅਹੰਕਾਰੀ ਬਾਦੀ ਬਿਨਸੇ ਸੇਵਕ ਸੇਵੈ ਗੁਰ ਕੇ ਹੇਤ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੈ ਹਉ ਮੈਂ ਤ੍ਰਿਸ਼ਨਾ ਮਾਰੀ ਸਤਿਗੁਰ ਦਾਤਾ ਤਿਨੇ ਪਛਾਤਾ ਜਿਸਨੂੰ ਕਿਰਪਾ ਤੁਮਾਰੀ ਸਤਿਗੁਰ ਨਾ ਸਹਿਵੈ ਮਾਇਆ ਲਾਗੇ ਡੂਬ ਮੂਏ ਅਹੰਕਾਰੀ ਜਿਚਰ ਅੰਦਰ ਸਾਸ ਤਿਚਰ ਸੇਵਾ ਕੀਜੈ ਜੈ ਮਿਲੀਏ ਰਾਮ ਮੁਰਾਰੀ ਅਨਦਿਨ ਜਾਗਤ ਰਹੇ ਦਿਨ ਰਾਤੀ ਆਪਣੇ ਪ੍ਰੇ ਪ੍ਰੀਤ ਪਿਆਰੀ ਤਨ ਮਨ ਵਾਰੀ ਵਾਰ ਘੁਮਾਈ ਆਪਣੇ ਗੁਰ ਵਿਟੋਂ ਵਲਿਹਾਰੀ ਮਾਇਆ ਮੋਹ ਬਿਨਸ ਜਾਏਗਾ ਉਭਰੇ ਸ਼ਬਦ ਵਿਚਾਰੀ ਆਪ ਜਗਾਏ ਸਹੀ ਜਾਗੇ ਗੁਰ ਕੇ ਸ਼ਬਦ ਵਿਚਾਰੀ ਨਾਨਕ ਸਹੀ ਮੂਏ ਜੇ ਨਾਮ ਨਾ ਚੇਤੇ ਭਗਤ ਜੀਵੇ ਵਿਚਾਰੀ ਰਾਮ ਕਲੀ ਮਹੱਲਾ ਤੀਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆਗਾਈ ਸੰਤੋ ਗੁਰਮੁਖ ਮੁਕਤ ਗਤ ਪਾਈ ਏਕ ਨਾਮ ਵਸਿਆ ਘਟ ਅੰਤਰ ਪੂਰੇ ਕੀ ਵਡਿਆਈ ਰਹਾਉ ਆਪੇ ਕਰਤਾ ਆਪੇ ਭੁਗਤਾ ਦੇਂਦਾ ਰਿਜਕ ਸਬਾਈ ਜੋ ਕਿਛ ਕਰਨਾ ਸੋ ਕਰ ਰਿਹਾ ਅਵਰ ਨਾ ਕਰਨਾ ਜਾਈ ਆਪੇ ਸਾਜੇ ਸ੍ਰਿਸ਼ਟ ਉਪਾਏ ਸਿਰ ਸਿਰ ਧੰਦੇ ਲਾਈ ਤਿਸੇ ਸਿਰੇਵੋ ਤਾਂ ਸੁਖ ਪਾਵੋ ਸਤਿਗੁਰ ਮੇਲ ਮਿਲਾਈ ਆਪਣਾ ਆਪ ਆਪ ਉਪਾਏ ਅਲੱਖ ਨਾ ਲੱਖਣਾ ਜਾਈ ਆਪੇ ਮਾਰ ਜਿਵਾਲੇ ਆਪੇ ਤਿਸ ਨੂੰ ਤਿਲ ਨਾ ਤਮਾਈ ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵਡ ਭਾਗੀ ਜਿਨੇ ਇੱਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁੱਖ ਸੁਖ ਪਾਏ ਅੰਤਰ ਆਪੇ ਭਰਮ ਭੁਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਆਇਆ ਸਤਿਗੁਰੂ ਬੂਝ ਬੁਝਾਈ ਇੱਕ ਨਾ ਨਾਵੋ ਆਪ ਭੁਲਾਏ ਇੱਕ ਨਾ ਗੁਰਮੁਖ ਦੇ ਵਡਿਆਈ ਇੱਕ ਨਾ ਨਾਵੋ ਆਪ ਭੁਲਾਏ ਇੱਕ ਨਾ ਗੁਰਮੁਖ ਦੇ ਬੁਝਾਈ ਸਦਾ ਸਦਾ ਸਲਾਹਿਓ ਸੰਤੋ ਤਿਸ ਦੀ ਵੱਡੀ ਵਡਿਆਈ ਤਿਸ ਬਿਨ ਅਵਰਨਾ ਕੋਈ ਰਾਜਾ ਕਰ ਤਪਾਵਸ ਬਣਤ ਬਣਾਈ ਨਿਆਉ ਤਿਸੇ ਕਾ ਹੈ ਸਦ ਸਾਚਾ ਵਿਰਲੇ ਹੁਕਮ ਮਨਾਈ ਤਿਸ ਨੂੰ ਪ੍ਰਾਣੀ ਸਦਾ ਧਿਆਵੋ ਜਿਨ ਗੁਰਮੁਖ ਬਣਤ ਬਣਾਈ ਸਤਿਗੁਰ ਭੇਟੇ ਸੋ ਜਨ ਸੀਜੈ ਜਿਸ ਹਿਰਦੇ ਨਾਮ ਵਸਾਈ ਸੱਚਾ ਆਵ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਿਹਾ ਬਿਸਮਾਦ ਮੇਰਾ ਪ੍ਰਭ ਰਵਿਆ ਸਰਬ ਥਾਈ ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਨਹੀ ਕੀਆ ਪ੍ਰਵਿਰਤ ਪਸਾਰਾ ਕਿਨਹੀ ਕੀਆ ਪੂਜਾ ਵਿਸਥਾਰਾ ਕਿਨਹੀ ਨਿਵਲ ਭਿਅੰਗਮ ਸਾਦੇ ਮੋਹੇ ਦੀਨ ਹਰ ਹਰ ਆਰਾਧੇ ਤੀਰਾ ਭਰੋਸਾ ਪਿਆਰੇ ਆਨੰਦ ਜਾਨਾ ਵੇਸਾ ਰਹਾਓ ਕਿਨਹੀ ਗ੍ਰੇ ਤਜ ਵਨ ਖੰਡ ਪਾਇਆ ਕਿਨਹੀ ਮੋਨ ਅਵਤੂਤ ਸਦਾਇਆ ਕੋਈ ਕਹਿਤ ਅਨੰਨ ਭਗਾਉਤੀ ਮੋਹੇ ਦੀਨ ਹਰ ਹਰ ਓਟ ਲੀਤੀ ਕਿਨਹੀ ਕਿਹਾ ਹਉ ਤੀਰਥਵਾਸੀ ਕੋਈ ਅਨ ਤਜ ਭਇਆ ਉਦਾਸੀ ਕਿਨਹੀ ਭਵਨ ਸਭ ਧਰਤੀ ਕਰਿਆ ਮੋਹੇ ਦੀਨ ਹਰ ਹਰ ਦਰ ਪਰਿਆ ਕਿਨਹੀ ਕਿਹਾ ਮੈਂ ਕੁੱਲੇ ਵਡਿਆਈ ਕਿਨਹੀ ਕਿਹਾ ਬਾ ਬਹੁ ਭਾਈ ਕੋਈ ਕਹੇ ਮੈਂ ਧਨੈ ਪਸਾਰਾ ਮੋਹੇ ਦੀਨ ਹਰ ਹਰ ਆਧਾਰਾ ਕਿਨਹੀ ਕੁੰਗਰ ਨਿਤ ਕਰਾਈ ਕਿਨਹੂ ਵਰਤ ਨੇਮ ਮਾਲਾ ਪਾਈ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹੇ ਦੀਨ ਹਰ ਹਰ ਧਿਆਇਆ ਕਿਨਹੀ ਸਿੱਧ ਬਹੁ ਚੀਟਕ ਲਾਏ ਕਿਨਹੀ ਭੇਖ ਬਹੁ ਥਾਟ ਬਣਾਏ ਕਿਨਹੀ ਤੰਤ ਮੰਤ ਬਹੁ ਖੇਵਾ ਮੋਹੇ ਦੀਨ ਹਰ ਹਰ ਹਰ ਸੇਵਾ ਕੋਈ ਚਤਰ ਕਹਾਵੈ ਪੰਡਤ ਕੋ ਖਟ ਕਰਮ ਸਹਿਤ ਸਿਉ ਮੰਡਤ ਕੋਈ ਕਰੇ ਆਚਾਰ ਸੁਕਰਣੀ ਮੋਹੇ ਦੀਨ ਹਰ ਹਰ ਹਰ ਸਰਣੀ
सगले कर्म धर्म जुग सोद बिन नाम ए मन ना प्रबुद्ध कहो नानक जो साध संग पाया बूझी तृष्णा महा शीतलाया राम कली महला पंजवा इस पानी ते जिन तू करिया माटी का ले देहरा करिया उगत जोत लै सुरत परीख्या मात कर मैं जिन तू राख्या राखण हार समार जना सगले छोड़ विचार मना रहाओ जिन दिए तुद बाप महतारी जिन दिए प्रात पुतहारी जिन दिए तुद बनता अरमीता तिस ठाकुर को रख लेहो चीता जिन दिया तुद पवन अमोला जिन दिया तुद नीर निर्मोला जिन दिया तुद पावक बलना तिस ठाकर की रहो मन सरना छत्ते ही अमृत जिन भोजन दिए अंतर थान ठहरावन को किए बसदा दियो बर्तन बलना तिस ठाकर के चित रख चरना पेखन को नेत्र सुनन को करना हस्त कमावन बासन रसना चरण चलन को

ਮੈਨੂੰ ਮੇਰਾ ਮਨ ਤਿਸ ਠਾਕੁਰ ਕੇ ਪੂਜੋ ਪੈਰਾ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸੁਗਲ ਜੂਨ ਮੈਂ ਤੂੰ ਸਿਰ ਧਰਿਆ ਅਬ ਤੂੰ ਸੀਜ ਭਾਵੈ ਨਹੀਂ ਸੀਜੇ ਕਾਰਜ ਸਵਰੈ ਮਨ ਪ੍ਰਭ ਧਿਆਈ ਜੈ ਈਹਾ ਊਹਾ ਇੱਕੋ ਉਹੀ ਜਤ ਕਤ ਦੇਖੇ ਤਤ ਤਤ ਤੋਹੀ ਤਿਸ ਸੇਵਤ ਮਨ ਆਲਸ ਕਰੈ ਜਿਸ ਵਿਸਰਿਆ ਇੱਕ ਨਿਮਖ ਨਾ ਸਰੈ ਹਮ ਅਪਰਾਧੀ ਨਿਰਗੁਣਿਆਰੇ ਨਾ ਕਿਛ ਸੇਵਾ ਨਾ ਕਰਮਾਰੇ ਗੁਰਬੋਹਿਤ ਵਡਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ ਰਾਮ ਕਲੀ ਮਹੱਲਾ ਪੰਜਵਾਂ ਕਾਹੂੰ ਬਿਹਾਵੇ ਰੰਗ ਰਸ ਰੂਪ ਕਾਹੂੰ ਬਿਹਾਵੇ ਮਾਏ ਬਾਪ ਪੂਤ ਕਾਹੂੰ ਬਿਹਾਵੇ ਰਾਜ ਮਿਲਖ ਬਾ ਪਾਰਾ ਸੰਤ ਬਿਹਾਵੇ ਹਰ ਨਾਮ ਅਧਾਰਾ ਰਚਨਾ ਸਾਚ ਬਨੀ ਸਭ ਕਾ ਏਕ ਧਨੀ ਰਹਾਉ ਕਾਹੂੰ ਬਿਹਾਵੇ ਬੀਦ ਅਰਬਾਦ ਕਾਹੂੰ ਬਿਹਾਵੇ ਰਸਨਾ ਸਾਧ ਕਾਹੂੰ ਬਿਹਾਵੇ ਲਪਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮੁਰਾਰੀ ਰਾਹ ਸੰਤ ਰਚੇ ਕੇਵਲ ਨਾਮ ਮੁਰਾਰੀ ਕਾਹੂੰ ਬਿਹਾਵੇ ਖੇਲਤ ਜੂਆ ਕਾਹੂੰ ਬਿਹਾਵੇ ਅਮਲੀ ਹੂਆ ਕਾਹੂੰ ਬਿਹਾਵੇ ਪਰ ਦਰਬ ਚੁਰਾਏ ਹਰ ਜਨ ਬਿਹਾਵੇ ਨਾਮ ਧਿਆਏ ਕਾਹੂੰ ਬਿਹਾਵੇ ਜੋਗ ਤਪ ਪੂਜਾ ਕਾਹੂੰ ਰੋਗ ਸੋਗ ਪਰਮੀਜਾ ਕਾਹੂ ਪਵਨ ਧਾਰ ਜਾਤ ਬਿਹਾਏ ਸੰਤ ਬਿਹਾਵੇ ਕੀਰਤਨ ਗਾਏ ਕਾਹੂੰ ਬਿਹਾਵੇ ਦਿਨ ਰਹਿਣ ਚਾਲਤ ਕਾਹੂੰ ਬਿਹਾਵੇ ਸੋਪਿੜ ਮਾਲਤ ਕਾਹੂੰ ਬਿਹਾਵੇ ਬਾਲ ਪੜਾਵਤ ਸੰਤ ਬਿਹਾਵੇ ਹਰ ਜਸ ਗਾਵਤ ਕਾਹੂੰ ਬਿਹਾਵੇ ਨਟ ਨਾਟਕ ਨਿਰਤੇ ਕਾਹੂੰ ਬਿਹਾਵੇ ਜੀਆਂ ਇਹ ਹਿਰਤੇ ਕਾਹੂੰ ਬਿਹਾਵੇ ਰਾਜ ਮੈਂ ਡਰਤੇ ਸੰਤ ਬਿਹਾਵੇ ਹਰ ਜਸ ਕਰਤੇ ਕਾਹੂੰ ਬਿਹਾਵੇ ਮਤਾ ਮਸੂਰਤ ਕਾਹੂੰ ਬਿਹਾਵੇ ਸੇਵਾ ਜ਼ਰੂਰਤ ਕਾਹੂੰ ਬਿਹਾਵੇ ਸੂਦਤ ਜੀਵਤ ਸੰਤ ਬਿਹਾਵੇ ਹਰ ਰਸ ਪੀਵਤ ਜਿਤ ਕੋ ਲਾਇਆ ਤਿਤ ਹੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਨਾ ਕਰ ਕਿਰਪਾ ਜਿਸ ਦੇਵੇ ਨਾਉ ਨਾਨਕ ਤਾਂ ਕੈ ਬਲ ਬਲ ਜਾਓ ਰਾਮ ਕਲੀ ਮਹੱਲਾ ਪੰਜਵਾਂ ਦਾਵਾਗਨ ਰਹੇ ਹਰ ਬੂਟ ਮਾਤ ਗਰਭ ਸੰਕਟ ਤੇ ਛੂਟ ਜਾਂ ਕਾ ਨਾਮ ਸਿਮਰਤ ਪਉ ਜਾਏ ਤੈਸੇ ਸੰਤ ਜਨਾ ਰਾਖੇ ਹਰ ਰਾਏ ਐਸੇ ਰਾਖਣ ਹਾਰ ਦਇਆਲ ਜਤ ਕਦ ਦੇਖੋ ਤੁਮ ਪ੍ਰਤਿਪਾਲ ਰਹਾਓ ਜਲ ਪੀਵਤ ਜੋ ਤਿਖਾ ਮਿਟਾਂਤ ਤਨ ਵਿਗਸੇ ਗ੍ਰਹਿ ਆਵੈਤ ਕੰਤ ਲੋਭੀ ਕਾ ਤਨ ਪ੍ਰਾਣ ਆਧਾਰ ਤਿਓ ਹਰ ਜਨ ਹਰ ਹਰ ਨਾਮ ਪਿਆਰ ਕਿਰਸਾਨੀ ਜੋ ਰਾਖੇ ਰਖਵਾਲਾ ਮਾਤ ਪਿਤਾ ਦਇਆ ਜਿਉਂ ਬਾਲਾ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਤਿਓ ਹਰ ਜਨ ਰਾਖੇ ਕੰਠ ਲਾਏ ਜਿਉ ਅੰਦਲੇ ਪੇਖਤ ਹੋਏ ਆਨੰਦ ਗੂੰਗਾ ਭਗਤ ਗਾਵੇ ਬਹੁ ਛੰਦ ਪਿੰਗਲ ਪਰਬਤ ਪਰਤੇ ਪਾਰ ਹਰ ਕੈ ਨਾਮ ਸਗਲ ਉਧਾਰ ਜਿਉ ਪਾਵਕ ਸੰਗ ਸੀਤ ਕੋ ਨਾਸ ਐਸੇ ਪ੍ਰਾਸ਼ਤ ਸੰਤ ਸੰਗ ਬਿਨਾਸ਼ ਜਿਉ ਸਾਬੁਨ ਕਾਪਰ ਊਜਲ ਹੋਤ ਨਾਮ ਜਬਦ ਸਭ ਭ੍ਰਮ ਪਾਉ ਖੋਤ ਜਿਉ ਚੱਕਵੀ ਸੂਰਜ ਕੀ ਆਸ ਜਿਉ ਚਾਤ੍ਰਿਕ ਬੂੰਦ ਕੀ ਪਿਆਸ ਜੋ ਕ੍ਰੰਕ ਨਾਦ ਕਰਨ ਸਮਾਨੈ ਤੂੰ ਹਰ ਹਰ ਨਾਮ ਹਰ ਜਨ ਮਨੈ ਸੁਖਾਨੈ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਦਇਆ ਪੈ ਤਾਂ ਆਏ ਚੀਤ ਦਇਆ ਧਾਰੀ ਤਿੰਨ ਧਾਰਨ ਹਾਰ ਬੰਧਨ ਤੇ ਹੋਈ ਛੁਟਕਾਰ ਸਭ ਥਾਨ ਦੇਖੇ ਨੈਣ ਅਲੋਏ ਤਿਸ ਬਿਨ ਦੂਜਾ ਅਵਰ ਨਾ ਕੋਏ ਭ੍ਰਮ ਪੈ ਛੂਟੇ ਗੁਰਪ੍ਰਸਾਦ ਨਾਨਕ ਪੇਖਿਓ ਸਾਬਿ ਸਮਾਧ ਰਾਮ ਕਲੀ ਮਹੱਲਾ ਪੰਜਵਾਂ ਜੀ ਜੰਤ ਸਭ ਪੇਖੀਏ ਪ੍ਰਭ ਸਗਲ ਤੁਮਾਰੀ ਧਾਰਨਾ ਇਹ ਮਨ ਹਰ ਕੇ ਨਾਮ ਉਧਾਰਨਾ ਰਹਾਓ ਖਿਨਵੇਂ ਥਾਪੋ ਥਾਪੈ ਕੁਦਰਤ ਸਭ ਕਰਤੇ ਕੇ ਕਾਰਨਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਵਿਧਾਰਨਾ ਨਾਮ ਜਪਤ ਮਨ ਨਿਰਮਲ ਹੋਵੈ ਸੁਖੈ ਸੁਖ ਗੁਧਾਰਨਾ ਭਗਤ ਸਰਨ ਜੋ ਆਵੈ ਪ੍ਰਾਣੀ ਤਿਸ ਈਹਾ ਊਹਾ ਨਾ ਹਾਰਨਾ ਸੁਖ ਦੁਖ ਇਸ ਮਨ ਕੀ ਬਿਰਥਾ ਤੁਮ ਹੀ ਆਗੈ ਸਾਰਨਾ ਤੂੰ ਦਾਤਾ ਸਭਨਾ ਜੀਆਂ ਕਾ ਆਪਣ ਕੀਆ ਪਾਲਣਾ ਅਨਕ ਬਾਰ ਕੋਟ ਜਨ ਉਪਰ ਨਾਨਕ ਵੰਜੈ ਵਾਰਨਾ ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਭੇਟਤ ਪਾਪ ਸਭ ਨਾਸੇ ਹਰ ਸਿਉਂ ਦੇ ਮਿਲਾਈ ਮੇਰਾ ਗੁਰ ਪਰਮੇਸ਼ਰ ਸੁਖਦਾਈ ਪਾਰ ਬ੍ਰਹਮ ਕਾ ਨਾਮ ਦੜਾਏ ਅੰਤੈ ਹੋਏ ਸਖਾਈ ਰਹਾਓ ਸਗਲ ਦੁੱਖ ਕਾ ਡੇਰਾ ਭੰਨਾ ਸੰਤ ਧੂਰ ਮੁਖ ਲਾਈ ਪਤਿਤ ਪੁਨੀਤ ਕੀਏ ਖਿਨ ਪੀਤਰ ਅਗਿਆਨ ਅੰਧੇਰ ਵੰਜਾਈ
ਕਰਨ ਕਾਰਨ ਸਮਰੱਥ ਸੁਆਮੀ ਨਾਨਕ ਤਿਸ ਸਰਨ ਆਈ ਬੰਧਨ ਤੋੜ ਚਰਨ ਕਮਲ ਦ੍ਰਿੜਾਏ ਏਕ ਸ਼ਬਦ ਲਿਵ ਲਾਈ ਅੰਧ ਕੂਪ ਬਿਗਿਆ ਤੇ ਕਾਢਿਓ ਸਾਚ ਸ਼ਬਦ ਬਣ ਆਈ ਜਨਮ ਮਰਨ ਕਾ ਸੈਸਾ ਚੁੱਕਾ ਬਹੁੜ ਕਤਹੋ ਨਾ ਧਾਈ ਨਾਮ ਰਸਾਇਣ ਇਹੋ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸੰਤ ਸੰਗ ਮਿਲ ਕੀਰਤਨ ਗਾਇਆ ਨਿਹਚਿਲ ਵਸਿਆ ਜਾਈ ਪੂਰੇ ਗੁਰ ਪੂਰੀ ਮਤ ਦੀਨੀ ਹਰ ਬਿਨ ਆਨ ਨ ਭਾਈ ਨਾਮ ਨਿਧਾਨ ਪਾਇਆ ਵਡਭਾਗੀ ਨਾਨਕ ਨਰਕ ਨ ਜਾਈ ਕਾਲ ਸਿਆਨਪ ਉਕਤ ਨ ਮੇਰੀ ਪੂਰੇ ਗੁਰੂ ਕਮਾਈ ਜਪ ਤਪ ਸੰਜਮ ਸੁੱਚ ਹੈ ਸੋਈ ਆਪੇ ਕਰੇ ਕਰਾਈ ਉੱਤਰ ਕਲੱਤਰ ਮਹਾਂ ਬਿਖਿਆ ਮੈਂ ਗੁਰਸਾਚੇ ਲਾਏ ਤਰਾਈ ਆਪਣੇ ਜੀ ਤੇ ਆਪ ਸੰਭਾਲੇ ਆਪ ਲੀਏ ਲੜ ਲਾਈ ਸਾਜ ਧਰਮ ਕਾ ਬੇੜਾ ਬਾਂਧਿਆ ਭਵਜਲ ਪਾਰ ਪਵਾਈ ਬੇਸੁਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ਅਜੂਨੀ ਸੰਭਵ ਕਲ ਅਧਕਾਰ ਦੀ ਪਾਈ ਅੰਤਰਜਾਮੀ ਜੀਵਨ ਕਾ ਦਾਤਾ ਦੇਖਤ ਤ੍ਰਿਪਤ ਅਗਾਈ ਏਕੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਿਹਾ ਸਮਾਈ ਭਗਤ ਦਾਨ ਭਗਤਾਂ ਕੋ ਦੀਨਾ ਹਰ ਨਾਨਕ ਜਾਚੈ ਮਾਈ ਰਾਮ ਕਲੀ ਮਹੱਲਾ ਪੰਜਵਾਂ ਸਲੋਕ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਤਨ ਰਾਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤੋ ਸਤਿਗੁਰ ਖੇਪ ਨਿਭਾਹੀ ਸੰਤੋ ਹਰ ਨਾਮ ਲਹਾ ਦਾਸ ਕੋ ਦੀਆ ਸਗਲੀ ਤ੍ਰਿਸ਼ਨ ਉਲਾਹੀ ਸੰਤੋ ਰਹਾਉ ਖੋਜਤ ਖੋਜਤ ਲਾਲ ਇੱਕ ਪਾਇਆ ਹਰ ਕੀਮਤ ਕਹਿਣ ਨਾ ਜਾਈ ਸੰਤੋ ਚਰਨ ਕਮਲ ਸੁ ਲਾਗੋ ਧਿਆਨਾ ਸਾਚੇ ਦਰਸ਼ ਸਮਾਈ ਸੰਤੋ ਗੁਣ ਗਾਵਤ ਗਾਵਤ ਭਏ ਨਿਹਾਲਾ ਹਰ ਸਿਮਰਤ ਤ੍ਰਿਪਤ ਅਗਾਈ ਸੰਤੋ ਆਤਮ ਰਾਮ ਰਵਿਆ ਸਭ ਅੰਤਰ ਕਤ ਆਵੈ ਕਤ ਜਾਈ ਸੰਤੋ ਆਦਿ ਜੁਗਾਦੀ ਹੈ ਵੀ ਹੋਸੀ ਸਭ ਜੀਆਂ ਕਾ ਸੁਖਦਾਈ ਸੰਤੋ ਆਪ ਬੇਅੰਤ ਅੰਤ ਨਹੀਂ ਪਾਈਏ ਪੂਰ ਰਿਹਾ ਸਭ ਠਾਈ ਸੰਤੋ ਮੀਤ ਸਾਜਨ ਮਾਲ ਜੋਬਨ ਸੁਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ ਰਾਮ ਕਲੀ ਮਹੱਲਾ ਪੰਜਵਾਂ ਮਨ ਬਚ ਕ੍ਰਮ ਰਾਮ ਨਾਮ ਚਿਤਾਰੀ ਘੁੰਮਣ ਕੀਰ ਮਾਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ ਰਹਾਓ ਅੰਤਰ ਸੁਖਾ ਬਾਹਰ ਸੁਖਾ ਹਰ ਜਪ ਮਲਨ ਭਏ ਦੁਸ਼ਟਾਰੀ ਜਿਸ ਤੇ ਲਾਗੇ ਤਿੰਨੇ ਨਿਵਾਰੇ ਪ੍ਰਭ ਜੀ ਆਪਣੀ ਕਿਰਪਾ ਧਾਰੀ ਉਧਰੇ ਸੰਤ ਪਰੇ ਹਰ ਸਰਨੀ ਪਚ ਬਿਨਸੇ ਮਾਹਾ ਅਹੰਕਾਰੀ ਸਾਧੂ ਸੰਗਤ ਇਹ ਫਲ ਪਾਇਆ ਇੱਕ ਕੇਵਲ ਨਾਮ ਆਧਾਰੀ ਨਾ ਕੋਈ ਸੂਰ ਨਾ ਕੋਈ ਹੀਣਾ ਨਾ ਕੋਈ ਸੂਰ ਨਾ ਕੋਈ ਹੀਣਾ ਸਭ ਪ੍ਰਗਟੀ ਜੋਤ ਤੁਮਾਰੀ ਤੁਮ ਸਮਰੱਥ ਅਗਥ ਅਗੋਚਰ ਰਵਿਆ ਏਕ ਮੁਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨਾ ਪਾਰਾਵਾਰੀ ਨਾਮ ਦਾਨ ਨਾਨਕ ਵਡਿਆਈ

ਸੋ ਜੋਗੀ ਤਤ ਗਿਆਨ ਵਿਚਾਰੇ ਹੋ ਮੈਂ ਤ੍ਰਿਸ਼ਨਾ ਮਾਰੀ ਸਤਿਗੁਰ ਦਾ ਤਤ ਨੇ ਪਛਾਤਾ ਜਿਨੂੰ ਕਿਰਪਾ ਤੁਮਾਰੀ ਸਤਿਗੁਰ ਨਾ ਸਿਵੇ ਮਾਇਆ ਲਾਗੇ ਡੂਬੋਏ ਅਹੰਕਾਰੀ ਜਿਚਰ ਅੰਦਰ ਸਾਸ ਜਿਚਰ ਸੇਵਾ ਕੀਚੈ ਜੈ ਮਿਲਿਆ ਨਾ ਰਾਮ ਮੁਰਾਰੀ ਅਨ ਦਿਨ ਜਾਗਤ ਰਹਿ ਦਿਨ ਰਾਤੀ ਆਪਣੇ ਪ੍ਰੇਪ੍ਰੀਤ ਪਿਆਰੀ ਤਨ ਮਨ ਵਾਰੀ ਵਾਰ ਘੁਮਾਈ ਆਪਣੇ ਗੁਰਵਿਟੋ ਬਲਿਹਾਰੀ ਮਾਇਆ ਮੋਹ ਬਿਨ ਸਜਾਏਗਾ ਉਪਰੇ ਸ਼ਬਦ ਵਿਚਾਰੀ ਆਪ ਜਗਾਏ ਸਹੀ ਜਾਗੈ ਗੁਰ ਕੈ ਸ਼ਬਦ ਵਿਚਾਰੀ ਨਾਨਕ ਸਹੀ ਮੂਏ ਜੇ ਨਾਮ ਨਾ ਚੇਤੇ ਭਗਤ ਜੀਵੇ ਵਿਚਾਰੀ ਰਾਮ ਕਲੀ ਮਹੱਲਾ ਤੀਜਾ ਰਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆਗਾਈ ਸੰਤ ਹੋ ਗੁਰਮੁਖ ਮੁਕਤ ਗਤ ਪਾਈ ਏਕ ਨਾਮ ਵਸਿਆ ਘਟ ਅੰਤਰ ਪੂਰੇ ਕੀ ਵਡਿਆਈ ਰਹਾਉ ਆਪੇ ਕਰਤਾ ਆਪੇ ਭੁਗਤਾ ਨਿੰਦਾ ਰਜਕ ਸੰਭਾਈ ਜੋ ਕੁਛ ਕਰਨਾ ਸੋ ਕਰ ਰਹੇ ਆ ਅਵਰਨ ਕਰਨਾ ਜਾਈ ਆਪੇ ਸਾਜੇ ਸ੍ਰਿਸ਼ਟ ਉਪਾਏ ਸਿਰ ਸਿਰ ਧੰਦੈ ਲਾਈ ਤਿਸੇ ਸਿਰੇ ਵੋ ਤਾਂ ਸੁਖ ਪਾਵ ਹੋ ਸਤਿਗੁਰ ਮੇਲ ਮਿਲਾਈ ਆਪਣਾ ਆਪ ਆਪ ਉਪਾਏ ਲੱਖ ਨਾ ਲੱਖਣਾ ਜਾਈ ਆਪੇ ਮਾਰ ਜੀ ਵਾਲੇ ਆਪੇ ਜਿਸਨੋ ਤਿਲ ਨਾ ਤਮਾਈ ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵਟ ਭਾਗੀ ਜਿੰਨੀ ਏਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁੱਖ ਸੁੱਖ ਪਾਏ ਅੰਤਰ ਆਪੇ ਭਰਮ ਭੁਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਧ ਫਿਰੇ ਲੋਕਾਈ ਜਿੰਨੀ ਚਾਖਿਆ ਤਿੰਨਾ ਸਾਧ ਆਇਆ ਸਤਿਗੁਰ ਬੂਝ ਬੁਝਾਈ ਇੱਕ ਨਾ ਨਾਵੋ ਆਪ ਭੁਲਾਏ ਇੱਕ ਨਾ ਗੁਰਮੁਖ ਦੇ ਬੁਝਾਏ ਸਦਾ ਸਦਾ ਸਲਾਹੇ ਹੋ ਸੰਤੋ ਤਿਸਕੀ ਵੱਡੀ ਵਡਿਆਈ ਤਿਸ ਬਿਨਾ ਵਰਨਾ ਕੋਈ ਰਾਜਾ ਕਰਤ ਪਾਵਸ ਬਣਤ ਬਣਾਈ ਨਿਆਉ ਕਤ ਸਹਿ ਕਾ ਹੈ ਸਦ ਸਾਚਾ ਵਿਰਲੇ ਹੁਕਮ ਮਨਾਈ ਤਿਸਨੋ ਪ੍ਰਾਣੀ ਸਦਾ ਧਿਆਵੋ ਜਿਹਨੂੰ ਗੁਰਮੁਖ ਬਣਤ ਬਣਾਈ ਸਤਿਗੁਰ ਭੇਟੇ ਸੋ ਜਨਮ ਸੀਜੈ ਜਿਸ ਹਿਰਦੈ ਨਾ ਮਸਾਈ ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਹਿਆ ਵਿਸਮਾਦ ਮੇਰਾ ਪ੍ਰਭ ਰਵ ਰਹਿਆ ਸਰਬ ਥਾਈ ਰਾਮ ਕਲੀ ਮਹੱਲਾ ਪੰਜਵਾ ਅਸ਼ਟਪਦੀਆ ਏਕ ਓਅੰਕਾਰ ਸਤਿਗੁਰ ਪ੍ਰਸਾਦ ਕਿਨਹੀ ਕੀਆ ਪਰਵਿਰਤ ਪਸਾਰਾ ਕਿਨਹੀ ਕੀਆ ਪੂਜਾ ਵਿਸਾਰਾ ਕਿਨਹੀ ਨਿਵਲ ਭਯੰਗਮ ਸਾਧੇ ਮੋਹਿ ਦੀਨ ਹਰ ਹਰ ਆਰਾ ਦੇ ਤੇਰਾ ਭਰੋਸਾ ਪਿਆਰੇ ਆ ਨਾ ਜਾਨਾ ਵੇਸਾ ਰਹਾਓ ਕਿਨਹੀ ਗ੍ਰਹਿ ਤਜ ਵਾਣਖੰਡ ਪਾਇਆ ਕਿਨਹੀ ਮੋਨ ਆ ਧੂਤ ਸਦਾਇਆ ਕੋਈ ਕਹਿ ਤੋ ਅਨੰਦ ਭਗਵਤੀ ਮੋਹਿ ਦੀਨ ਹਰ ਹਰ ਓਟ ਲੀਤੀ ਕਿਨਹੀ ਕਹਿਆ ਹੋ ਤੀਰਥ ਵਾਸੀ ਕੋਈ ਅੰਨ ਤਜ ਭਇਆ ਉਦਾਸੀ ਕਿਨਹੀ ਭਵਨ ਸਭ ਧਰਤੀ ਕਰਿਆ ਮੋਹਿ ਦੀਨ ਹਰ ਹਰ ਦਰ ਭਰਿਆ ਕਿਨਹੀ ਕਹਿਆ ਮੈਂ ਕੁਲੇ ਵਡਿਆਈ ਕਿਨਹੀ ਕਹਿਆ ਬਾਹਾ ਬਹੁ ਭਾਈ ਕੋਈ ਕਹੈ ਮੈਂ ਧਨੇ ਪਸਾਰਾ ਮੋਹਿ ਦੀਨ ਹਰ ਹਰ ਆਧਾਰਾ ਕਿਨਹੀ ਘੁੰਗਰ ਨ੍ਰਿਤ ਕਰਾਈ ਕਿਨਹੂ ਨਿਵਰਤ ਨੇਮ ਮਾਲਾ ਪਾਈ ਕਿਨਹੀ ਤਿਲਕ ਜੋਗੀ ਚੰਦਨ ਲਾਇਆ ਮੋਹਿ ਦੀਨ ਹਰ ਹਰ ਹਰ ਧਿਆਇਆ ਕਿਨਹੀ ਸਿੱਧ ਬਹੁ ਚਿਟਕ ਲਾਏ ਕਿਨਹੀ ਭੇਕ ਬਹੁ ਥਾਟ ਬਣਾਏ ਕਿਨਹੀ ਤੰਤ ਮੰਤ ਬਹੁ ਖੇਵਾ ਮੋਹਿ ਦੀਨ ਹਰ ਹਰ ਹਰ ਸੇਵਾ ਕੋਈ ਚਤਰ ਕਹਾਵੇ ਪੰਡਿਤ ਖੋ ਕੋ ਖੱਟ ਕਰਮ ਸਹਿਤ ਸਿਉ ਮੰਡਿਤ ਕੋਈ ਕਰਿਆ ਚਾਰ ਸੁ ਕਰਨੀ ਮੋਹਿ ਦੀਨ ਹਰ ਹਰ ਹਰ ਸਰਣੀ ਸਗਲੇ ਕਰਮ ਧਰਮ ਜੁਗ ਸੋਧੇ ਬਿਨ ਨਾਵੈ ਇਹੋ ਮਨ ਪ੍ਰਬੋਧੇ ਕਹੋ ਨਾਨਕ ਜੋ ਸਾਧ ਸੰਗ ਪਾਇਆ ਬੂਝੀ ਤਿਸਨਾ ਮਹਾ ਸੀਤ ਲਾਇਆ ਰਾਮ ਕਲੀ ਮਹੱਲਾ ਪੰਜਵਾ ਇਸ ਪਾਨੀ ਤੇ ਜਿਨ ਤੂੰ ਘਰਿਆ ਮਾਟੀ ਕਾਲੇ ਦਿਹੋਰਾ ਕਰਿਆ ਉਕਤ ਜੋਤ ਲੈ ਸੁਰਤ ਪ੍ਰੀਖਿਆ ਮਾਤ ਗਰਭ ਮੈਂ ਜਿਨ ਤੂੰ ਰਾਖਿਆ ਰਾਖਨਾਰ ਸਮਾਰਜਨਾ ਸਗਲ ਜੋ ਸਗਲੇ ਛੋਡੇ

ਚੀਤਾ ਤਿਸ ਠਾਕੁਰ ਕਰ ਕਉ ਰੱਖ ਲੇ ਹੋ ਚੀਤਾ। ਜਿਨ ਦੀ ਆਦਤ ਪਵਨ ਅਮੋਲਾ, ਜਿਨ ਦੀ ਆਦਤ ਨੀਰ ਨਿਰਮੋਲਾ, ਜਿਨ ਦੀ ਆਦਤ ਪਾਵਨ ਤਿਤ ਭਾਵਕ ਬਲਨਾ, ਤਿਸ ਠਾਕੁਰ ਕੀ ਰਹੋ ਮਨ ਸਰਨਾ। ਛੱਤੀ ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਨ ਕੋ ਦੀਏ, ਬਸਦਾ ਕੀ ਦੀਓ ਬਰਤਨ ਬਲਨਾ, ਤਿਸ ਠਾਕੁਰ ਕੇ

ਰਚਨਾ ਸਾਚ ਬਣੀ ਸਭ ਕਾ ਇੱਕ ਧਨੀ ਰਹਾਉ ਕਾਹੂ ਬਿਹਾਵੇ ਬੇਦ ਅਰਬਾਦ ਕਾਹੂ ਬਿਹਾਵੇ ਰਸਨਾ ਸਾਧ ਕਾਹੂ ਬਿਹਾਵੇ ਲਿਪਤ ਕਾਹੂ ਬਿਹਾਵੇ ਲਪਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮੁਰਾਰੀ ਕਾਹੂ ਬਿਹਾਵੇ ਖੇਲਤ ਜੂਆ ਕਾਹੂ ਬਿਹਾਵੇ ਅਮਲੀ ਹੂਆ ਕਾਹੂ ਬਿਹਾਵੇ ਪਰ ਦਰਬ

ਪਿਆਵੇ ਬਾਲ ਪੜਾਵਤ ਸੰਤ ਪਿਆਵੇ ਹਰ ਜਸ ਗਾਵਤ ਕਾਹੂ ਪਿਹਾਵੇ ਨਟ ਨਾਟਕ ਨਿਰਤੇ ਕਾਹੂ ਪਿਹਾਵੇ ਜੀਆਂ ਇਹ ਜਿਦ ਹਿਰਤੇ ਕਾਹੂ ਪਿਆਵੇ ਰਾਜ ਮੈਂ ਡਰਤੇ ਸੰਤ ਪਿਆਵੇ ਹਰ ਜਸ ਕਰਤੇ ਕਾਹੂ ਪਿਹਾਵੇ ਮਤਾ ਮਸੂਰਤ ਕਾਹੂ ਪਿਹਾਵੇ ਸੇਵਾ ਜ਼ਰੂਰਤ ਕਾਹੂ ਪਿਹਾਵੇ ਸੋਧਤ ਜੀਵਤ ਸੰਤ ਪਿਆਵੇ ਹਰ ਜਸ ਹਰ ਰਸ ਪੀਵਤ ਜਿਤ ਕੋਲ

ਪੁੱਤਰ ਕਲਤਰ ਮਹਾ ਵਿਖਿਆ ਮੈਂ ਗੁਰ ਸਾਚੇ ਲਾਏ ਤਰਾਏ ਆਪਣੇ ਜੀ ਤੈ ਆਪ ਸੰਭਾਲੇ ਆਪ ਲੀਏ ਲੜ ਲਾਏ ਸਾਚ ਧਰਮ ਕਾ ਬੇੜਾ ਬੰਦਿਆ ਭਵਜਲ ਭਾਰਤ ਪਵਾਈ ਬੇਸਮਾਰ ਬੇਅੰਤ ਸਵਾਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ਅਜੂਨੀ ਸੰਭਾਉ ਕਲ ਅੰਧਕਾਰ ਦੀ ਪਾਈ ਅੰਤਰ ਜਾਮੀ ਜੀਵਨ ਕਾ ਦਾਤਾ ਦੇਖ ਤ੍ਰਿਪਤ ਅਗਾਈ ਅਕੰਕਾਰ ਨਿਰੰਜਨ ਨਿਰਭਉ ਸਾਬ ਜਲ ਥਲ ਰਹਿਆ ਸਮਾਈ ਭਗਤ ਦਾਨ ਭਗਤਾਂ ਕੋ ਦੀਨਾ ਹਰ ਨਾਨਕ ਚਾਚਾ ਮਾਈ ਰਾਮ ਕਲੀ ਮਹੱਲਾ ਪੰਜਵਾਂ ਸਲੋਕ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਕੂਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਧਨ ਰਾਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤੋ ਸਤਿਗੁਰ ਖੇਪ ਨਿਭਾਹੀ ਸੰਤੋ ਹਰ ਨਾਮ ਲਾਹਾ ਦਾਸ ਕੋ ਦੀਆ ਸਗਲੀ ਤ੍ਰਿਸ ਉਲਾ ਸਗਲੀ ਸਗਲੀ ਤ੍ਰਿਸਨ ਉਲਾਹੀ ਸੰਤ ਹੋ ਰਹਾਓ ਖੋਜਤ ਖੋਜਤ ਲਾਲ ਇੱਕ ਪਾਇਆ ਹਰ ਕੀਰਤ ਕਹਿਣ ਨਾ ਜਾਈ ਸੰਤੋ ਚਰਨ ਸਰ ਚਰਨ ਕਮਲ ਸਿਉ ਲਾਗੋ ਧਿਆਨਾ ਸਾਚੈ ਦਰਸ ਸਮਾਈ ਸੰਤੋ ਗੁਣ ਗਾਵਤ ਗਾਵਤ ਭਏ ਨਿਹਾਲਾ ਹਰ ਸਿਮਰਤ ਤ੍ਰਿਪਤ ਅਗਾਈ ਸੰਤੋ ਆਤਮ ਰਾਮ ਰਵਿਆ ਸਭਿ ਅੰਤਰ ਕਤ ਆਵੈ ਕਤ ਜਾਈ ਸੰਤੋ ਆਦਿ ਜੁਗਾਦੀ ਹੈ ਪੀ ਹੋ ਸੀ ਸਭ ਜੀਆਂ ਕਾ ਸੁਖਦਾਈ ਸੰਤੋ ਆਪੇ ਅੰਤ ਅੰਤ ਨਹੀਂ ਪਾਈਐ ਪੂਰ ਰਹਿਆ ਸਭ ਠਾਈ ਸੰਤੋ ਮੀ ਸਾਜਨ ਮਾਲ ਜੋਬਨ ਸੁਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ ਰਾਮ ਕਲੀ ਮਹੱਲਾ ਪੰਜਵਾ ਮਨ ਬਚ ਕ੍ਰਮ ਰਾਮ ਨਾਮ ਚਿਤਾਰੀ ਘੁੰਮਣ ਕੇਰ ਮਹਾਂ ਆਤ ਬਿਖੜੀ ਗੁਰਮੁਖ ਨਾਨਕ ਭਾਰ ਉਤਾਰੀ ਰਹਾਓ ਅੰਤਰ ਸੁਖਾ ਬਾਹਰ ਸੁਖਾ ਹਰ ਜਪ ਮਲਨ ਭਏ ਦੁਸ਼ਟਾਰੀ ਜਿਸ ਤੇ ਲਾਗੇ ਤਿਨਹਿ ਸਿਵ ਨਿਵਾਰੇ ਪ੍ਰਭ ਜੀਓ ਆਪਣੀ ਕਿਰਪਾ ਧਾਰੀ ਉਦਰੇ ਸੰਤ ਪਰੇ ਹਰ ਸਰਨੀ ਪਚ ਬਿਨਸੇ ਮਹਾ ਅਹੰਕਾਰੀ ਸਾਧੂ ਸੰਗਤ ਇਹੋ ਫਲ ਪਾਇਆ ਇੱਕ ਕੇਵਲ ਨਾਮ ਆਧਾਰੀ ਨਾ ਕੋਈ ਸੂਰ ਨਾ ਕੋਈ ਹੀਣਾ ਸਭ ਪ੍ਰਗਟੀ ਜੋਤ ਤੁਮਾਰੀ ਤੁਮ ਸਮਰਾਥ ਅਕਥ ਗੋਚਰ ਰਵਿਆ ਏਕ ਮੁਰਾਰੀ ਕੀਮਤ ਕਹਿਣ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨਾ ਭਾਰਾ ਵਾਰੀ ਨਾਮ ਦਾਨ ਨਾਨਕ ਵਡਿਆਈ ਤੇਰਿਆਂ ਸੰਤ ਜਨ ਤੇਰਾ ਸੰਤ ਜਨਾ ਰੇਣਾਰੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸ਼ਕਤੀ ਮੰਦ ਵਜੀਆ ਵਾਧਾਈਆਂ ਰਾਗ ਰਤਨ ਪਰਵਾਰ ਪਰੀਆ

ਆਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੁਜਾਈਆ।

ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਤ ਵਾਸ ਕੀਤੇ ਕਾਲ ਖੰਡਕ ਮਾਰਿਆ, ਤੁਹਰ ਕਰਮ ਪਾਇਆ ਤੁਤ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ, ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜ ਹੋ ਗਿਆ ਕਰੇ ਵੇਚਾਰੀਆ, ਤੁਤ ਬਾਜ ਸਮਰੱਥ

ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਿਆ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਫੁੱਲੇ ਫਿਰੇ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕਰੀ ਕਿਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੌਪ ਗੁਰੂ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਓ ਗੁਰੂ ਕੇ ਰਾਗ ਆਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਤਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਸਗੌਲੀ ਪਾਈ ਆ ਕੁਰਬਾਨ ਕੀਤਾ ਤਸੈ ਬਿਟ ਹੋ ਜਿਨ ਮੋਹ ਮੀਠਾ ਲਾਇਆ

ਸੱਚੈ ਜਿਤ ਅੰਤ ਪਛੋਤਾਈ ਹੈ। ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੁਸਦਾ ਸੱਚ ਸੰਭਾਲੇ। ਅਗਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ। ਹੇ ਜੀ ਅੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਏ। ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੁਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਗਿਨੀ, ਸੱਚਾ ਮਨ ਵਸਾਇਆ। ਜੀ ਜੰਤ ਸਾਹਿਬ ਤੂੰ ਦੋ ਪਾਏ, ਇੱਕ ਵੇਖ ਪਰਸਨ ਆਇਆ। ਲੱਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਚਹਿ ਨਾਨਕ ਜਿਸਨੂੰ ਆਪ ਉਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਭਿਖ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਦਜ ਤ੍ਰਿਸਨਾ, ਬਹੁਤ ਨਾਹੀ ਬੋਲਣਾ। ਖੰਨਿਓ ਤਿੱਖੀ ਵੱਲ ਹੁਣ ਨਿੱਕੀਏ ਤੇ ਮਾਰਗ ਜਾਣਾ। ਗੁਰਪ੍ਰਸਾਦ ਜੀ ਨੇ ਆਪ ਜਿਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਏ ਤਿਵ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੈ ਚੱਲੇ ਜਿੰਨਾ ਮਾਰਗ ਪਾਵ ਹੇ, ਕਰ ਕਿਰਪਾ ਜਿਨ ਨਾਮ ਲਾਹੇ। ਸਿਆਰ ਅਰਸ ਦਾ ਧਿਆਵ ਹੇ, ਜਿਸਨੂੰ ਕਥਾ ਸੁਣਾ ਹੇ ਆਪਣੀ ਸੇ ਗੁਰਦੁਆਰਾ ਸੁਖ ਪਾਵ ਹੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹਿ। ਸੋਹਿਲਾ ਸਬਦ ਸਹਾਵਾ, ਸਬਦੋ ਸਹਾਵਾ ਸਦਾ ਸੋਹਿਲਾ। ਸਤਿਗੁਰੂ ਸੁਣਾਇਆ ਇਹੋ ਤਿੰਨ ਕਿਆ ਮਨ ਵਸਿਆ, ਜਿਨ ਧਰੋ ਲਿਖਿਆ ਆਇਆ। ਏਕੇ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨ ਨਾ ਪਾਇਆ। ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ। ਪਿਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ। ਪਿਤ ਮਾਤਾ ਪਿਤਾ ਕੁਟੰਬ ਸਿਆ ਸਿਓ ਪਿਸੰਗ ਸਬਾਈਆ। ਕਹਿ ਦੇ ਪਵਿੱਤ ਸੁਣ ਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈਵਣ, ਸਹਿਜ ਸਹਿਸਾ ਨਾ ਜਾਏ ਨਹਿ ਜਾਏ। ਸਹਿਸਾ ਕਤੈ ਸੰਜਮ ਰਹੇ ਕਰਮ ਕਮਾਏ, ਸਹਿਸੇ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਦਾ ਗੁਹਾਰ ਸਿਓ ਰਹ ਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ, ਸਹਿਸਾ ਉਪਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ। ਦਿਨੀ ਜਨਮ ਜੂਏ ਹਾਰਿਆ, ਏ ਤਿਸਨਾ ਵੱਡਾ ਰੋਗ ਲੱਗਾ। ਮਰਨ ਮਨੋ ਵੇਸਾਰਿਆ, ਵੇਤਾ ਮੈਂ ਨਾਮ ਉੱਤਮ ਸੋ ਸੁਣਿਆ ਨਾਹੀ ਫਿਰੈ ਜਬ ਬੇਤਾਲਿਆ। ਕਹਿ ਨਾਨਕ ਜਿਨ ਸਚ ਤਜਿਆ, ਕੂੜੇ ਲਾਗੇ ਦਿਨੀ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੇ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ। ਜਨਮਰਤੰਜਨੀ ਖਟਿਆ ਭਲੇ ਸੇਵਣ ਜਾਰੇ, ਕਹਿ ਨਾਨਕ ਜਿੰਦ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤ ਮੈਂ ਸੰਭਾਲੇ। ਆਪ ਛੱਡ ਸਦਾਰੈ ਭਰਨੈ, ਗੁਰਬਨੇ ਅਵਰਨ ਜਾਣੈ ਕੋਏ। ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰਥ ਹੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਪ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ, ਗਾਵ ਹੋ ਸੱਚੀ ਬਾਣੀ। ਬਾਣੀ ਤਾਂ ਗਾਵ ਹੋ ਗੁਰੂ ਕੇਰੀ, ਬਾਣੀਆ ਸਿਰ ਬਾਣੀ। ਜਿਨ ਕੋ ਨਜ਼ਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿਗ ਪਾਣੀ। ਕਹਿ ਨਾਨਕ ਸਦਾ ਗਾਵੋ ਹੇ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬੱਜ ਹੋਰ ਕੱਚੀ ਬਾਣੀ। ਕਹਿ ਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਚਿੱਤ ਜਿਨ ਕਾ ਹਿਰ ਲਿਆ, ਮਾਇਆ ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਚੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੂਝਾਏ। ਕਹਿ ਨਾਨਕ ਸ਼ਬਦ ਰਤਨ ਹੀਰਾ ਜਿਤ ਚੜਾਓ, ਸਿਵ ਸਖਤ ਆਪ ਪਾਇ ਕੈ ਕਰਤਾ ਆਪੇ ਘੁੰਮਰਤਾਏ। ਹੁਕਮਰਤਾਏ ਆਪ ਵੇਖਿਆ ਗੁਰਮੁਖ ਸਹਿ ਬੂਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਵੈ ਇੱਕ ਸਿਓ ਲਿਬਲਾਏ। ਕਹਿ ਨਾਨਕ ਆਪ ਕਰਤਾ ਆਪੇ ਕੁੰਭ ਬੁਝਾਏ, ਸਿਮਰਤ ਸਾਸਤਰ ਪੁਨ ਪਾ ਵਿਚਾਰ ਦੇ। ਤੱਤੈ ਸਾਰ ਨ ਜਾਣੀ, ਤੱਤੈ ਸਾਰ ਨ ਜਾਣੀ, ਗੁਰੂ ਬਾਜੋ ਤੱਤੈ ਸਾਰ ਨ ਜਾਣੀ। ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁਤਿਆ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇਜਨ ਜਾਗੇ, ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤੱਤ ਪਾਈ, ਸੁਹਾਣ ਦਿਨ ਹਰ ਲਿਬ ਲਾਗੈ, ਜਾਗਤ ਰਹਿਣ ਵਿਹਾਣੀ।
माता के उदर में प्रतपाल करे सो क्यों मनो मसारी है मनो के मसारी है बड़ दाता जगन में आहार पहुंचावे उसनो के हो पोय न सकी जिसनो अपने लिब लावे अपने लिब आपे लाए गुरमुख सदा संभाली है कह नानक बड़ दाता सो क्यों मनो मसारी है जैसी अग्न उदर में तैसी बाहर माया माया अग्न सब को जे ही करता खेल रचाया जात इस भाणा ता जमया परिवार भला पाया लिफड़की लगी तृष्णा माया मर वरताया यह माया जित हर विसरै मोह पुजै भाव दूजा लाया कह नानक गुर प्रसाद जिना लिव लागी तिन विचे माया पाया हर आप अमुलक है मुल ना पाया जाए मुल ना पाया जाए किसै बटो रहे लोग बिल लाए ऐसा सतगुर जे मिले तिसनो सिर थोपी उच आप जाए जिसदा जियो तिस मल रहे हर वस्य मन आए हर आप अमुलक है भागत ना के नानका जिन हर पल्ला पाए हर रास मेरी मन वन जारा हर रास मेरी मन वन जारा सतगुर तेरा जानी हर हर नित जप्यो जियो लाहा खट्यो दिहाड़ी हो धंध ना मिलया जिन हर आपे भाणा कह नानक हर रास मेरी मन हो अवन जारा ए रसना तू अनरस राज रही तेरी प्यास ना जाए होर किता जिचर हर रस पल्ला ना पाए हर रस पाए पल्ला पिया हर रस बहुण न तृष्णा लागे आए एहो हर रस करमी पाई है सतगुर मिलै जिसे आए कह नानक होर अनरस सब विसरे जहर वसे मन आए श्री रा मेरे हर तुम्हें ज्योत रखी ता तू जग महाया हर ज्योत रखी तो

ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋ ਤਿਰਾ ਕੀਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹੋ ਮੰਦਿਰ ਬਣਿਆ ਹਰ ਗਾਓ ਮੰਗਲ ਨਿਤ ਸਖੀ ਅਸੋਕ ਦੁੱਖ ਨਾ ਵਿਆ ਪਾਏ ਗੁਰ ਚਰਨ ਲੱਗ ਜਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋਗੋ ਏ ਸਰੀਰਾ ਮੇਰੇ ਆ ਇਸ ਜਗ ਮੈਂ ਆਏ ਕਿਆ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੁਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮੇ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਾਵਣ ਹੋ ਮੇਰੇ ਹੋ ਸਾਚਾ ਸੁਣਨੈ ਨੁ ਪਠਾਏ ਸਾਚਾ ਸੁਣਨੈ ਨੁ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨੈ ਨੁ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਬਾਜਾ ਪਾਉਣ ਵਜਾਇਆ ਵਜਾਇਆ ਬਾਜਾ ਪਾਉਣ ਨੂੰ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ।

ਸਹਿ ਸਦਾ ਸੱਚ ਧਿਆਵਹਿ ਸੱਚੋ ਧਿਆਵਹਿ ਜਾਤ ਉਦ ਭਾਵਹਿ ਗੁਰਮੁਖ ਜਿਨਾ ਬੁਝਾਵਹਿ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੁਜਨ ਪਾਵਹੇ ਕਹਿ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵਹੇ। ਆਨੰਦ ਸੁਨੋ ਵਡ ਭਾਗੀ ਹੋ ਸਕਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਕਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਰਾਮ ਕਲੀ ਸਾਧ ਏਕ ਓੰਕਾਰ ਸਤਿਗੁਰ ਪ੍ਰਸਾਦ। ਜਗਦਾਤਾ ਸੋਏ ਭਗਤ ਛਲਤੇ ਹੋ ਲੋਏ ਜੀਓ ਗੁਰ ਸ਼ਬਦ ਸਮਾਵਾਏ ਅਵਰ ਨ ਜਾਣੈ ਕੋਏ ਜੀਓ ਅਵਰੋ ਨ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵਹੇ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ ਆਇਆ ਹਕਾਰਾ ਚੰਦਨ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਟੋ ਅਤੋਲ ਠਾਕੁਰ ਭਗਤ ਤੇ ਹਰ ਰਾਇਆ ਹਰ ਭਾਣਾ ਗੁਰ ਭਾਇਆ ਗੁਰ ਭਾਵੈ ਹਰ ਪ੍ਰਭਾਸ ਜੀਓ ਸਤਿਗੁਰ ਕਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ ਪੈਜ ਰੱਖੋ ਪੈਜ ਰੱਖ

ਸਾਬਾਸੀਓ ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਧਨ ਧਨ ਕਹਿ ਸਾਬਾਸੀਓ ਮੇਰੇ ਸਿੱਖ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ ਆਨੰਦ ਅਨਹਦ ਵਜੇ ਵਾਜੇ ਹਰ ਆਪ ਗੱਲ ਮੇਲਾਵੇ ਤੁਸੀਂ ਬੁੱਧ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਲ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤਿਗੁਰ ਭਾਣਾ ਆਪਣੇ ਆਪ ਹੈ ਪਰਿਵਾਰ ਸਦਾਇਆ।

ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾ ਆਵੇ ਸਤਿਗੁਰ ਪ੍ਰਤੱਖ ਹੋਦੈ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਸੰਬੰਧਪ ਪੁੱਤ ਭਾਈ ਰਾਮਦਾਸ ਭੈਰੀ ਪਾਇਆ ਆਂਦੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਬਾਣ ਜੀਓ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ ਬੇਬਾਣ ਹਰ ਰੰਗ ਗੁਰ ਭਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਸਾ ਪਾਵੇ ਹਰ ਭਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਣ ਜੀਓ ਰਾਮਦਾਸ ਸੋਡੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ ਸ਼ਬਦ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜੀਓ ਮੋਹਰੀ ਪੁੱਤ ਸਨਮੁਖ ਹੋਇਆ।

ਫਿਰ ਸਤਿਗੁਰੂ ਆਂਡ ਨਿਵਾਇਆ ਹਰ ਗੁਰ ਹੈ ਭਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਏ ਜੀਉ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਉ। ਰਾਮ ਕਲੀ ਮਹੱਲਾ ਪੰਜਵਾਂ ਚੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਜਾਨੀਅੜਾ ਹਰ ਜਾਨੀਅੜਾ ਨੈਣ ਅਲੋਇੜਾ ਹਰ ਜਾਨੀਅੜਾ ਨੈਣ ਅਲੋਇਆ ਘੱਟ ਘੱਟ ਸੋਇਆ ਅਤ ਅੰਮ੍ਰਿਤ ਪ੍ਰੇ ਗੂੜਾ ਗਾ ਨਾਲ ਹੁੰਦਾ ਲਹਿ ਨਾ ਸਕੰਦਾ ਸੌ ਨਾ ਜਾਣੈ ਮੂੜਾ ਮਾਇਆ ਮਦ ਮਾਤਾ ਹੋਛੀ ਬਾਤਾ ਮਿਲਣ ਨਾ ਜਾਏ ਭਰਮ ਧੜਾ।

ਸੁਜਾਣੋ ਸਵਾਮੀ ਸੁਖਣ ਸੁਜਾਣੋ ਸੁਖਣ ਸੁਜਾਨਾ ਸਤਿਗੁਰ ਪ੍ਰਧਾਨਾ ਅੰਮ੍ਰਿਤ ਹਰਿ ਕਾ ਨਾਮਾ ਨਾਮ ਚਾਖ ਅਗਾਣੇ ਸਾਰਿਗ ਪਾਣੇ ਜਿਨ ਕੈ ਭਾਗ ਮਥਾਨਾ ਤਿਨ ਹੀ ਪਾਇਆ ਤਿਨਹੇ ਧਿਆਇਆ ਸਗਲ ਤਿਸੈ ਕਾ ਮਾਣੋ ਕਹੋ ਨਾਨਕ ਥਿਰ ਭਗਤ ਤਖਤ ਨਿਵਾਸੀ ਸੱਚ ਤਿਸੈ ਦੀਬਾਣੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ਅਨਹਦ ਵਾਜੇ ਸ਼ਬਦ ਅਗਾਜੇ ਨਿਤ ਨਿਤ ਜਿਸੈ ਵਧਾਈ ਸੋ ਪ੍ਰਭ ਧਿਆਈਐ ਸਭ ਕਿਛ ਪਾਈਐ ਮਰੇ ਨਾ ਆਵੈ ਜਾਈ ਚੁੱਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲ ਨਿਰਗੁਣੀਐ ਕਹੋ ਨਾਨਕ ਕਰ ਪ੍ਰਭ ਮੇਰੇ ਕਹਿ ਨਿਤਨਿਤ ਮੰਗਲ ਸੁਣੀਐ ਰਾਮ ਕਲੀ ਮਹੱਲਾ ਪੰਜਵਾ ਹਰ ਹਰ ਧਿਆਏ ਮਨਾ ਖਿੰਨਾ ਵਿਸਾਰੀਐ ਰਾਮ ਨਾਮ ਰਾਮ ਰਾਮਾ ਰਾਮ ਰਮਾ ਕੰਠ ਉਰਧਾਰੀਐ ਉਰਧਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਪੈ ਦੂਰ ਕਰਤਾ ਪਾਪ ਹਰਤਾ ਦੁਸੈ ਦੁੱਖ ਭਵ ਖੰਡਨ ਜਗਦੀਸ਼ ਈਸ ਗੋਪਾਲ ਮਾਧੋ ਗੁਣ ਗੋਬਿੰਦ ਵਿਚਾਰੀਐ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨ ਸਰੈਣ ਚਿਤਾਰੀਐ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਮਿਲਖ ਭੰਡਾਰ ਨਾਮ ਅਨੰਦ ਧਰਾ ਨਾਮ ਨਹਿਰ ਨਿਧਾਨ ਹਜਿਨ ਕੈ ਰਸ ਭੋਗ ਏਕ ਨਾਰਾਇਣਾ ਰਸ ਰੂਪ ਰੰਗ ਅਨੰਤ ਬੀਠਲ

0: ಉಠ ಗಾಯಿಯೇ ಸಂತನಕ ಕೆಲವೇ ಸಾಬ ದೋಖ ಬಿನಾಸನ ಹರ ನಾಮ ಜಪಿಯೇ ಗುರ್ಮಂತನಕ ಹರ ನಾಮ ಲಿಜ್ಜೆ ಅಮಯೋ ಅಮಯೋ ಪೀಜ ರೇಣ ದಿನಸ ಅರಾಧಿಯ ರೋಗ ದಾನ ಜೋಗ ದಾನ ಅನೇಕ ಕರ್ಯಾ ಲಾಗ ಚರಣ ಕಮಲ ಸಾಧಿಯ ಪಾವ ಭಕ್ತ ದಯಾಲ ಮೋಹನ ದುಃಖ ಸಗಲೇ ಪರ ಹರ ಬಿನವಂತ ನಾನಕ ತರ ಸಾಗರ ತ್ಯಾಯ ಸ್ವಾಮಿ ನರ ಹರ ಸುಖ ಸಾಗರ ಗೋಬಿಂದ ಸಿಮರಣ ಭಕ್ತ ಗಾವೆ ಗುಣ ತೇರೇ ರಾಮ ಅನಂತ ಮಂಗಲ ಗುರುಚರಣಿ ಲಾಗೇ ಪಾಏ ಸುಖ ನೇರೇ ರಾಮ ಸುಖ ನಿಧಾನ ಮಿಲಿಯಾ ದುಃಖ ಹರಿಯಾ ಕಿರ್ಪಾ ಕರ ಪ್ರಭ ತರಾಖಿಯಾ ਹਰ ਚਰਨ ਲਾਗਾ ਭ੍ਰਮ ਭਾਗਾ ਹਰ ਨਾਮ ਰਸਨਾ ਭਾਖਿਆ ਹਰ ਏਕ ਚਿਤਵੈ ਪ੍ਰਭ ਏਕ ਗਾਵੈ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ ਮਿਲ ਰਹੀ ਹੈ ਪ੍ਰਭ ਸਾਧ ਜਨਾ ਮਿਲ ਹਰ ਕੀਰਤਨ ਸੁਣੀਐ ਰਾਮ ਦਿਆਲ ਪ੍ਰਭੂ ਦਾ ਮੋਦਰ ਮਾਧੋ ਅੰਤ ਨਾ ਪਾਈਐ ਗੁਣੀਐ ਰਾਮ ਦਿਆਲ ਦੁਖ ਹਰ ਸਰਣ ਦਾਤਾ ਸਗਲ ਦੁਖ ਨਿਵਾਰਨੋ ਮੋਹ ਸੋਗ ਬੇਕਾਰ ਬਿਖੜੇ ਜਪਤ ਨਾਮ ਉਧਾਰਨੋ ਸਭ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਥਿਣ ਰੇਣ ਥੀਵਾ ਬਿਨਵੰਤ ਨਾਨਕ ਪ੍ਰਭ ਮਾਇਆ ਕੀਜੈ ਨਾਮ ਤੇਰਾ ਜਪ ਜੀਵਾ ਰਾਖ ਲੀਏ ਪ੍ਰਭ ਭਗਤ ਜਨਾ ਆਪਣੀ ਚਰਣੀ ਲਾਏ ਰਾਮ ਆਠ ਪੈਰ ਆਪਣਾ ਪ੍ਰਭ ਸਿਮਰ ਹੋਏ ਏਕੋ ਨਾਮ ਧਿਆਏ ਰਾਮ ਧਿਆਏ ਸੋ ਪ੍ਰਭ ਤਰੇ ਭਵ ਜਲ ਰਹੇ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮਿੱਠਾ ਭਾਣਾ ਸਭ ਇੱਛ ਪੁੰਨੀ ਆਸ ਪੁਰੀ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮਿਲੇ ਮਿਲ ਨਾਹੀ ਫਿਰ ਨਾਹੀ ਦੁਖ ਵਿਸੂਰਿਆ ਰਾਮ ਕਲੀ ਮਹੱਲਾ ਪੰਜਵਾਂ ਚੰਦ ਸਲੋਕ ਚਰਨ ਕਮਲ ਸਰਣਾਗਤੀ ਅਨੰਦ ਮੰਗਲ ਗੁਣ ਗਾਮ ਨਾਨਕ ਪ੍ਰਭ ਆਰਾਧੀਏ ਬਿਪਤ ਨਿਵਾਰਨ ਰਾਮ ਸ਼ੰਤ ਪ੍ਰਭ ਬਿਪਤ ਨਿਵਾਰਨੋ ਤਿਸ ਬਿਨ ਅਵਰ ਨਾ ਕੋਏ ਜੀਓ ਸਦਾ ਸਦਾ ਹਰ ਸਿਮਰੀਏ ਜਲ ਥਲ ਮਹੀਲ ਸੋਏ ਜੀਓ ਜਲ ਥਲ ਮਹੀਲ ਪੂਰ ਰਹਿਆ ਇੱਕ ਨਿਮਖ ਮਨੋ ਨਾ ਵਿਸਰੈ ਗੁਰ ਚਰਨ ਲਾਗ ਦਿਨ ਸੁਭਾਗੇ ਸਰਬ ਗੁਣ ਜਗਦੀਸਰੈ ਕਰ ਸੇਵ ਸੇਵਕ ਦਿਨ ਸਰਿਆਣੀ ਤਿਸ ਭਾਵੈ ਸੋ ਹੋਏ ਜੀਓ ਬਲ ਜਾਏ ਨਾਨਕ ਸੁਖੈ ਦਾਤੇ ਪ੍ਰਗਾਸ ਮਨ ਤਨ ਹੋਏ ਜੀਓ ਸਲੋਕ ਹਾਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ ਨਾਨਕ ਟੇ ਗੋਪਾਲ ਕੀ ਗੋਵਿੰਦ ਸੰਕਟ ਮੋਛੰਤ ਭੈ ਸੰਕਟ ਕਾਟੇ ਨਾਰਾਇਣ ਦਇਆਲ ਜੀਓ ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਪਾਲ ਜੀਓ ਪ੍ਰਤਪਾਲ ਅਚੁੱਤ ਪੁਰਖ ਏਕੋ ਤਿਸੈ ਸਿਉ ਰੰਗ ਲਾਗਾ ਹਰ ਕਰ ਚਰਨ
1: ਸੁਨਾ ਉਚਰੇ ਹਰ ਹਰੇ ਗੁਣ ਗੋਬਿੰਦ ਵਖਿਆਨ ਨਾਨਕ ਪਖੜੀ ਟੇਕ ਏਕ ਪਰਮੇਸ਼ਰ ਰੱਖੇ ਨਿਧਾਨ ਸੰਤ ਸੋ ਸਵਾਮੀ ਪ੍ਰਭ ਰੱਖੋ ਅੰਚਲਤਾ ਕੇ ਲਾਗ ਜੀਓ ਭਜ ਸਾਧੂ ਸੰਗ ਦਿਆਲ ਦੇਵ ਮਨ ਕੀ ਮਤ ਤਿਆਗ ਜੀਓ ਇੱਕ ਓਟ ਕੀਜੇ ਜੀਓ ਦੀਜੇ ਆਸ ਇੱਕ ਤਨੀ ਧਰੇ ਸਾਧ ਸੰਗੇ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੇ ਜਨਮ ਮਰਨ ਬੇਕਾਰ ਛੁੱਟੇ ਜਨਮ ਮਰਨ ਬੇਕਾਰ ਛੁੱਟੇ ਫਿਰ ਨਾ ਲਾਗੇ ਦਾਗ ਜੀਓ ਬਲ ਜਾਏ।

ਗੋਬਿੰਦ ਅਮੁੱਲਿਆ ਵਡਭਾਗ ਪਾਇਆ ਦੁੱਖ ਗਵਾਇਆ ਭਾਈ ਪੂਰਨ ਆਸ ਜੀਉ ਬਣਵੰਤ ਨਾਨਕ ਸਰਨ ਤੇਰੀ ਮਿੱਟੀ ਜਮਕੀ ਤਰਾਸ ਜੀਉ ਸਲੋਕ ਸਾਧ ਸੰਗਤ ਬਿਨ ਭਰਮ ਮੁਈ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਧਿਆ।

ਸਤ ਘਾਖੜੀ ਜੇਠ ਖੜੇ ਕਾਮ ਜੀਓ ਪ੍ਰੇਮ ਬਛੋ ਦੁਹਾਗਣੀ ਦਿਸ਼ਟ ਨ ਕਰੀ ਰਾਮ ਜੀਓ ਨਾ ਦਿਸ਼ਟ ਆਵੇ ਮਤ ਆਵੇ ਮਹਾਂਗਰਭ ਮੁਠਿਆ ਜਲ ਬਾਜ ਮੁਚਨੀ ਤੜਫਾਵੇ ਸੰਗ ਮਾਇਆ ਰੁਠਿਆ

ਸਰਬ ਠਾਈ ਹਰ ਨਾਵ ਨਾਵ ਨਿਧ ਗ੍ਰਹਿ ਭਰੇ ਸਿਮਰ ਸੁਆਮੀ ਅੰਤ ਜਾਮੀ ਕੋ ਸੁਭਾ ਸਭ ਤਰੇ ਪ੍ਰਿਆ ਰੰਗ ਜਾਗੇ ਨਹਿ ਸਿਧ ਲਾਗੇ ਕਿਰਪਾ ਸਦ ਬਖਸ਼ੰਦ ਜੀਓ ਬਲਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਅਪਵੰਦ ਜੀਓ ਸਲੋਕ ਆਸ ਪਿਆਸੀ ਮੈਂ ਫਿਰੋ ਕਬ ਪੇਖਣ ਗੋਪਾਲ ਹੈ ਕੋਈ ਸਾਜਨ ਸੰਤ

ਜਿਉ ਸਲੋਕ ਜਹਨ ਬੁਝੀ ਸੀਤਲ ਪਾਏ ਮਨ ਤਨ ਉਪਜੀ ਸ਼ਾਂਤ ਨਾਨਕ ਪ੍ਰਾਪੂਰਨ ਮਿਲੇ ਦੁਤੀਆ ਬਿਨਸੀ ਪ੍ਰਾਤ ਸਾਧ ਪਠਾਏ ਆਪ ਹਰ ਹਾਰ ਹਮ ਤੁਮ ਤੇ ਨਾਹੀ ਦੂਰ ਨਾਨਕ ਭਰਮ ਪੈ ਮਿਟ ਗਏ ਰਮਨ ਰਾਮ ਭਰਪੂਰ ਸੰਤ ਰੁਤ ਸਿਸਿਅਰ ਸੀਤਲ ਹਰ ਪ੍ਰਗਟੇ ਭਗਨ ਪੋ ਜੀਓ ਜਲਨ ਬੁਝੀ ਦਰਸ ਪਾਇਆ ਬਿਨਸ ਮਾਇਆ ਤਰੋ ਜੀਓ

ਸਾਹਿਬ ਦਾ ਸਵਗੁਣ ਗਾਵੋ ਅਲਖ ਅਭੇਵਿਆ। ਪਾਹੋ ਭਗਤ ਗੋਬਿੰਦ ਬਾਸ਼ਤ ਜਮ ਨਾ ਸਕੇ ਜੋ ਜੀਓ ਬਣਵੰਤ ਨਾਨਕ ਪ੍ਰਭ ਆਪ ਮਿਲੀ ਤਨ ਮੈਂ ਪ੍ਰੇਮ ਬਸੋ ਜੀਓ ਸਲੋਕ। ਹਰ ਤਨ ਪਾਇਆ ਸੋ ਹਗਨੀ ਡੋਲਤ ਨਾਹੀ ਚੀਤ ਸੰਤ ਸਯੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਨਾਦ ਮਨੋਦ ਆਨੰਦ ਕੁੰਡ ਪ੍ਰਿਆ ਪ੍ਰੀਤਮ ਸੰਗ ਬਣੇ ਮਨ ਬਾਚਤ ਫਲ ਪਾਇਆ ਹਰ ਨਾਨਕ ਨਾਮ ਬਣੇ ਸੰਤ ਹਿਮ ਕਰ ਰੁਤ ਮਨ ਭਗਤੀ ਮਾਘ ਪਗਣ ਗੁਣਵੰਤ ਜੀਓ

ਇੱਕ ਸਮਾਈ ਇਸ ਕਰਤੇ ਕਹੋ ਕਿਉਂ ਗਏ ਰੱਖੋ ਅਪਰਿਓ ਤੁਲ ਨਾ ਜਾਈ ਮਾਇਆ ਕੇ ਦੀਵਾਨੇ ਪ੍ਰਾਣੀ ਝੂਠ ਠਗੋਰੀ ਪਾਈ ਲਾਭ ਲੋਭ ਤਾਜ ਵਿਗੁਤ ਇਬ ਤਬ ਫਿਰ ਪਛਤਾਈ ਏਕ ਸਰੇਵੇ ਤਾਂ ਗਤ ਮਿਤ ਪਾਵੇ ਅਮ ਜਾਣ ਰਹਾਈ ਏਕ ਆਚਾਰ ਰੰਗ ਇਕ ਰੂਪ ਪੌਣ ਪਾਣੀ ਅਗਨੀ ਅਸਰੂਪ ਏਕੋ ਭਾਵਰ ਪਹਿ ਤੈ ਲੋਈ ਏਕੋ ਬੁਝੇ ਸੁਝੇ ਪਤ ਹੋਏ

ਸੰਘਾਰੇ ਉੱਚੋ ਦੇਖ ਸ਼ਬਦ ਉਬਿਚਾਰੇ ਉਪਰ ਆਦਿ ਅੰਤ ਤੈ ਲੋਏ ਆਪੇ ਕਰੇ ਕਰੇ ਆਪੇ ਕਰੇ ਕਥੇ ਸੁਣੇ ਸੋਏ ਉਪਦਾਤਾ ਮਨ ਤਨ ਦੇ ਉਪਦਾਤਾ ਮਨ ਮੁਖ ਸੋਏ ਪ੍ਰਭ ਜਗ ਜੀਵਨ ਅਵਰ ਨਾ ਕੋਈ ਨਾਨਕ ਨਾਮ ਰਤੇ ਪਤ ਹੋਏ।

ਸ਼ਬਦ ਸੱਚ ਲਿਵਲਾਏ। ਰੋਸ ਨਾ ਕੀਜੇ ਅੰਮ੍ਰਿਤ ਪੀਜੇ, ਰਹਿਣ ਨਹੀਂ ਸੰਸਾਰੇ, ਰਾਜੇ ਰਹਿ ਰੰਕ ਨੀ ਰਹਿਣਾ, ਆਏ ਜਾਏ ਜੁਗਚਾਰੇ।

ਚਿੱਤ ਫਿਰ ਭਵੇ ਨਾ ਜੂਨੀ ਗੁਰਮਤਿ ਸਾਰ ਹੋਰ ਨਾਮ ਬੇਹੁਨੀ ਘਰ ਦਾਰ ਫਿਰ ਥਾਕੀ ਬਹੁ ਤੇਰੇ ਜਦ ਸੰਕ ਅੰਤ ਨਹੀਂ ਮੇਰੇ ਕਿਤੇ ਮਾਤ ਪਿਤਾ ਸੁਤੀਆ ਕਿਤੇ ਗੁਰ ਚੇਲੇ ਫਣ ਹੂਆ ਕਾਚੇ ਗੁਰ ਤੇ ਮੁਕਤ।

ਧਰਮਾ ਤੋ ਤਲਾਵੇ ਤੋਲੇ ਗੁਰਮੁਖ ਆਵੇ ਜੈਨ ਸੰਗ ਪਰ ਹਰ ਮੈਲ ਜਲਾਏ ਕਲੰਕ ਗੁਰਮੁਖ ਨਾਥ ਭੇਦ ਵਿਚਾਰ ਗੁਰਮੁਖ ਮੰਜਨ ਸੱਚ ਆਚਾਰ ਗੁਰਮੁਖ ਮੰਜਨ ਚਾਹ ਆਚਾਰ।

ਤਾਂ ਤੁਝੇ ਸਮਾਵਾਂ ਜੈ ਜੈ ਕਾਰ ਜਪੋ ਜਗਦੀਸ਼ ਗੁਰਮਤਿ ਮਿਲ ਗਏ ਬੀਸ ਅਕੀਸ ਚਾਖ ਬੋਲਣ ਕਿਹਾ ਜਗ ਸੋਵਾਦ ਚੋਰ ਮਰੇ ਦੇਖੇ ਪਰਮਾਦ ਜਨਮ ਹੋਏ ਨੇ ਜੀਵਨ ਆਸਾ ਆਏ ਥੱਲੇ ਭਏ ਆਸਨ ਰਾਸਾ ਚੋਚਰ ਚਾਖ ਮਾਟੀ ਰਲ ਜਾਏ ਕਾਲ ਨਾ ਚਾਪੇ ਹਰ ਗੁਣ ਗਾਏ ਪਾਈ ਨਾਮ ਨਿਧ ਹਰ ਕੇ ਨਾਏ ਆਪੇ ਦੇਵੇ ਸਹਿ ਸਵਾਏ ਯਾਨੋ ਬੋਲੇ ਆਪੇ ਬੂਝੇ ਆਪੇ ਸਮਝੇ ਆਪੇ ਸੁਝੇ ਗੁਰ ਕਾ ਕਹਿਆ ਅੰਕ ਸਮਾਵੇ ਨਿਰਮਲ ਸੁੱਚੇ ਸਾਚੋ ਭਾਵੇ

ਅਗੰਤਕ ਨਾਵੇ ਅਖਰੀ ਅਗੰਤ ਸਾਚਾ ਸੋਏ ਅਗਿਆਨੀ ਮਤਹੀਨ ਹੈ ਗੁਰਬਿਨ ਗਿਆਨ ਨਾ ਹੋਏ ਟੂਟੀ ਤੰਤਰ ਬਾਪ ਕੀ ਵਾਜੇ ਨਹੀਂ ਬਜੋਗ ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਚ ਤਤ ਚੁਗੇ ਮਿਲ ਇਕਸੇ

ਠਾਕੇ ਚੋਗ ਘਣੀ ਪੰਖ ਤੁੱਟੇ ਫਾਹੀ ਪੜੀ ਅਵਗਣ ਪੀੜ ਵੇ ਪੀੜ ਬਣੀ ਬਿਨ ਸੱਚ ਕਿਉਂ ਛੁੱਟ ਗਏ ਹਰ ਗੁਣ ਕਰਮ ਮਣੀ ਆਪ ਛੁਟਾਏ ਛੁੱਟ ਗਏ ਵੱਡਾ

Rồi.

Guru.

그릇.

Grr, grr, grr, grr, grr.

ブルー、はい、ワイグルジベージェクローズサミナルワイグルディスタルブナカレクローキセルアウサリウカンダナラウジェットシエティベトナナカンダナラウウティカンダナラエティサンウティカンダナਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਉਸ ਅਕਾਲ ਪੁਰਖ ਜੀ ਦਾ ਭੇਦ ਦੇ ਰਹੇ ਨੇ ਜਿਹਦਾ ਅੰਤ ਕੋਈ ਨਹੀਂ ਪਾ ਸਕਦਾ ਅੰਤ ਕੋਈ ਨਹੀਂ ਪਾ ਸਕਦਾ ਅਕਾਲ ਪੁਰਖ ਦਾ ਪਰ ਉਹਦਾ ਭੇਦ ਦਿੱਤਾ ਸਾਨੂੰ ਕਿ ਤੁਸੀਂ ਮਿਲਣਾ ਕਿਵੇਂ ਅੱਜ ਬੜਾ ਪਿਆਰਾ ਸ਼ਬਦ ਕਬੀਰ ਸਾਹਿਬ ਜੀ ਦਾ ਤੁਸੀਂ ਸਾਰਿਆਂ ਨੇ ਤਨਾਸਰੀ ਰਾਗ ਦੇ ਵਿੱਚ ਪੜ੍ਹਿਆ ਹੈ ਸੁਣਿਆ ਹੈ ਸਨਕ ਸਨੰਦ ਮਹੇਸ਼ ਸਮਾਨਾ ਕਿ ਸ਼ਿਵ ਜੀ ਉਹਦੇ ਗਾਂ ਬੱਚੇ ਵਿਸ਼ਨੂੰ ਗਰੜ ਬਹੁਤ ਰਿਸ਼ੀਆਂ ਮੁਨੀਆਂ ਦੇ ਨਾਂ ਲਿਖੇ ਸ਼ੇਖ ਨਾਗ ਦਾ ਵੀ ਲਿਖਿਆ ਹਨੂਮਾਨ ਦਾ ਵੀ ਲਿਖਿਆ ਸੁਰਪਤ ਨਰਪਤ ਚਾਰ ਵੇਦ ਪੁਰਾਣ ਸਿਮਰਤੀਆਂ ਮਾਇਆ ਕੋਈ ਵੀ ਉਹਦਾ ਅੰਤ ਨਹੀਂ ਪਾ ਸਕੇ ਕਿਉਂਕਿ ਜਿਹਦਾ ਅੰਤ ਹੈ ਹੀ ਨਹੀਂ ਗਾ ਜਿਹੜਾ ਹੈ ਹੀ ਬੇਅੰਤ ਆ ਊਜ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਕਬੀਰ ਸਾਹਿਬ ਨੇ ਬੜਾ ਸੌਖਾ ਦੱਸਿਆ ਕਿਤੇ ਭਰਮ 'ਚ ਨਾ ਪੈ ਜਾਇਓ ਵੀ ਉਹਦਾ ਅੰਤ ਪਾਉਣ ਲਈ ਤੁਰ ਪਓ ਤੁਸੀਂ ਜਿਵੇਂ ਸਾਇੰਸ ਵਾਲੇ ਤੁਰੇ ਹਨ ਮਹਾਂਪੁਰਖ ਦੱਸ ਦਿੰਦੇ ਵੀ ਸਾਇੰਸ ਜਿਹੜੀ ਹੈ ਇਹ ਰੱਬ ਨੂੰ ਨਹੀਂ ਮੰਨਦੇ ਇਹ ਕਹਿੰਦੇ ਨਹੀਂ ਸਾਇੰਸ ਅੱਗੇ ਆ ਮੈਂ ਤੁਹਾਨੂੰ ਅੱਗੇ ਵੀ ਗੱਲ ਸੁਣਾਈ ਸੀ ਵੀ ਇੱਕ ਮੇਰੇ ਨਾਲ ਸਾਇੰਟਿਸਟ ਬਹਿ ਗਿਆ ਉਹਨੂੰ ਮੈਂ ਗੱਲ ਸੁਣਾਉਣ ਲੱਗ ਪਿਆ ਗੁਰਬਾਣੀ ਕਿਉਂਕਿ ਸਾਨੂੰ ਆਦਤ ਹੈ ਆਪਣਾ ਹੀ ਸੀ ਉਹ ਹਿੰਦੂ ਵੀਰ ਸੀਗਾ ਦਿੱਲੀ ਤੋਂ ਇੱਥੇ ਨਾਸਾ ਦੇ ਵਿੱਚ ਸਰਵਿਸ ਕਰਦਾ ਸੀ ਜਹਾਜ਼ 'ਤੇ ਮੇਰੇ ਨਾਲ ਬੈਠਾ ਜਦੋਂ ਉਹਨੂੰ ਮੈਂ ਗੱਲ ਸੁਣਾਈ ਮੈਂ ਕਿਹਾ ਸ਼ਾਇਦ ਇਹ ਪੜ੍ਹਿਆ ਲਿਖਿਆ ਸਮਝੂਗਾ ਕਹਿੰਦਾ ਨਹੀਂ ਅਸੀਂ ਤਾਂ ਸਾਇੰਸ ਨੂੰ ਮੰਨਦੇ ਹਾਂ ਮੈਨੂੰ ਕਹਿੰਦਾ ਫਿਰ ਉਹਨੂੰ ਮੈਂ ਕੁਐਸਚਨ ਕੀਤਾ ਮੈਂ ਕਿਹਾ ਸਾਇੰਸ ਕਿੱਥੋਂ ਆਉਂਦੀ ਹੈ ਬੜੀ ਛੇਤੀ ਬੋਲਿਆ ਬ੍ਰੇਨ 'ਚੋਂ ਅਤੇ ਮੈਂ ਕਿਹਾ ਬ੍ਰੇਨ ਕਿੱਥੋਂ ਆਉਂਦਾ ਚੁੱਪ ਕਰ ਗਿਆ ਮੈਂ ਕਿਹਾ ਬ੍ਰੇਨ ਕਿੱਥੋਂ ਆਉਂਦਾ ਵੇਖੋ ਕਿੱਡੀ ਵੱਡੀ ਗੱਲ ਹੈ ਉਹ ਕਹਿੰਦੇ ਅਸੀਂ ਗੁਰਬਾਣੀ ਨੂੰ ਨਹੀਂ ਮੰਨਦੇ ਅਸੀਂ ਸਾਇੰਸ ਨੂੰ ਮੰਨਦੇ ਅਤੇ ਮੈਂ ਕਿਹਾ ਸਾਇੰਸ ਕਿੱਥੋਂ ਆਉਂਦੀ ਕਹਿੰਦਾ ਬ੍ਰੇਨ 'ਚੋਂ ਮੈਂ ਕਿਹਾ ਬ੍ਰੇਨ ਕਿੱਥੋਂ ਆਉਂਦਾ ਫਿਰ ਚੁੱਪ ਕਰ ਗਿਆ ਮੈਂ ਕਿਹਾ ਵੀ ਉੱਥੇ ਤੁਸੀਂ ਫੈਕਟਰੀ 'ਤੇ ਨਹੀਂ ਲਾਈ ਨਾਸਾ ਦੇ ਵਿੱਚ ਦਿਮਾਗ ਬਣਾਉਣ ਦੀ ਮੈਂ ਕਿਹਾ ਤੁਸੀਂ ਤਾਂ ਸਾਇੰਸ ਵਾਲਿਆਂ ਕੋਲ ਤਾਂ ਇੱਕ ਕੋਈ ਬੰਦਾ ਮੈਂਟਲੀ ਅਪਸੈਟ ਹੋ ਜਾਵੇ ਨਾ ਬ੍ਰੇਨ ਫੇਲ ਹੋ ਜਾਵੇ ਦਿਮਾਗ ਅਤੇ ਮੈਂ ਉਹਦਾ ਇਲਾਜ ਨਹੀਂ ਕਰ ਸਕਦੇ ਤੁਸੀਂ ਉਹਨੂੰ ਦਵਾਈਆਂ 'ਤੇ ਲਾ ਦਿੰਦੇ ਹੋ ਸਾਰੀ ਉਮਰ ਠੀਕ ਨਹੀਂ ਕਰ ਸਕਦੇ ਉਹ ਜਿਹੜੇ ਮੇਰੇ ਪਿਆਰੇ ਨੇ ਬਣਾਇਆ ਦਿਮਾਗ ਉਹਦੀ ਗੱਲ ਹੀ ਨਹੀਂ ਕਰਦੇ ਉਹ ਕਿੱਡੇ ਅਕਿਰਤ ਘਣ ਹੋ ਗਏ ਲੋਕ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਬੋਲੋ ਜੀ ਹਾਂ ਕਹਿੰਦੇ ਆਹ ਜਿਹੜਾ ਮਾਨਸ ਜਨਮ ਹੈ ਨਾ ਇਹ ਮਨੁੱਖਾ ਦੇਹੀ ਤੈਨੂੰ ਜਿਹਨੇ ਦਿੱਤੀ ਹੈ ਨਾ ਉਹਦੀ ਬੰਦਗੀ ਕਰਿਆ ਕਰ ਇਹ ਅੰਤ ਪਾਉਣ ਤੁਰ ਪਏ ਨੇ ਅਤੇ ਸਾਇੰਸ ਜਿਹੜੀ ਹੈ ਇੱਕ ਐਸੇ ਪੁਆਇੰਟ 'ਤੇ ਪਹੁੰਚ ਜਾਂਦੀ ਜਿੱਥੇ ਹੁਣ ਪਹੁੰਚੀ ਹੋਈ ਹੈ ਇਹ ਅੰਤ ਸਮੇਂ ਇਹ ਕਰਦੀ ਤੇ ਆ ਰੀਸ ਇਹਨਾਂ ਨੂੰ ਬਰਸਾਤੀ ਕੀੜੇ ਲਿਖਿਆ ਗੁਰਬਾਣੀ 'ਚ ਬਰਸਾਤ ਦੇ ਵਿੱਚ ਇੱਕ ਕੀੜੇ ਨਿਕਲਦੇ ਆ ਜਿਨ੍ਹਾਂ ਨੂੰ ਖੰਭ ਹੁੰਦੇ ਉਹ ਇੱਕ ਉਡਾਰੀ ਮਾਰਦੇ ਖੰਭ ਚੜ ਜਾਂਦੇ ਅਤੇ ਰੀਸ ਕਿਹਨਾਂ ਦੀ ਕਰਦੇ ਆ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਇਹਨਾਂ ਨੂੰ ਸਾਇੰਸਦਾਨਾਂ ਨੂੰ ਕੀੜੇ ਕਿਹਾ ਕੀਟਾਂ ਆਈ ਰੀਸ ਇਹ ਅੰਤ ਸਮੇਂ ਕੀ ਕਰਦੇ ਜਦੋਂ ਐਟਮ ਬਣਾ ਲੈਂਦੇ ਆ ਐਸਾ ਕ੍ਰੋਧ 'ਚ ਆਉਂਦਾ ਕੋਈ
ਉਹ ਆਪ ਵੀ ਸੜ ਮਰਦਾ ਤੇ ਹੋਰ ਸਾਰੀ ਲੁਕਾਈ ਨੂੰ ਸਾੜ ਕੇ ਮਾਰ ਦਿੰਦੇ। ਇਸ ਕਰਕੇ ਕਬੀਰ ਸਾਹਿਬ ਨੇ ਭਰਮ ਕੱਢਿਆ ਸਾਡਾ, ਅੱਜ ਕਹੋ ਕਬੀਰ ਸੋ ਭਰਮੇ ਨਾਹੀਂ, ਕਹੇ ਕਬੀਰ ਸੋ ਭਰਮੇ ਨਾਹੀਂ ਪੱਗ ਲੱਗ ਰਾਮ ਰਹੇ ਸ਼ਰਨਾਈ। ਬਸ ਅਸੀਂ ਅੰਤ ਨਹੀਂ ਗਾ ਪਾਉਣਾ, ਅੰਤ ਕਾਰਨ ਕੇਤੇ ਬਿਲ ਆਏ ਤਾਂ ਕਿ ਅੰਤ ਨਾ ਪਾਏ ਜਾਏ। ਜਿਹੜਾ ਇੰਨਾ ਬੇਅੰਤ ਆ ਉਹਨੂੰ ਤੁਸੀਂ ਕਿਤੇ ਮਨ ਚ ਵਸਾ ਲਓ। ਅੱਜ ਰਹਾਓ ਵਾਲੀ ਪੰਕਤੀ ਇਹੋ ਦੱਸਿਆ ਉਹਨਾਂ ਨੇ, ਰਹਾਓ ਵਾਲੀ ਪੰਕਤੀ ਚ ਕੀ ਕਿਹਾ ਵੀ ਜਿਹਦੇ ਆ ਗੁਣ ਦੱਸੇ ਆ ਨਾ, ਵੀ ਬੜੇ ਵੱਡੇ ਰਿਸ਼ੀ ਮੁਨੀ ਵੇਦ ਪੁਰਾਣ ਸ਼ਾਸਤਰ ਕੋਈ ਉਹਦਾ ਅੰਤ ਨਹੀਂ ਪਾ ਸਕੇ, ਤੇ ਤੁਸੀਂ ਕੀ ਕਰੋ ਐਸੇ ਦੀਨ ਦਿਆਲ ਸਤਿਗੁਰੂ ਨੂੰ ਆਪਣੇ ਮਨ ਚ ਵਸਾ ਲਓ। ਇੱਥੋਂ ਸ਼ੁਰੂ ਕੀਤਾ ਨਾ, ਕਿਤੇ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਣ, ਮਰਮ ਦਾ ਅੰਤ। ਕਹਿੰਦੇ ਸੰਤ ਸੰਗਤ ਰਾਮ ਰਿਦੇ ਵਸਾਈ, ਬਸ ਇੱਥੇ ਰਹਾਓ ਪਾਤਾ। ਇਹਦਾ ਮਤਲਬ ਪਤਾ ਕੀ ਆ ਵੀ ਬਸ ਹੁਣ ਤੁਸੀਂ ਰੁਕ ਜਾਓ, ਇੱਥੇ ਪਹਿਲਾਂ ਵਸਾਓ ਸੰਤ ਸੰਗਤ ਆ, ਕਹਿੰਦੇ ਸੰਤਾਂ ਦੀ ਸੰਗਤ 'ਚ ਬਹਿ ਜਾਓ ਅਤੇ ਉਸ ਵਾਹਿਗੁਰੂ ਨੂੰ ਜਿਹਦੇ ਆ ਸਾਰੇ ਗੁਣ ਆ ਉਹਨੂੰ ਆਪਣੇ ਹਿਰਦੇ 'ਚ ਵਸਾ ਲਓ। ਆਓ ਨੇਤਰ ਬੰਦ ਕਰੋ, ਮਨ ਨੂੰ ਇਕਾਗਰ ਕਰੋ, ਇਹ ਰਹਾਓ ਅਤੇ ਰੁਕ ਕੇ ਨਾ ਕਮਾਈ ਕਰਿਆ ਕਰੋ। ਵਾਹਿਗੁਰੂ।

ਅੱਖਾਂ ਬੰਦ ਕਰਕੇ ਅੱਖਾਂ 'ਚ ਵਸਾਉਣਾ ਮਨ ਦੇ ਵਿੱਚ, ਮਨ ਅੱਖਾਂ 'ਚ ਬੈਠਾ ਜਦੋਂ ਅੱਖਾਂ ਬੰਦ ਕਰਦੇ ਕੰਨਾਂ 'ਚ ਆ ਜਾਂਦਾ ਇੱਥੇ, ਫਿਰ ਜਦੋਂ ਸੁਣੇਗਾ ਨਾ ਵਾਹਿਗੁਰੂ ਵੱਸ ਜਾਏਗਾ। ਤਾਂ ਹੀ ਗੁਰੂ ਨਾਨਕ ਸਾਹਿਬ ਕਹਿੰਦੇ ਗਾ ਵੀ ਇਹ ਸੁਣੀ ਇਹਦਾ ਪਿਆਰ ਪੈ ਜਾਏਗਾ।

ਪਿਆਰਿਓ ਬੜੇ ਧਿਆਨ ਨਾਲ ਬਹੁਤ ਹੀ ਪਿਆਰ ਦੇ ਨਾਲ ਆਪਾਂ ਗੁਰਬਾਣੀ ਗੁਰੂ ਜੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ। ਸਮਝ ਕੇ ਉਸ 'ਤੇ ਚੱਲਣ ਦੀ ਕੋਸ਼ਿਸ਼ ਕਰਨੀ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੇ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰ। ਤਾਰਨਾ ਕਾਹਦੇ ਚੋਂ ਸਾਨੂੰ? ਭਵਜਲ ਚੋਂ। ਜਿਹੜਾ ਰੋਜ਼ ਪੜ੍ਹਦੇ ਹੋ, ਭਵਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ। ਆ ਸ਼ਬਦ ਜਿਹੜਾ ਤੁਸੀਂ ਬੋਲਦੇ ਹੋ, ਵਾਹਿਗੁਰੂ, ਇਹਨੂੰ ਜਹਾਜ਼ ਵੀ ਕਿਹਾ। ਪਰ ਜੇ ਤੁਸੀਂ ਇਸ ਨੂੰ ਫੜ ਲਿਆ ਮਨ ਕਰਕੇ, ਜਿਹੜੀ ਆਵਾਜ਼ ਨਿਕਲਦੀ ਨਾ ਤੁਹਾਨੂੰ ਵਾਹਿਗੁਰੂ, ਅੱਖਾਂ ਬੰਦ ਕਰਕੇ ਇਹਨੂੰ ਪੂਰਾ ਧਿਆਨ ਨਾਲ ਸੁਣਨਾ, ਫਿਰ ਇਹ ਜੁੜੇਗਾ ਵਾਹਿਗੁਰੂ ਦੇ ਨਾਲ, ਅਤੇ ਫਿਰ ਇਹ ਕਲੀਨ ਅਪ ਹੋ ਜਾਏਗਾ। ਅੱਜ ਬੜਾ ਪਿਆਰਾ ਜਿਹਾ ਹੁਕਮਨਾਮਾ ਸਾਹਿਬ, ਥੋੜ੍ਹੇ ਜਿਹੇ ਸ਼ਬਦਾਂ 'ਚ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਨੂੰ ਸਮਝਾ ਦਿੰਦੇ ਨੇ। ਅੱਜ ਕਬੀਰ ਸਾਹਿਬ ਦਾ ਬਚਨ ਆ, ਕਹਿੰਦੇ ਸਨਕ ਸਨੰਦ ਮਹੇਸ਼ ਸਮਾਨਾ। ਸਮਾਨਾ ਹੁੰਦਾ ਉਹਨਾਂ ਦੇ ਵਰਗਿਆਂ ਨੇ, ਸਨਕ ਸਨੰਦ ਇਹ ਉਹਦੇ ਗਾਂਹ ਪੁੱਤਰ ਨੇ ਮਹੇਸ਼ ਦੇ, ਸ਼ਿਵ ਜੀ ਜਿਹਨੂੰ ਕਹਿੰਦੇ। ਸੇਖ ਨਾਗ ਤੇਰੋ ਮਰਮ ਨਾ ਜਾਣਾ, ਮਰਮ ਹੁੰਦਾ ਅੰਤ। ਇਹ ਸਾਰੇ ਦੇਵੀ ਦੇਵਤਿਆਂ ਦੇ ਨਾਂ ਲਿਖ ਲਿਖ ਕੇ ਸਤਿਗੁਰਾਂ ਨੇ ਗੁਰਬਾਣੀ 'ਚ ਸਾਨੂੰ ਗਿਆਨ ਦਿੱਤਾ। ਕਹਿੰਦੇ ਹਨੂੰਮਾਨ ਸਰ ਗਰੁੜ ਸਮਾਨਾ। ਹਨੂੰਮਾਨ ਸਰ, ਹਨੂੰਮਾਨ ਨੂੰ ਜਾਣਦੇ ਹੋ ਤੁਸੀਂ, ਇਤਿਹਾਸ ਦੇ ਵਿੱਚ ਪੜ੍ਹਿਆ, ਗਰੁੜ ਇਹ ਸ਼ਿਵ ਉਹਦਾ ਚੇਲਾ ਸੀ ਵਿਸ਼ਨੂੰ ਦਾ, ਹੈ ਨਾ, ਰਾਜਿਆਂ ਦਾ, ਇਹਨਾਂ ਦਾ ਰਾਜਾ ਸੀ ਪੰਛੀਆਂ ਦਾ ਗਰੁੜ। ਕਹਿੰਦੇ ਐਸੇ ਐਸੇ ਸੁਰਪਤ, ਸੁਰ ਦੇ ਦੇਵਤੇ, ਉਹਨਾਂ ਦਾ ਜਿਹੜਾ ਰਾਜਾ ਸੀ ਇੰਦਰ, ਨਰਪਤ ਜਿਹੜੇ ਮਹਾਰਾਜੇ ਦੁਨਿਆਵੀ ਹੋਏ, ਨਹੀਂ ਗੁਣ ਜਾਣਾ, ਕਿ ਉਹ ਅਕਾਲ ਪੁਰਖ ਦੇ ਗੁਣਾਂ ਨੂੰ ਨਹੀਂ ਜਾਣ ਸਕਿਆ ਕੋਈ ਵੀ, ਕਿਉਂਕਿ ਉਹ ਹੈ ਹੀ ਇੰਨਾ ਵੱਡਾ ਵਾ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਹੁਣ ਅੱਗੇ ਦੱਸਿਆ ਵਾ ਵੀ ਤਰਜੋਗੇ ਤੁਸੀਂ ਜੇ ਆਹ ਗੱਲ ਮੰਨ ਲਈ, ਫਿਰ ਕਰਨਾ ਕੀ ਆ? ਅੰਤ ਨਹੀਂ ਅਸੀਂ ਪਾਉਣਾ, ਅੰਤ ਨਹੀਂ ਲੈਣਾ, ਕਿਉਂਕਿ ਹੈ ਹੀ ਬੇਅੰਤ ਆ, ਅਸੀਂ ਤਰ ਸਕਦੇ ਹਾਂ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਆਹ ਅਗਲੀ ਪੰਕਤੀ ਪੜ੍ਹੋ, ਗਾਵਤ ਉਧਰੇ, ਅੱਗੇ ਕੀ ਹੈ, ਸੁਣਤੇ ਉਧਰੇ। ਬਸ ਜਿਹੜੇ ਗਾ ਕੇ ਸੁਣ ਲੈਣਗੇ ਨਾ ਵਾਹਿਗੁਰੂ, ਇਹ ਅੱਜ ਕਬੀਰ ਸਾਹਿਬ ਨੇ ਇਹੋ ਕਿਹਾ। ਇਹਦੇ ਸੰਤ ਸੰਗਤ ਰਾਮ ਰਿਦੇ ਵਸਾਈ, ਅਰਹਾਓ ਵਾਲੀ ਪੰਕਤੀ ਧਿਆਨ ਨਾਲ ਸੁਣਿਓ। ਕਹਿੰਦੇ ਆ ਸੰਗਤ 'ਚ ਆ ਕੇ ਬਹਿ ਗਏ ਹੋ ਤੁਸੀਂ, ਹੁਣ ਇੱਥੇ ਨਾ ਅੱਖਾਂ ਖੋਲ ਕੇ ਕਦੀ ਉੱਧਰ ਵੇਖੀ ਜਾਇਓ ਤੇ ਕਦੀ ਉੱਧਰ ਫੁਰਨੇ ਲਈ ਜਾਇਓ। ਉਹ ਤਾਂ ਅੱਗੇ ਵਸੀ ਹੋਈ ਮਾਇਆ ਸਾਡੇ ਅੰਦਰ, ਮਨ ਮਾਇਆ ਮੈਂ ਰਮ ਰਹੇ ਹੋ, ਨਿਕਸ ਨਾਹੀਂ ਮੇ, ਹੈ ਨਾ, ਸਾਵਧਾਨ ਹੋ ਕੇ ਵਸਾਉਣਾ ਪੈਣਾ ਵਾ, ਸਾਵਧਾਨ। ਪ੍ਰਭ ਕੀ ਉਸਤਤ ਕਰੋ ਸੰਤ ਮੇ, ਸਾਵਧਾਨ। ਇਕਾਗਰ ਹੁੰਦਾ ਜਦੋਂ ਅੱਖਾਂ ਬੰਦ ਕਰ ਲੈਂਦੇ ਹੋ, ਉਦਾਂ ਇਕਾਗਰ ਨਹੀਂ ਹੁੰਦਾ। ਇਹ ਜੋਤ ਆ ਨਾ, ਮਨ ਕੀ ਹੈ, ਮਨ ਤੂੰ ਜੋਤ ਸਰੂਪ ਹੈ, ਇਹ ਅੱਖਾਂ 'ਚ ਬਹਿ ਜਾਂਦਾ, ਦੋ ਹਿੱਸਿਆਂ 'ਚ ਵੰਡਿਆ ਜਾਂਦਾ, ਬਸ ਬਾਹਰ ਵੇਖੀ ਜਾਂਦਾ। ਉਹ ਜਿਹੜੇ ਫੁਰਨੇ ਇਹ ਲਈ ਜਾਂਦਾ, ਉਹੀ ਜਮ੍ਹਾਂ ਹੋਈ ਜਾਂਦੇ ਮਨ 'ਚ, ਮੈਲ ਆ ਉਹ, ਮਨ ਦੀ ਮੈਲ। ਫਿਰ ਤੁਸੀਂ ਇਕਾਗਰ ਹੋ ਕੇ ਬਹਿ ਜਾਣਾ ਹੁੰਦਾ ਜੋ ਸੰਗਤ 'ਚ ਆਉਂਦੇ ਆ। ਤਾਂ ਹੀ ਕਿਹਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਇਹ ਤਰਨਾ ਦੇ, ਨਹੀਂ ਤਾਂ ਅੰਤ ਸਮੇਂ ਜਿਹੜਾ ਫੁਰਨਾ ਆ ਗਿਆ ਨਾ, ਉਹੀ ਜੂਨ ਮਿਲ ਜਾਣੀ। ਵਿਚਾਰ ਮਾਰੇ ਤਰੇ ਤਾਰੇ, ਉਲਟ ਜੋ ਨਾ ਆਵੇ। ਜਦੋਂ ਤੁਸੀਂ ਇਹ ਵਸਾਉਣ ਲੱਗ ਪਏ ਨਾ ਵਾਹਿਗੁਰੂ, ਉਹ ਸਾਰੇ ਕਲੀਨ ਅਪ ਹੋ ਜਾਣੇ, ਵਿਚਾਰ ਸਾਰੇ ਖਤਮ ਹੋ ਜਾਣੇ ਆ। ਫਿਰ ਅੰਤ ਸਮੇਂ ਵਾਹਿਗੁਰੂ ਯਾਦ ਆਊਗਾ। ਅਰੀ ਬਾਈ ਗੋਬਿੰਦ ਨਾਮ ਮਤ ਬਿਸਰੇ,
ਅਰੇ ਬਾਈ ਉਹ ਵਿਸਰੇਗਾ ਤਾਂ ਹੀ ਤੇ ਜੇ ਇਹ ਮਨ ਚ ਵਸਾਇਆ ਹੋਏਗਾ ਤਾਂ, ਤੇ ਜੇ ਕਦੇ ਬੋਲਿਆ ਹੀ ਨੀਗਾ ਤੇ ਫਿਰ ਕਿੱਥੋਂ ਯਾਦ ਆਉਣਾ। ਹੁਣ ਅੰਤ ਸਮੇਂ ਦਾ ਕੋਈ ਪਤਾ ਨੀਗਾ। ਉਹ ਭੈਣ ਕਮਲ ਜੀ ਤਾਂ ਇੱਥੇ ਆਪਣੇ ਨਾਲ ਹੀ ਸਿਮਰਨ ਕਰਦੀ ਹੁੰਦੀ, ਚੜ੍ਹਾਈ ਕਰ ਗਈ ਹੈ ਨਾ, ਫੋਟੋ ਵੀ ਲੱਗ ਗਈ ਵਿਚਾਰੀ ਕਾਰਡ ਦੇ ਉੱਤੇ। ਆਪਣਾ ਕੀ ਪਤਾ, ਹਮ ਆਦਮੀ ਹਾਂ ਇੱਕਦਮੀ, ਮੁਹਲਤ ਮੁਹਤ ਨਾ ਜਾਣਾ, ਕੱਲ ਨੂੰ ਫਿਊਨਰ ਲਿਓ ਤਾਂ ਤਿੰਨ ਤੋਂ ਪੰਜ। ਸੋ ਇਸ ਲਈ ਆਪਾਂ ਬੜਾ ਧਿਆਨ ਨਾਲ ਸਮਝਣਾ ਗੁਰਬਾਣੀ, ਜੋ ਕਹਿ ਰਹੇ ਉਹ ਕਰਨਾ ਵਾ। ਜੇ ਉੱਦਾਂ ਹੀ ਸੁਣ ਕੇ ਜਾਂ ਪੜ੍ਹ ਕੇ ਚਲੇ ਗਏ ਤੇ ਉਹ ਫੁਰਨੇ ਰੁਕੇ ਨਾ ਸਾਡੇ, ਰਾਤ ਨੂੰ ਸੁਪਨਿਆਂ 'ਚ ਰਹੇ। ਸਤਿਗੁਰੂ ਗੁਰਬਾਣੀ ਲਿਖਦੇ ਨੇ ਮਨਮੁੱਖ ਦਾ ਹਾਲ, ਕਹਿੰਦੇ ਉਗਵੇ ਦਿਵਸ ਆਲ ਜਾਲ ਸੰਭਾਲੇ, ਜਿਹੜੇ ਫੁਰਨੇ ਚੱਲਦੇ ਉਹਨੂੰ ਆਲ ਜਾਲ ਕਿਹਾ। ਗੁਰਬਾਣੀ ਪੜ੍ਹਦਿਆਂ ਵੀ ਆਈ ਜਾਂਦੇ ਆ, ਸਿਮਰਨ ਕਰਦੇ ਆ, ਰੁਕਦੇ ਨਹੀਂ ਗੇ ਤੇ ਰਾਤ ਨੂੰ ਸੁਪਨੇ ਬਣ ਜਾਂਦੇ। ਕਹਿੰਦੇ ਉਗਵੇ ਦਿਵਸ ਆਲ ਜਾਲ ਸੰਭਾਲੇ, ਬਿਖ ਮਾਇਆ ਕੇ ਵਿਸਥਾਰੇ, ਇਹ ਮਾਇਆ 'ਚ ਫਸਿਆ ਹੋਇਆ ਵਾ। ਆਈ ਰਹਿਣ ਭਿਆ ਸੁਪਨੰਤਰ, ਸੁਪਨੇ ਵੀ ਦੁੱਖ ਸਾਰੇ, ਰਾਤ ਨੂੰ ਸੁੱਤਾ ਵੀ ਚਲੋ ਸੁੱਖ ਲਵਾਂਗੇ, ਸੁਪਨੇ ਚੱਲ ਗਿਆ, ਸੁਪਨੇ 'ਚ ਵੀ ਦੁਖੀ ਆ, ਕੀ ਹਾਲ ਹੋਇਆ ਫਿਰ ਇਹਦਾ। ਕਿਉਂਕਿ ਅਸੀਂ ਮਨ ਨੂੰ ਧੋਂਦੇ ਨਹੀਂ, ਤੁੱਤ ਸ਼ਬਦ ਤੋਂ ਬਿਨਾਂ ਨਹੀਂ ਜੇ ਧੁਪਣਾ, ਅਤੇ ਉਹ ਵੀ ਤੁਹਾਨੂੰ ਸਿੱਖਣਾ ਪੈਣਾ ਵਾ। ਮਨ ਧੋਵੋ ਸ਼ਬਦ ਲਾਗੋ, ਉਹ ਧੋਪੇ ਨਾਵੇਂ ਕੇ ਰੰਗ। ਹੁਣ ਤੁਹਾਨੂੰ ਕਿੰਨਾ ਫਾਇਦਾ ਵੇਖੋ ਹੋਣਾ ਵਾ, ਜਦੋਂ ਤੁਸੀਂ ਜਪਣ ਲੱਗ ਪਏ ਨਾ, ਇਹ ਜਿਹੜਾ ਮਾਇਆ ਦੇ ਵਿੱਚ ਰੰਗਿਆ ਮਨ ਸਾਡਾ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਧਨ ਇਹ ਮਿਲਾਪ ਕਿੱਦਾਂ ਹੋਵੇ। ਫਿਰ ਦੱਸਿਆ ਅਜੇ ਤੁਹਾਡੇ ਤੋਂ ਬਲਹਾਰ ਜਾਂਦੇ ਵਾਹਿਗੁਰੂ, ਇਹਦੇ ਹੌਂ ਕੁਰਬਾਨੇ ਜਾਊ ਮਿਹਰਬਾਨ, ਹੌਂ ਕੁਰਬਾਨੇ ਜਾਊ, ਹੌਂ ਕੁਰਬਾਨੇ ਜਾਊ, ਤਿੰਨਾਂ ਕੇ ਤੁਸੀਂ ਲੈਂਦੇ ਨੀਗੇ। ਫਿਰ ਉੱਚੀ ਬੋਲ ਕੇ ਲਾਓ ਸਾਰੇ ਜਾਣੇ,